ਐਫਐਮ 102.7 ਮੈਗਾਹਰਟਸ ਆਕਾਸ਼ਵਾਣੀ ਜਲੰਧਰ ਦਾ ਇਹ ਰੇਮਬੋ ਚੈਨਲ ਹੈ। ਸਵੇਰ ਦੀ 6 ਵਜ ਰਹੀ ਨੇ। ਆਓ ਦੋਸਤੋ, ਸਭ ਤੋਂ ਪਹਿਲਾਂ ਜਾਣਦੇ ਹਾਂ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਪ੍ਰਸਾਰਣ ਸਮਾਂ। ਪਰਚੇ ਦੇ ਮੁਤਾਬਕ

सुनोगे एफएम न्यूज हेडलाइंस। ਗੱਲਾਂ ਦਿਲ ਤੋਂ ਦਿਲ ਤੱਕ ਦੀਆਂ ਤੁਹਾਡੇ ਜਜ਼ਬਾਤ ਤੁਹਾਡੇ ਭਾਵ ਆਉਣਗੇ ਸਾਡੇ ਪ੍ਰੋਗਰਾਮ ਦੇ ਵਿੱਚ ਸਵੇਰੇ 9:02 ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਸਵੇਰੇ 10:00 ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ। 10:02 ਤੇ ਹਿੰਦੀ ਫਿਲਮੀ ਗੀਤਾਂ ਦੀ ਬਹਾਰ ਆਉਣ ਵਾਲੀ ਹੈ ਪ੍ਰੋਗਰਾਮ ਗੀਤ ਬਹਾਰ ਦੇ ਰਾਹੀਂ। ਸਵੇਰ ਦੇ 11:00 ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ। ਪੰਜਾਬੀ ਗੀਤਾਂ ਦਾ ਗੱਲਾਂ ਦਾ ਤੜਕਾ ਲੱਗੇਗਾ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਸਵੇਰੇ 11:02 ਤੇ। 12:00 ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ। 12:02 ਤੇ ਬਹੁਤ ਸਾਰੇ ਜਜ਼ਬਾਤ ਸ਼ੇਅਰ ਹੋਣਗੇ, ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੀ ਜ਼ਿੰਦਗੀ ਦੀਆਂ, ਤੁਹਾਡੇ ਆਲੇ ਦੁਆਲੇ ਦੀਆਂ, ਤੁਹਾਡੀ ਸਿਹਤ ਦੀਆਂ। ਪ੍ਰੋਗਰਾਮ ਹੋਮ ਸਵੀਟ ਹੋਮ ਦੇ ਰਾਹੀਂ 1:00 ਇੰਜੋਏ ਕਰੋਗੇ ਮਿਡ ਡੇ ਮੈਲੋਡੀਜ਼। 1:40 ਤੇ ਤੁਸੀਂ ਸੁਣੋਗੇ ਪੰਜਾਬੀ ਖ਼ਬਰਾਂ। ਮਿਡ ਡੇ ਮੈਲੋਡੀਜ਼ ਪ੍ਰੋਗਰਾਮ ਚੱਲਦਾ ਰਹੇਗਾ 2:00 ਤੱਕ। 2:00 ਇੰਜੋਏ ਕਰੋਗੇ ਦਿਲ ਅੱਜ ਸ਼ਾਇਰ ਹੈ ਪ੍ਰੋਗਰਾਮ। 2:30 ਤੇ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ। 3:00 ਸਿਹਤ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਖਾਸ ਡਾਕਟਰ ਦੇ ਨਾਲ, ਪ੍ਰੋਗਰਾਮ ਰੇਡੀਓ ਡਾਕਟਰ ਦੇ ਰਾਹੀਂ। 4:00 ਸੁਣੋਗੇ ਸੰਦੇਸ਼ ਟੂ ਸੋਲਜਰ ਪ੍ਰੋਗਰਾਮ। 5:00 ਯੁਵਾ ਦੋਸਤ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਯੁਵਾਨੀ। 6:00 ਜ਼ਿੰਦਗੀ ਦੇ ਨਾਲ ਜੁੜੇ ਬਹੁਤ ਸਾਰੇ ਕਿੱਸੇ ਕਹਾਣੀਆਂ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਰਾਹੀਂ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ। ਲਵ ਯੂ ਜ਼ਿੰਦਗੀ ਪ੍ਰੋਗਰਾਮ ਚੱਲਦਾ ਰਹੇਗਾ 7:00 ਤੱਕ। 7:00 ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ। ਬਾਲੀਵੁੱਡ ਬਾਲੀਵੁੱਡ ਦੇ ਕਿੱਸੇ ਕਹਾਣੀਆਂ ਪ੍ਰੋਗਰਾਮ ਫਿਲਮੀ ਦੁਨੀਆ ਦੇ ਰਾਹੀਂ 7:02 ਤੇ। 7:30 ਤੁਸੀਂ ਸੁਣੋਗੇ ਹਾਈਲਾਈਟਸ ਆਫ ਫੀਫਾ ਵਰਲਡ ਕੱਪ 2026। ਰਾਤ 8:00 ਐਫਐਮ ਨਿਊਜ਼ ਹੈਡਲਾਈਨਸ। ਖਾਸ ਜੰਕਸ਼ਨ ਚੱਲੇਗੀ ਮਸਤੀ ਜੰਕਸ਼ਨ 8:02 ਤੇ। ਰਾਤ 9:00 ਸੁਣੋਗੇ ਐਫਐਮ ਨਿਊਜ਼ ਹੈਡਲਾਈਨਸ। 9:02 ਤੇ ਤੁਹਾਡੀਆਂ ਹਿੰਦੀ ਫਿਲਮੀ ਗੀਤਾਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਦਿਲ ਚਾਹਤਾ ਹੈ ਪ੍ਰੋਗਰਾਮ ਦੇ ਰਾਹੀਂ। ਰਾਤ 10:00 ਸੁਣੋਗੇ ਸ਼ਾਮੀ ਗਜ਼ਲ। 10:30 ਇੱਕ ਪਿਆਰ ਕਾ ਨਗਮਾ ਹੈ। 11:00 ਤੱਕ ਪ੍ਰਸਾਰਿਤ ਹੋਣ ਵਾਲੇ ਸਾਡੇ ਪ੍ਰੋਗਰਾਮਾਂ ਦਾ ਵੇਰਵਾ ਤੇ ਪ੍ਰਸਾਰਣ ਸਮਾਂ ਸਵੇਰ ਦੇ 6:05 ਹੋ ਰਹੇ ਨੇ। ਆਓ ਦੋਸਤੋ ਸਰਵਨ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

FM band 102.7 megahertz ਤੇ ਨਾਲ-ਨਾਲ ਅਸੀਂ 103.6 megahertz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਤੁਸੀਂ ਸੁਣ ਰਹੇ ਹੋ FM ਰੇਨਬੋ ਜਲੰਧਰ, ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ। ਪ੍ਰਭੂ ਹਮ

FMN 102.7 MHz, 103.6 MHz, ਤੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਵੰਦਨਾ।

ਤੇ ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਬਾਰਿਸ਼ ਦੇ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਸਵੇਰ ਨਵੀਂ, ਜੋਸ਼ ਨਵਾਂ, ਮੌਕਾ ਨਵਾਂ ਅਤੇ ਤੁਹਾਡੀ ਆਰਜ਼ੀ ਤੁਹਾਡੀ ਨਾਲ, ਕਿਉਂਕਿ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ। ਗੁੱਡ ਮਾਰਨਿੰਗ ਜਲੰਧਰ FM ਰੇਨਬੋ ਦੇ ਉੱਤੇ। FM ਬੈਂਡ 102.7 ਮੈਗਾਹਰਟਸ, FM ਰੇਨਬੋ ਤੁਸੀਂ ਸੁਣ ਰਹੇ ਹੋ, ਨਾਲ ਦੀ ਨਾਲ ਆਕਾਸ਼ਵਾਣੀ ਅੰਮ੍ਰਿਤਸਰ 103.6 ਮੈਗਾਹਰਟਸ ਦੇ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ। ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਗੁੱਡ ਮਾਰਨਿੰਗ ਜਲੰਧਰ ਤੁਹਾਡੀ ਆਪਣੀ ਆਰਜੇ ਅੰਜਲੀ ਦੇ ਨਾਲ। ਔਰ ਹਰ ਨਵੀਂ ਸਵੇਰ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ। ਕੱਲ੍ਹ ਦੀਆਂ ਗਲਤੀਆਂ ਨੂੰ ਅਸੀਂ ਪਿੱਛੇ ਛੱਡ ਕੇ ਨਵੀਆਂ ਕੋਸ਼ਿਸ਼ਾਂ ਦੇ ਨਾਲ, ਨਵੇਂ ਮੌਕਿਆਂ ਦੇ ਨਾਲ ਉਸ ਨੂੰ ਗੱਲ ਨਾਲ ਲਾਉਂਦੇ ਹਾਂ। ਅਤੇ ਯਾਦ ਰੱਖੋ, ਸੂਰਜ ਹਰ ਰੋਜ਼ ਸਿਰਫ ਇਸ ਲਈ ਨਹੀਂ ਚੜ੍ਹਦਾ ਤਾਂ ਕਿ ਉਹ ਕੱਲ੍ਹ ਵੀ ਹੋਇਆ ਸੀ, ਬਲਕਿ ਉਹ ਇਸ ਲਈ ਚੜ੍ਹਦਾ ਸਗੋਂ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ, ਨਵਾਂ ਮੌਕਾ ਹਰ ਇੱਕ ਨੂੰ ਦਿੱਤਾ ਜਾਵੇ ਔਰ ਉਸ ਮੌਕੇ ਦੇ ਉੱਤੇ ਚੌਕਾ ਮਾਰਨ ਦੀ ਤਾਕਤ ਜਿਹੜੀ ਹੈ ਹਰ ਇੱਕ ਵਿਅਕਤੀ ਨੂੰ ਦਿੱਤੀ ਜਾਵੇ। ਹਰ ਰੋਜ਼ ਨਾ ਅਸੀਂ ਜ਼ਿੰਦਗੀ ਤੋਂ ਕੁਛ ਨਾ ਕੁਛ ਨਵਾਂ ਸਿੱਖਦੇ ਹਾਂ। ਕਾਮਯਾਬੀ ਹਮੇਸ਼ਾ ਕਿਹਾ ਜਾਂਦਾ ਕਿ ਛੋਟੀਆਂ ਛੋਟੇ ਛੋਟੇ ਕਦਮਾਂ ਦੇ ਨਾਲ ਮਿਲਦੀ ਹੈ, ਵੱਡੀਆਂ ਵੱਡੀਆਂ ਛਾਲਾਂ ਮਾਰਨ ਦੇ ਨਾਲ ਬਹੁਤ ਘੱਟ ਐਸਾ ਮੌਕਾ ਹੁੰਦਾ ਜਦੋਂ ਸਾਡੀ ਕਾਮਯਾਬੀ ਜਿਹੜੀ ਹੈ ਨਾ ਸਾਡੇ ਹੱਥਾਂ ਲੱਗਦੀ ਹੈ। ਪਰ ਹਰ ਵਾਰੀ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਰੋਜ਼ ਛੋਟੀ ਛੋਟੀ ਕੋਸ਼ਿਸ਼ ਕਰਦੇ ਹਾਂ, ਛੋਟੇ ਛੋਟੇ ਮੌਕਿਆਂ ਨੂੰ ਵੀ ਜਿਹੜਾ ਹੈ ਆਪਣੀ ਕਾਮਯਾਬੀ ਦੇ ਰਸਤੇ ਦੇ ਵਿੱਚ ਮਿਲਣ ਵਾਲੇ ਇੱਕ ਰਿਵਾਰਡ ਦੀ ਤਰ੍ਹਾਂ ਲੈਂਦੇ ਆ ਨਾ, ਤਾਂ ਉਹ ਹਮੇਸ਼ਾ ਜਿਹੜਾ ਹੈ ਸਾਡਾ ਸਾਥ ਦਿੰਦੀ ਹੈ। ਸੋ ਹਰ ਦਿਨ ਸਾਡੀ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਇੱਕ ਵੱਡੀ ਕਾਮਯਾਬੀ ਦੇ ਵੱਲ ਸਾਡੇ ਵਧਣ ਦੇ ਕਦਮ ਹੁੰਦੇ ਨੇ। ਸੋ ਉਹਨਾਂ ਕਦਮਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਜਿਹੜਾ ਹੈ ਆਪਣੇ ਆਪ ਦੇ ਨਾਲ ਇੱਕ ਵਾਅਦਾ ਕੀਤਾ ਜਾਵੇ ਹਰ ਰੋਜ਼, ਬਸ ਇਸ ਵਾਅਦੇ ਦੇ ਨਾਲ ਕਿ ਸ਼ਿਕਾਇਤਾਂ ਘੱਟ, ਕੋਸ਼ਿਸ਼ਾਂ ਵੱਧ, ਬਹਾਨੇ ਘੱਟ, ਹੌਸਲੇ ਵੱਧ, ਡਰ ਘੱਟ ਅਤੇ ਭਰੋਸਾ ਵੱਧ। ਸਮੇਂ ਦੀ ਕਦਰ ਕਰਨਾ, ਸਮੇਂ ਦੀ ਕਦਰ ਕਰਨਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਦੇਖਿਆ ਹਰ ਪਲ ਸਾਡਾ ਕੀਮਤੀ ਹੈ। ਹਰ ਪਲ ਅਸੀਂ ਮੁਸਕਰਾਹਟ ਦੇ ਨਾਲ, ਮਿਹਨਤ ਦੇ ਨਾਲ, ਇੱਕ ਪੋਜ਼ਿਟਿਵ ਸੋਚ ਦੇ ਨਾਲ ਜਿਹੜਾ ਹੈ ਇਸਨੂੰ ਜੀਆ ਜਾਏ। ਚਲਦੇ ਚਲਦੇ ਸਿਰਫ ਵਿਚਾਰ ਇਹੀ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਕਿ ਸਫਲਤਾ ਦੀ ਸ਼ੁਰੂਆਤ ਜਿਹੜੀ ਹੈ ਕਿਸਮਤ ਦੇ ਨਾਲ ਨਹੀਂ, ਸਗੋਂ ਸਵੇਰੇ ਉੱਠ ਕੇ ਆਪਣੇ ਸੁਪਨਿਆਂ ਨੂੰ ਪਹਿਲੇ ਕਦਮ ਚੁੱਕਣ ਦੇ ਨਾਲ ਹੀ ਪੂਰੀ ਕੀਤੀ ਜਾ ਸਕਦੀ ਹੈ। ਔਂਕੜਾਂ ਬਹੁਤ ਸਾਰੀਆਂ ਆਉਂਦੀਆਂ ਨੇ, ਮੁਸ਼ਕਲਾਂ ਬਹੁਤ ਸਾਰੀਆਂ ਆਉਂਦੀਆਂ ਨੇ, ਪਰ ਕਹਿੰਦੇ ਨਾ ਬੂੰਦ ਬੂੰਦ ਨਾਲ ਘੜਾ ਭਰਦਾ, ਛੋਟੀਆਂ ਛੋਟੀਆਂ ਕੋਸ਼ਿਸ਼ਾਂ ਦੇ ਨਾਲ ਵੱਡੀ ਕਾਮਯਾਬੀ ਮਿਲਦੀ ਹੈ। ਬਸ ਇਸੇ ਹੀ ਅਸੀਂ ਕਾਮਯਾਬੀ ਦੇ ਨਾਲ ਜਿਹੜਾ ਹੈ ਦਿਨ ਦੀ ਅਸੀਂ ਸੋਹਣੀ ਜਿਹੀ ਸ਼ੁਰੂਆਤ ਕਰਨੀ ਹੈ। ਵੈਸੇ ਵੀ ਦਿਨ ਦੀ ਸ਼ੁਰੂਆਤ ਬਹੁਤ ਸੋਹਣੀ ਜਿਹੀ ਹੋ ਚੁੱਕੀ ਹੈ, ਗਰਮੀ ਤੋਂ ਥੋੜ੍ਹੀ ਥੋੜ੍ਹੀ ਰਾਹਤ ਮਿਲ ਚੁੱਕੀ ਹੈ ਔਰ ਠੰਡੀ ਠੰਡੀ ਹਵਾਵਾਂ ਦੇ ਨਾਲ ਜਿਹੜਾ ਹੈ ਇਸ ਅਸੀਂ ਵੀ ਆਪਣੇ ਇਸ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਗੁੱਡ ਮਾਰਨਿੰਗ ਜਲੰਧਰ ਦੀ। ਪੂਰੇ 8:30 ਵਜੇ ਤੱਕ ਤੁਹਾਡੀ ਆਪਣੀ ਆਰਜ਼ੀ ਅੰਜਲੀ ਤੁਹਾਡੇ ਨਾਲ ਬਣੀ ਰਹਿਣ ਵਾਲੀ ਹੈ। ਔਰ ਮੈਂ ਕਿਹਾ ਜੀ, ਮੈਂ ਕਿਹਾ ਇਸੇ ਹੀ ਨਾਲ ਹੀ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜੋ ਵੀ ਤੁਹਾਡੇ ਨਾਲ ਜਾਣਕਾਰੀ ਸਾਂਝਾ ਕੀਤੀ ਜਾਏਗੀ ਉਹ ਜੋ ਕਿ ਤੁਹਾਡੇ ਨਾਲ ਜਿਹੜਾ ਹੈ ਜ਼ਿੰਦਗੀ ਭਰ ਉਹ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਰਹਿਣਗੀਆਂ, ਉਹ ਜਾਣਕਾਰੀ ਜਿਹੜੀ ਹੈ ਤੁਸੀਂ ਦੂਸਰਿਆਂ ਦੇ ਨਾਲ ਵੀ ਸਾਂਝਾ ਕਰੋਗੇ। ਔਰ ਬਸ ਇਸੇ ਹੀ ਉਮੀਦ ਦੇ ਨਾਲ ਕਿ ਸਾਡਾ ਤੁਹਾਡਾ ਪਿਆਰ ਹਮੇਸ਼ਾ ਇੱਦਾਂ ਹੀ ਬਣਿਆ ਰਹੇ, ਇੱਦਾਂ ਹੀ ਤੁਹਾਡਾ ਮੇਰਾ ਸਾਥ ਜਿਹੜਾ ਨਾ ਉਹ ਇੱਦਾਂ ਹੀ ਬਣਿਆ ਰਹੇ। ਔਰ ਸੋਹਣੇ ਜੇ ਮੈਂ ਕਿਹਾ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ ਔਰ ਬਣੇ ਰਹੋ ਇਹਦੇ ਨਾਲ ਆਪਣੀ ਆਰਜ਼ੀ ਅੰਜਲੀ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ।

ਵਾਕਈ ਸਫ਼ਰ ਦੇ ਵਿੱਚ ਰਹਿਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ, ਪਰ ਉਸ ਸਫ਼ਰ ਦੇ ਵਿੱਚ ਖੋ ਜਾਣਾ ਕਈ ਵਾਰੀ ਉਸ ਸਫ਼ਰ 'ਤੇ ਵੀ ਡਿਪੈਂਡ ਕਰਦਾ ਕਿ ਸਾਨੂੰ ਕਿੰਨਾ ਖੂਬਸੂਰਤ ਨਜ਼ਾਰਾ ਜਿਹੜਾ ਉਸ ਸਫ਼ਰ ਦੇ ਵਿੱਚ ਮਿਲਣ ਵਾਲਾ ਹੈ। ਸੋ ਸਫ਼ਰ 'ਤੇ ਨਿਕਲਣਾ ਚਾਹੀਦਾ ਜ਼ਿੰਦਗੀ ਦੇ ਵਿੱਚ, ਇੱਕ ਨਾ ਇੱਕ ਮੌਕਾ ਐਸਾ ਜ਼ਰੂਰ ਬਣਾਉਣਾ ਚਾਹੀਦਾ ਕਿ ਜਦੋਂ ਤੁਸੀਂ ਆਪਣੇ ਕਹਿੰਦੇ ਨਾ ਇਹਨਾਂ ਰੁਝੇਵਿਆਂ ਤੋਂ ਆਪਣੀ ਆਮ ਦਿਨ ਦੀ ਹਰ ਦਿਨ ਦੀ ਰੂਟੀਨ ਤੋਂ ਥੋੜ੍ਹਾ ਜਿਹਾ ਹੱਟ ਕੇ ਜਿਹੜਾ ਹੈ ਸਫ਼ਰ 'ਤੇ ਨਿਕਲਿਆ ਜਾਵੇ। ਇਹ ਦੁਨੀਆ ਬਹੁਤ ਖੂਬਸੂਰਤ ਹੈ, ਇਹ ਕੁਦਰਤ ਬਹੁਤ ਜ਼ਿਆਦਾ ਖੂਬਸੂਰਤ ਹੈ, ਇਸ 'ਤੇ ਕਿੰਨੇ ਸਾਰੇ ਰੰਗ ਨੇ, ਉਹਨਾਂ ਸਭ ਰੰਗਾਂ ਦੇ ਵਿੱਚੋਂ ਐਟਲੀਸਟ ਇੱਕ ਵੱਖਰੇ ਰੰਗ ਨੂੰ ਤਾਂ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ। ਜੋ ਅਸੀਂ ਹਰ ਦਿਨ ਆਲਾ ਦੁਆਲਾ ਦੇਖਦੇ ਹਾਂ ਨਾ, ਅਸੀਂ ਹਰ ਦਿਨ ਆਸੇ ਪਾਸੇ ਚੀਜ਼ਾਂ ਦੇਖਦੇ ਰਹਿੰਦੇ ਹਾਂ, ਜਦੋਂ ਸਾਡੀਆਂ ਅੱਖਾਂ ਨੂੰ ਵੀ ਇੱਕ ਨਵਾਂ ਨਜ਼ਾਰਾ ਦੇਖਣ ਨੂੰ ਮਿਲੇ ਤਾਂ ਮੈਂ ਕਿਹਾ ਜੀ ਉਹ ਆਪੇ ਹੀ ਸਾਡੀਆਂ ਅੱਖਾਂ ਜਿਹੜੀਆਂ ਨੇ ਨਾ ਹੋਰ ਵੀ ਚਮਕਣ ਲੱਗ ਪੈਂਦੀਆਂ ਨੇ। ਤੁਸੀਂ ਮੰਨਦੇ ਹੋਵੋਗੇ ਨਾ ਇਸ ਗੱਲ ਨੂੰ, ਤਾਂ ਅਸੀਂ ਮੇਰੀ ਗੱਲ ਦਾ ਵੀ ਇਸ਼ਾਰਾ ਜਿਹੜਾ ਹੈ ਨਾ ਉਹ ਸਮਝ ਕੇ ਹੋਵੋਗੇ ਕਿ ਮੈਂ ਇਹ ਕਹਿ ਰਹੀ ਹਾਂ ਕਿ ਸਾਨੂੰ ਸਫ਼ਰ 'ਤੇ ਨਿਕਲਣਾ ਚਾਹੀਦਾ। ਔਰ ਅੱਜ ਕੱਲ੍ਹ ਤਾਂ ਫਿਰ ਸੇ ਚਲੋ ਬਾਰਿਸ਼ਾਂ ਸ਼ੁਰੂ ਹੋ ਗਈਆਂ ਨੇ, ਪਰ ਅਸੀਂ ਇਹ ਦੇਖਦੇ ਹਾਂ ਨਾ ਹਰ ਦੂਜਾ ਬੰਦਾ ਜਿਹੜਾ ਹੈ ਉਹ ਘੁੰਮਣ ਨਿਕਲਿਆ ਹੋਇਆ, ਪਰ ਅੱਜ ਅਸੀਂ ਅੱਜ ਹਾਲੇ ਵੀ ਇੱਥੇ ਬੈਠੇ ਹੋਏ ਹਾਂ। ਸੋ ਘੁੰਮੋ ਫਿਰੋ ਜ਼ਿੰਦਗੀ ਨੂੰ ਜਿੰਨਾ ਤੁਸੀਂ ਇੰਜੋਏ

ਕਰ ਸਕਦੇ ਹੋ ਜਦੋਂ ਤੁਹਾਨੂੰ ਮੌਕਾ ਮਿਲਦਾ ਨਾ ਉਦੋਂ ਮੈਂ ਕਿਹਾ ਉਸ ਮੌਕੇ 'ਤੇ ਝੋਕਾ ਮਾਰਨ ਦੀ ਕੋਸ਼ਿਸ਼ ਕਰੋ ਔਰ ਉਹ ਸਮਾਂ ਕੱਢਣ ਦੀ ਕੋਸ਼ਿਸ਼ ਕਰੋ ਜੋ ਤੁਸੀਂ ਹਰ ਦਿਨ ਦੇ ਰੁਝੇਵਿਆਂ ਦੇ ਵਿੱਚ ਸਿਰਫ ਆਪਣਿਆਂ ਦੇ ਲਈ ਜਿਹੜਾ ਹੈ ਸਮਾਂ ਹੀ ਨਹੀਂ ਕੱਢ ਪਾਉਂਦੇ ਸੋ ਆਪਣੇ ਆਪ ਦੇ ਲਈ ਸਮਾਂ ਕੱਢਣਾ ਕਿਤੇ ਆਪਣੀ ਡੇਲੀ ਰੂਟੀਨ ਤੋਂ ਥੋੜ੍ਹਾ ਜਿਹਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਫਿਰ ਦੇਖਿਓ ਮੈਂ ਕਿਹਾ ਕਿੱਦਾਂ ਤੁਹਾਡਾ ਦਿਲ ਜਿਹੜਾ ਨਾ ਨੱਚਦਾ ਫਿਰੇਗਾ ਪ੍ਰੋਗਰਾਮ ਚੱਲ ਰਿਹਾ ਜੀ ਗੁੱਡ ਮਾਰਨਿੰਗ ਜਲੰਧਰ ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ ਔਰ ਮੈਂ ਕਿਹਾ ਜੀ ਅੱਜ ਹੈ ਜੀ 2 ਜੁਲਾਈ ਕਹਿੰਦੇ ਨਾ ਜੁਲਾਈ ਦਾ ਮਹੀਨਾ ਪਹਿਲਾਂ ਅਸੀਂ ਦੇਖਦੇ ਤਪਦੀ ਹੋਈ ਗਰਮੀ ਆਏ ਹਾਏ ਮੈਂ ਕਿਹਾ ਪਸੀਨੇ ਛੁੱਟਦੇ ਹੁੰਦੇ ਸੀ ਵੈਸੇ ਤਾਂ ਹੁਣ ਵੀ ਇਹੀ ਗੱਲ ਹੈ ਪਰ ਬੀਤੀ ਰਾਤ ਜਿਹੜਾ ਬੀਤੇ ਕੱਲ੍ਹ ਜਿਹੜਾ ਮੌਸਮ ਨੇ ਇੰਨਾ ਖੂਬਸੂਰਤ ਜਿਹਾ ਕਹਿੰਦੇ ਨਾ ਮੌਸਮ ਕਰ ਦਿੱਤਾ ਇੰਨਾ ਜਿਹਾ ਠੰਡਕ ਭਰਿਆ ਜਿਹੜਾ ਹੈ ਅੱਜ ਦੀ ਸਵੇਰ ਕਰ ਦਿੱਤੀ ਹੈ ਕਿ ਜਿਸ ਦੇ ਨਾਲ ਉਹ ਗਰਮੀ ਜਿਹੜੀ ਹੈ ਨਾ ਦੂਰ ਭੱਜਦੀ ਹੋਈ ਨਜ਼ਰ ਆਈ ਹੈ ਪਰ 2 ਜੁਲਾਈ ਜਿਹੜੀ ਹੈ ਤਰੀਕ ਹੈ ਨਾ ਐਸੀ ਤਰੀਕ ਹੈ ਜਿਹੜੇ ਕਿ ਅੱਜ ਦੇ ਮੌਸਮ ਦੀ ਤਾਂ ਗੱਲ ਕਰਾਂਗੇ ਪਰ ਬੀਤੇ ਸਮੇਂ ਦੇ ਵਿੱਚ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਕਈ ਐਸੀਆਂ ਘਟਨਾਵਾਂ ਹੋਈਆਂ ਸੀਗੀਆਂ ਜੋ ਕਿ ਇਤਿਹਾਸਕ ਘਟਨਾਵਾਂ ਦੇ ਤੌਰ 'ਤੇ ਦਰਜ ਹੋਈਆਂ ਮੈਂ ਕਿਹਾ ਜੀ ਉਹਦੇ ਬਾਰੇ ਵੀ ਤੁਹਾਡੇ ਨਾਲ ਜ਼ਰੂਰ ਮੈਂ ਗੱਲਾਂ ਤਾਂ ਸਾਂਝੀਆਂ ਕਰਨੀਆਂ ਨੇ ਨਾ ਸੋ ਜੇਕਰ ਗੱਲ ਕੀਤੀ ਜਾਏ ਤਾਂ ਭਾਰਤ ਦੇ ਇਤਿਹਾਸ ਦੀ ਤਾਂ 1757 ਦੇ ਵਿੱਚ ਬੰਗਾਲ ਦੇ ਨਵਾਬ ਸਿਰਾਜੂਦੌਲਾ ਜੀ ਦੀ ਹੱਤਿਆ ਜਿਹੜੀ ਹੈ ਉਹ ਕਰ ਦਿੱਤੀ ਗਈ ਸੀ ਔਰ ਭਾਰਤ ਦੇ ਇਤਿਹਾਸ ਦੇ ਵਿੱਚ ਕਾਲੇ ਦਿਨ ਦੇ ਵਜੋਂ ਇਸਨੂੰ ਗਿਣਿਆ ਜਾਂਦਾ ਬੰਗਾਲ ਦੇ ਅੰਤਿਮ ਸਵਤੰਤਰ ਨਵਾਬ ਉਹਨਾਂ ਦੀ ਹੱਤਿਆ ਕੀਤੀ ਗਈ ਸੀ ਇਸ ਤੋਂ ਬਾਅਦ ਜਿਹੜਾ ਹੈ ਭਾਰਤ ਬ੍ਰਿਟਿਸ਼ ਈਸਟ ਇੰਡੀਅਨ ਕੰਪਨੀ ਦੇ ਸ਼ਾਸਨ ਦੀ ਜਿਹੜੀ ਹੈ ਉਹ ਨੀਂਹ ਇੱਥੇ ਰੱਖੀ ਗਈ ਸੀ ਇਹ ਇਲਾਵਾ ਗੱਲ ਕੀਤੀ ਜਾਏ ਤਾਂ 1940 ਨੂੰ ਸੁਭਾਸ਼ ਚੰਦਰ ਬੋਸ ਜੀ ਦੀ ਗ੍ਰਿਫਤਾਰੀ ਹੁੰਦੀ ਹੈ ਬ੍ਰਿਟਿਸ਼ ਸਰਕਾਰ ਦੇ ਵੱਲੋਂ ਉਹਨਾਂ ਨੂੰ ਜਿਹੜਾ ਹੈ ਵਿਦਰੋਹ ਭੜਕਾਉਣ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ 2 ਜੁਲਾਈ ਦੀ ਤਰੀਕ ਜਿਹੜੀ ਹੈ ਨਾ ਖਾਸ ਤੌਰ 'ਤੇ ਯਾਦ ਕੀਤੀ ਜਾਂਦੀ ਹੈ ਸ਼ਿਮਲਾ ਸਮਝੌਤੇ ਨੂੰ ਲੈ ਕੇ 1972 ਦੇ ਵਿੱਚ ਜਿਹੜਾ ਹੈ ਇੱਕ ਸ਼ਿਮਲਾ ਸਮਝੌਤਾ ਹੋਇਆ ਸੀ ਸ਼ਿਮਲਾ ਐਗਰੀਮੈਂਟ ਹੋਇਆ ਸੀ 1971 ਦੇ ਵਿੱਚ ਭਾਰਤ ਪਾਕਿਸਤਾਨ ਯੁੱਧ ਤੋਂ ਬਾਅਦ ਯੰਗ ਤੋਂ ਬਾਅਦ ਜਿਹੜਾ ਹੈ ਭਾਰਤ ਦੀ ਤਤਕਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੇ ਵੱਲੋਂ ਪਾਕਿਸਤਾਨ ਦੇ ਰਾਸ਼ਟਰਪਤੀ ਦੇ ਨਾਲ ਜਿਹੜਾ ਹੈ ਸ਼ਿਮਲਾ ਦੇ ਵਿੱਚ ਇੱਕ ਇਤਿਹਾਸਿਕ ਸੰਧੀ 'ਤੇ ਦਸਤਖਤ ਕੀਤੇ ਗਏ ਸੀ ਔਰ ਕਹਿੰਦੇ ਨਾ ਔਰਤਾਂ ਇਸ ਸਮਾਜ ਦੀ ਨੀਂਹ ਹੁੰਦੀਆਂ ਨੇ ਜਦੋਂ ਇਹ ਇੱਕ ਪਰਿਵਾਰ ਦੇ ਵਿੱਚ ਇੱਕ ਮਰਦ ਤਾਂ ਪੜ੍ਹਦਾ ਆਪਣੇ ਲਈ ਪੜ੍ਹਦਾ ਪਰ ਜਦੋਂ ਇੱਕ ਔਰਤ ਪੜ੍ਹਦੀ ਹੈ ਤਾਂ ਉਹ ਪੂਰੇ ਪਰਿਵਾਰ ਦੇ ਲਈ ਪੜ੍ਹ ਜਾਂਦੀ ਹੈ ਔਰ ਇਹ ਗੱਲ ਨੂੰ ਸ਼ਾਇਦ ਸੱਚ ਕਰਨ ਦੀ ਸ਼ੁਰੂਆਤ ਜਾਂ ਫਿਰ ਇੱਕ ਅਲੱਗ ਤਰ੍ਹਾਂ ਦੀ ਉਦਾਹਰਣ ਬਣ ਕੇ ਉਭਰੇ ਸੀਗੇ ਕਿਰਨ ਬੇਦੀ ਜੀ ਜੋ ਕਿ 1972 ਦੇ ਵਿੱਚ ਕਿਰਨ ਬੇਦੀ ਜੀ ਪਹਿਲੇ IPS ਬਣੇ ਕਿਰਨ ਬੇਦੀ ਨੇ ਭਾਰਤੀ ਪੁਲਿਸ ਸੇਵਾ ਦੀ ਜਿਹੜੀ ਹੈ ਐਗਜ਼ਾਮ ਪਾਸ ਕੀਤਾ ਔਰ ਦੇਸ਼ ਦੀ ਪਹਿਲੀ ਮਹਿਲਾ IPS ਅਧਿਕਾਰੀ ਬਣਨ ਦਾ ਜਿਹੜਾ ਗੌਰਵ ਹੈ ਉਹਨਾਂ ਨੂੰ ਪ੍ਰਾਪਤ ਹੋਇਆ ਸੀਗਾ ਔਰ ਅੱਜ ਖਾਸ ਜਿਹੜਾ ਹੈ ਸਪੋਰਟਸ ਜਰਨਲਿਸਟ ਡੇ ਸੈਲੀਬ੍ਰੇਟ ਹੋ ਰਿਹਾ ਉਸ ਦੇ ਬਾਰੇ ਵੀ ਮੈਂ ਕਿਹਾ ਤੁਹਾਡੇ ਨਾਲ ਖਾਸ ਅੱਜ ਗੱਲਬਾਤ ਵੀ ਸਾਂਝਾ ਕਰਵਾਵਾਂਗੇ ਕਿ ਆਖਿਰਕਾਰ ਇਹ ਸਪੋਰਟਸ ਜਰਨਲਿਜ਼ਮ ਜਿਹੜਾ ਹੈ ਜਰਨਲਿਸਟ ਜਿਹੜੇ ਹੁੰਦੇ ਨੇ ਉਹ ਕਿਸ ਤਰ੍ਹਾਂ ਕੰਮ ਕਰਦੇ ਨੇ ਕਿਸ ਤਰ੍ਹਾਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਸ ਦੇ ਨਾਲ ਥੋੜ੍ਹੀ ਖਾਸ ਗੱਲਬਾਤ ਜਿਹੜੀ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਅੱਜ ਨਾਲ ਦੀ ਨਾਲ ਦੱਸ ਦਈਏ ਕਿ ਵਰਲਡ UFO ਡੇ ਵੀ ਸੈਲੀਬ੍ਰੇਟ ਹੋ ਰਿਹਾ 1947 ਦੇ ਵਿੱਚ ਪ੍ਰਸਿੱਧ ਰੋਸਵੈਲ ਦੀ ਜਿਹੜੀ ਘਟਨਾ ਉਸਨੂੰ ਯਾਦ ਕਰਦਿਆਂ ਹੋਇਆ ਦੁਨੀਆ ਭਰ ਦੇ ਵਿੱਚ UFO ਔਰ ਜਿਹੜੇ ਅਗਿਆਤ ਉੱਡਣ ਵਾਲੀਆਂ ਚੀਜ਼ਾਂ ਨੇ ਨਾ ਉਹਨਾਂ 'ਤੇ ਚਰਚਾ ਕਰਨ ਦੇ ਲਈ ਇਹ ਦਿਨ ਮਨਾਇਆ ਜਾਂਦਾ ਔਰ ਹੋਰ ਵੀ ਕੀ ਖਾਸ ਹੈਗਾ ਮੈਂ ਕਿਹਾ ਇਸ ਪ੍ਰੋਗਰਾਮ ਦੇ ਵਿੱਚ ਉਸਨੂੰ ਸੁਣਨ ਦੇ ਲਈ ਤਾਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜੁੜੇ ਰਹਿਣਾ ਚਾਹੀਦਾ ਹੈ ਨਾ ਤੁਸੀਂ ਜੁੜੇ ਰਹੋਗੇ ਤੁਹਾਨੂੰ ਤਾਂ ਹੀ ਤਾਂ ਇੰਨੀ ਵਧੀਆ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੀ ਫਿਲਹਾਲ ਦੇਖੋ 7:16 ਹੋ ਗਏ ਨੇ ਸਾਡੇ ਲਿਸਨਰ ਦੋਸਤ ਜਿਹੜੇ ਹੁਣੇ ਸਾਡੇ ਨਾਲ ਜੁੜੇ ਨੇ ਉਹ ਪ੍ਰੋਗਰਾਮ ਇੰਜੋਏ ਕਰ ਰਹੇ ਨੇ 102.7 ਮੈਗਾਹਰਟਸ 103.6 ਮੈਗਾਹਰਟਸ ਔਰ ਨਾਲ ਦੀ ਨਾਲ ਨਿਊਜ਼ ਔਨ ਏਅਰ ਐਪ ਦੇ ਰਾਹੀਂ ਵੀ ਲਿਸਨਰ ਸਾਡੇ ਨਾਲ ਜੁੜੇ ਨੇ ਸਾਡਾ ਇਹ ਪ੍ਰੋਗਰਾਮ ਇੰਜੋਏ ਕਰ ਰਹੇ ਨੇ ਅੱਜ ਤੁਹਾਡੀ ਆਰਜੀ ਅੰਜਲੀ ਜਿਹੜੀ ਹੈ ਉਹ ਇਸ ਜ਼ਿੰਮੇਵਾਰੀ 'ਤੇ ਬੈਠੀ ਹੋਈ ਹੈ ਕਿ ਤੁਹਾਡੇ ਤੱਕ ਸਾਰੀ ਜਾਣਕਾਰੀ ਜਿਹੜੀਆਂ ਨਾ ਉਹ ਪਹੁੰਚਾਈ ਜਾਏ ਤੁਹਾਡੇ ਤੱਕ ਇਹ ਸਭ ਗੱਲਾਂ ਜਿਹੜੀਆਂ ਨੇ ਨਾ ਪਹੁੰਚਾਈਆਂ ਜਾਣ

ਪਰ ਨਾਲ ਦੀ ਨਾਲ ਜਿਹੜਾ ਮੇਰੀਆਂ ਗੱਲਾਂ ਤੋਂ ਤੁਸੀਂ ਬੋਰ ਨਾ ਹੋ ਜਾਵੋ, ਮੇਰੀ ਗੱਲਾਂ ਸੁਣ ਸੁਣ ਕੇ ਤੁਸੀਂ ਪੱਕ ਨਾ ਜਾਵੋ, ਇਸ ਕਰਕੇ ਮੈਂ ਕਿਹਾ ਥੋੜ੍ਹਾ ਥੋੜ੍ਹਾ ਗੀਤਾਂ ਦਾ ਡੋਜ਼ ਵੀ ਜਿਹੜਾ ਤੁਹਾਡੇ ਲਈ ਨਾਲ ਦੀ ਨਾਲ ਦਿੰਦੇ ਰਹਿਣਾ ਵਾ। ਰਾਜੇ ਜੀ, ਇਸ ਗੀਤ ਦੇ ਵੱਲ ਵੱਧਦੇ ਹਾਂ। ਇਸ ਗੀਤ ਦੇ ਉਸ ਬਾਅਦ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੀ। ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ।

ਪ੍ਰੋਗਰਾਮ ਸੁਣ ਰਹੇ ਹੋ ਜੀ ਤੁਸੀਂ ਗੁੱਡ ਮਾਰਨਿੰਗ ਜਲੰਧਰ ਆਪਣੀ ਆਰਜੇ ਅੰਜਲੀ ਦੇ ਨਾਲ। ਅੱਜ 2 ਜੁਲਾਈ ਦੀ ਤਰੀਕ ਜਿਹੜੀ ਹੈ ਨਾ ਉਹ ਖਾਸ ਤੌਰ 'ਤੇ ਯਾਦ ਕੀਤੀ ਜਾਂਦੀ ਹੈ ਸ਼ਿਮਲਾ ਸਮਝੌਤੇ ਨੂੰ ਲੈ ਕੇ। ਸ਼ਿਮਲਾ

ਐਗਰੀਮੈਂਟ ਨੂੰ ਲੈ ਕੇ ਤਾਂ ਇਹ ਕੀ ਹੈਗਾ ਇਸ ਦੇ ਬਾਰੇ ਮੈਂ ਕਿਹਾ ਤੁਹਾਡੇ ਨਾਲ ਤੁਹਾਡੀ ਜਾਣਕਾਰੀ ਸਾਂਝਾ ਕੀਤੀ ਜਾਏ। ਜੰਗਾਂ ਕਦੇ ਵੀ ਕਹਿੰਦੇ ਸਥਾਈ ਹੱਲ ਨਹੀਂ ਹੁੰਦੀਆਂ, ਪਰ ਗੱਲਬਾਤ ਦਾ ਇੱਕ ਕਦਮ ਜਿਹੜਾ ਹੈ ਇਤਿਹਾਸ ਬਦਲ ਸਕਦਾ ਹੈ। ਸੋ ਅੱਜ 2 ਜੁਲਾਈ ਹੈ, ਇਸ ਦਿਨ ਜਿਹੜਾ ਹੈ 1972 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹੋਏ ਸ਼ਿਮਲਾ ਐਗਰੀਮੈਂਟ ਨੂੰ ਲੈ ਕੇ ਯਾਦ ਕੀਤਾ ਜਾਂਦਾ। ਔਰ ਇਹ ਸਮਝੌਤਾ ਜਿਹੜਾ ਹਿਮਾਚਲ ਪ੍ਰਦੇਸ਼ ਦੀ ਸੁੰਦਰ ਰਾਜਧਾਨੀ ਸ਼ਿਮਲਾ ਦੇ ਵਿੱਚ ਹੋਇਆ ਸੀਗਾ ਔਰ ਦੱਖਣੀ ਏਸ਼ੀਆ ਦੇ ਇਤਿਹਾਸ ਦੇ ਵਿੱਚ ਇੱਕ ਮਹੱਤਵਪੂਰਨ ਮੋੜ ਮੰਨਿਆ ਜਾਂਦਾ। ਇਹ ਸਮਝੌਤਾ ਜਿਹੜਾ ਇੰਡੋ ਪਾਕਿਸਤਾਨ ਵਾਰ ਜਿਹੜੀ ਹੈ 1971 ਤੋਂ ਬਾਅਦ ਹੋਇਆ ਸੀਗਾ। ਨਤੀਜੇ ਵਜੋਂ ਜਿਹੜਾ ਬੰਗਲਾਦੇਸ਼ ਇੱਕ ਸੁਤੰਤਰ ਰਾਸ਼ਟਰ ਦੇ ਵਜੋਂ ਉਭਰਿਆ। ਜੰਗ ਤੋਂ ਬਾਅਦ ਦੋਵੇਂ ਦੇਸ਼ ਜਿਹੜੇ ਨੇ ਦੋਵੇਂ ਦੇਸ਼ਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀਗੀ ਤਣਾਅ ਨੂੰ ਘਟਾਉਣਾ, ਭਵਿੱਖ ਦੇ ਵਿੱਚ ਸ਼ਾਂਤੀ ਬਰਕਰਾਰ ਰੱਖਣ ਦੇ ਲਈ ਇੱਕ ਨਵੀਂ ਰਾਹ ਚੁਣਨਾ। ਸੋ ਇਹ ਜਿਹੜਾ ਸਮਝੌਤਾ ਹੈ ਇਹ ਇਤਿਹਾਸਿਕ ਸਮਝੌਤੇ ਦੇ ਉੱਤੇ ਭਾਰਤ ਦੇ ਤਤਕਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੇ ਵੱਲੋਂ ਔਰ ਨਾਲ ਦੀ ਨਾਲ ਪਾਕਿਸਤਾਨ ਦੇ ਤਤਕਾਲੀ ਨੇਤਾ

ਜੰਗ ਤੋਂ ਬਾਅਦ ਦੋਵੇਂ ਦੇਸ਼ ਜਿਹੜੇ ਨੇ ਦੋਵੇਂ ਦੇਸ਼ਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀਗੀ ਤਣਾਅ ਨੂੰ ਘਟਾਉਣਾ, ਭਵਿੱਖ ਦੇ ਵਿੱਚ ਸ਼ਾਂਤੀ ਬਰਕਰਾਰ ਰੱਖਣ ਦੇ ਲਈ ਇੱਕ ਨਵੀਂ ਰਾਹ ਚੁਣਨਾ। ਸੋ ਇਹ ਜਿਹੜਾ ਸਮਝੌਤਾ ਹੈ, ਇਹ ਇਤਿਹਾਸਿਕ ਸਮਝੌਤੇ ਦੇ ਉੱਤੇ ਭਾਰਤ ਦੇ ਤਤਕਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੇ ਵੱਲੋਂ ਔਰ ਨਾਲ ਦੀ ਨਾਲ ਪਾਕਿਸਤਾਨ ਦੇ ਤਤਕਾਲੀ ਨੇਤਾ ਜ਼ੁਲਫਿਕਾਰ ਅਲੀ ਭੁੱਟੋ ਦੇ ਵੱਲੋਂ ਦਸਤਖਤ ਕੀਤੇ ਗਏ ਸੀਗੇ ਔਰ ਦੋਵੇਂ ਦੇਸ਼ ਆਪਣੇ ਵਿਵਾਦਾਂ ਦਾ ਹੱਲ ਜਿਹੜਾ ਜੰਗ ਨਹੀਂ ਸਗੋਂ ਕਿ ਦੋ ਪੱਖੀ ਗੱਲਬਾਤ ਰਾਹੀਂ ਕਰਨਾ ਚਾਹੁੰਦੇ ਸੀਗੇ। ਦੋਵੇਂ ਦੇਸ਼ਾਂ ਦੇ ਵਿੱਚ ਜਿਹੜਾ ਹੈ ਖੇਤਰੀ ਅਖੰਡਤਾ ਨੂੰ ਸਨਮਾਨ ਦੇਣ ਦੇ ਲਈ ਇਹ ਗੱਲ ਸਾਹਮਣੇ ਰੱਖੀ ਗਈ ਸੀ। ਇਹ ਸਮਝੌਤੇ ਦੇ ਮੁੱਖ ਪੱਖ ਰੱਖੇ ਗਏ ਸੀਗੇ। ਜੰਗ ਦੌਰਾਨ ਜੋ ਬਣੀ ਸੀਗੀ ਸੀਜ਼ ਫਾਇਰ ਲਾਈਨ, ਉਸਨੂੰ ਲਾਈਨ ਆਫ ਕੰਟਰੋਲ ਦਾ ਨਾਮ ਦਿੱਤਾ ਗਿਆ। ਆਪਸੀ ਸੰਬੰਧਾਂ ਨੂੰ ਆਮ ਜਿਹੜਾ ਉਸਨੂੰ ਬਣਾਉਣ ਦੇ ਲਈ, ਭਰੋਸਾ ਵਧਾਉਣ ਦੇ ਲਈ ਯਤਨ ਕੀਤੇ ਜਾਣਗੇ। ਜੰਗੀ ਕੈਦੀਆਂ ਦੀ ਰਿਹਾਈ, ਮਨੁੱਖੀ ਮੁੱਦੇ ਜਿਹੜੇ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਇਹ ਕਦਮ ਚੁੱਕੇ ਜਾਣਗੇ। ਇਹਨਾਂ ਸਭ ਗੱਲਾਂ ਨੂੰ ਮੁੱਖ ਰੱਖਦਿਆਂ ਹੋਏ ਇਹ ਸਮਝੌਤਾ ਜਿਹੜਾ ਇਸ ਦੇ ਵੱਲ ਧਿਆਨ ਦਿਵਾਇਆ ਗਿਆ ਸੀਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਿਮਲਾ ਸਮਝੌਤਾ ਜਿਹੜਾ ਲਗਭਗ 3 ਦਿਨਾਂ ਦੀ ਲੰਬੀ ਗੱਲਬਾਤ ਤੋਂ ਬਾਅਦ ਅੰਤਿਮ ਰੂਪ ਦੇ ਵਿੱਚ ਤਿਆਰ ਹੋਇਆ ਸੀ। ਸੋ ਅੱਜ ਵੀ ਭਾਰਤ ਜਿਹੜਾ ਅੰਤਰਰਾਸ਼ਟਰੀ ਮੰਚਾਂ ਦੇ ਉੱਤੇ ਇਹ ਮਤ ਪ੍ਰਗਟ ਕਰਦਾ, ਮਤ ਪੇਸ਼ ਕਰਦਾ ਕਿ ਭਾਰਤ ਪਾਕਿਸਤਾਨ ਦੇ ਨਾਲ ਜੁੜੇ ਮੁੱਦਿਆਂ ਦਾ ਹੱਲ ਜਿਹੜਾ ਸ਼ਿਮਲਾ ਸਮਝੌਤੇ ਦੇ ਜਿਹੜੇ ਇਮੋਸ਼ਨਸ ਨੇ ਨਾ, ਉਹਨਾਂ ਅਨੁਸਾਰ ਦੋਵੇਂ ਪੱਖੀ ਗੱਲਬਾਤ ਦੇ ਰਾਹੀਂ ਹੋਣਾ ਚਾਹੀਦਾ। ਔਰ ਇਹ ਕੇਵਲ ਇੱਕ ਦਸਤਾਵੇਜ਼ ਨਹੀਂ ਸਗੋਂ ਕਿ ਸ਼ਾਂਤੀ ਹੋ ਗਈ, ਆਪਸੀ ਗੱਲਬਾਤ ਨੂੰ ਮਹੱਤਵ ਦੇਣ ਦੇ ਲਈ ਕਿ ਕਿਵੇਂ ਜੰਗਾਂ ਜਿਹੜੀਆਂ ਨੇ ਉਹ ਲੜਾਈ ਜਿਹੜਾ ਇਸਨੂੰ ਹੱਲ ਕਰਨ ਦੇ ਲਈ, ਇਸ ਦਾ ਸਥਾਈ ਹੱਲ ਕੋਈ ਵੀ ਕਿਸੇ ਵੀ ਮੁੱਦੇ ਦਾ ਨਹੀਂ ਹੋ ਸਕਦਾ। ਗੱਲਬਾਤ ਦੇ ਨਾਲ, ਆਪਸੀ ਗੱਲਬਾਤ ਦੇ ਨਾਲ ਜਿਹੜਾ ਸਮਝੌਤੇ ਵਧੀਆ ਗੱਲਬਾਤ ਹੋ ਸਕਦੀ ਹੈ। ਦੋਵੇਂ ਪੱਖਾਂ ਦੀ ਗੱਲਬਾਤ ਸੁਣ ਕੇ ਜਿਹੜਾ ਹੈ ਬਹੁਤ ਚੰਗੇ ਫੈਸਲੇ ਹੋ ਸਕਦੇ ਨੇ। ਸੋ ਸ਼ਿਮਲਾ ਸਮਝੌਤਾ ਇਹੀ ਸਾਨੂੰ ਸਿੱਖਿਆ ਦਿੰਦਾ ਹੈ ਕਿ ਜਦੋਂ ਹਾਲਾਤ ਮੁਸ਼ਕਿਲ ਹੋਣ ਤਦ ਗੱਲਬਾਤ, ਥੋੜ੍ਹਾ ਜਿਹਾ ਤੁਹਾਡਾ ਪੇਸ਼ੈਂਸ, ਆਪਸੀ ਇੱਕ ਦੂਸਰੇ ਦਾ ਜਦੋਂ ਅਸੀਂ ਸਤਿਕਾਰ ਕਰਦੇ ਹਾਂ ਉਹ ਸਥਾਈ ਹੱਲ ਦੀ ਰਾਹ ਬਣਾਉਂਦਾ। ਸ਼ਾਂਤੀ, ਆਪਸੀ ਗੱਲਬਾਤ ਦਾ ਵਿਕਾਸ, ਖੁਸ਼ਹਾਲੀ ਦਾ ਜਿਹੜਾ ਅਸਲ ਨੀਂਹ ਇਸ ਵੇਲੇ ਹੁੰਦੀ ਹੈ। ਦੱਸਵਾਂ ਕਿ 1971 ਦੇ ਵਿੱਚ ਜੰਗ ਦੌਰਾਨ ਲਗਭਗ 93,000 ਪਾਕਿਸਤਾਨੀ ਜੰਗੀ ਕੈਦੀ ਭਾਰਤ ਦੀ ਹਿਰਾਸਤ ਦੇ ਵਿੱਚ ਸਨ। ਸ਼ਿਮਲਾ ਸਮਝੌਤੇ ਨੇ ਉਹਨਾਂ ਦੀ ਵਾਪਸੀ ਦਾ ਰਾਹ ਵੀ ਜਿਹੜਾ ਹੈ ਉਹ ਸੌਖਾ ਕੀਤਾ ਸੀਗਾ। ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦੀ ਗੱਲ ਹੁੰਦੀ ਹੈ ਤਾਂ ਸ਼ਿਮਲਾ ਸਮਝੌਤਾ ਉਸਦਾ ਜ਼ਿਕਰ ਹਮੇਸ਼ਾ ਹੁੰਦਾ। ਸ਼ਿਮਲਾ ਸਮਝੌਤਾ ਸਿਰਫ ਇੱਕ ਇਤਿਹਾਸਿਕ ਦਸਤਾਵੇਜ਼ ਦੇ ਵਜੋਂ ਨਹੀਂ ਸਾਹਮਣੇ ਆਉਂਦਾ, ਔਰ ਇਸ ਗੱਲ ਦਾ ਵੀ ਪ੍ਰਤੀਕ ਹੁੰਦਾ ਕਿ ਤਾਕਤ ਜਿਹੜੀ ਹੈ ਜੰਗ ਜਿੱਤ ਸਕਦੀ ਹੈ, ਪਰ ਭਰੋਸਾ ਅਤੇ ਸੰਵਾਦ ਜਿਹੜਾ ਹੈ ਨਾ, ਆਪਸੀ ਗੱਲਬਾਤ ਜਿਹੜਾ ਉਹ ਦਿਲਾਂ ਨੂੰ ਜਿੱਤ ਸਕਦੀ ਹੈ। ਸੋ ਬਸ ਇਹੀ ਜ਼ਿੰਦਗੀ ਦਾ ਮੋਟਿਵ ਹੋਣਾ ਚਾਹੀਦਾ ਕਿ ਜਦੋਂ ਵੀ ਸਾਡੇ ਕਦੀ ਮਸਲੇ ਹੋ ਜਾਣ, ਕਦੀ ਵੀ ਕਿਸੇ ਦੇ ਨਾਲ ਜਿਹੜਾ ਹੈ ਵਾਦ ਵਿਵਾਦ ਹੋ ਜਾਵੇ, ਤਾਂ ਉਸਨੂੰ ਆਪਸੀ ਗੱਲਬਾਤ ਦੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਉਸਨੂੰ ਗੱਲਬਾਤ ਜ਼ਰੂਰ ਕੀਤੀ ਜਾਵੇ ਔਰ ਉਸ ਮਸਲੇ ਨੂੰ ਉੱਥੇ ਹੀ ਹੱਲ ਕਰ ਦਿੱਤਾ ਜਾਵੇ। ਸ਼ਾਂਤੀ ਬਣਾਈ ਰੱਖਣ ਦੇ ਲਈ, ਆਪਸੀ ਦਿਲਾਂ ਦੇ ਵਿੱਚ ਪਿਆਰ ਬਰਕਰਾਰ ਰੱਖਣ ਦੇ ਲਈ ਪ੍ਰੋਗਰਾਮ ਚੱਲ ਰਿਹਾ ਜੀ। ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੀ ਅੰਜਲੀ ਦੇ ਨਾਲ।

0: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ। ਗੁੱਡ ਮਾਰਨਿੰਗ ਜਲੰਧਰ, ਤੁਹਾਡੀ ਆਪਣੀ ਆਰਜੇ ਅੰਜਲੀ ਦੇ ਨਾਲ। ਔਰ ਜਿਵੇਂ ਕਿ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਸੀ ਕਿ ਅੱਜ ਖਾਸ ਤੌਰ 'ਤੇ ਸਪੋਰਟਸ, ਵੈਸੇ ਤਾਂ ਸਪੋਰਟਸ ਦਾ ਕਰੇਜ਼ ਜਿਹੜਾ ਹਰ ਇੱਕ ਖੇਡ ਦਾ ਵੱਖਰਾ ਕਰੇਜ਼ ਹੁੰਦਾ, ਪਰ ਉਸ ਜੋਸ਼ ਨੂੰ, ਉਸ ਮੈਦਾਨ ਦੇ ਜੋਸ਼ ਨੂੰ, ਉਸ ਖੇਡ ਦੇ ਜੋਸ਼ ਨੂੰ ਸਾਡੇ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ ਸਪੋਰਟਸ ਜਰਨਲਿਸਟ। ਕਿੰਨੀ ਮਿਹਨਤ ਕਰਦੇ ਨੇ, ਕਿੰਨੀ ਮਿਹਨਤ ਦੇ ਨਾਲ ਜਿਹੜਾ ਹੈ ਉਸ ਪੂਰੇ ਦੇ ਪੂਰੇ ਇਵੈਂਟ ਨੂੰ ਕਵਰ ਕਰਦੇ ਨੇ, ਕਿਸ ਤਰ੍ਹਾਂ ਉੱਥੇ ਹਲਚਲ ਹੁੰਦੀ ਹੈ, ਕਿਸ ਤਰ੍ਹਾਂ ਉਹਨਾਂ ਜਜ਼ਬਾਤਾਂ ਨੂੰ ਸਾਡੇ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ। ਸੋ ਮੈਂ ਕਿਹਾ ਜੀ, ਅੱਜ ਦਿਨ ਸੈਲੀਬ੍ਰੇਟ ਹੋ ਰਿਹਾ ਜੀ, 2 ਜੁਲਾਈ ਨੂੰ ਦਿਨ ਮਨਾਇਆ ਜਾਂਦਾ ਖੇਡ ਪੱਤਰਕਾਰਾਂ ਦਾ। ਫੋਟੋ ਪੱਤਰਕਾਰ ਜਿਹੜੇ ਨੇ, ਜਾਂ ਫਿਰ ਐਕਸਪਰਟਸ, ਵੀਡੀਓਗ੍ਰਾਫਰ ਹੋ ਗਏ, ਡਿਜੀਟਲ ਮੀਡੀਆ ਦੇ ਨਾਲ ਜੁੜੇ ਹੋਏ ਜੋ ਐਕਸਪਰਟਸ ਨੇ, ਉਹਨਾਂ ਨੂੰ ਸਮਰਪਿਤ ਅੱਜ ਦਾ ਇਹ ਦਿਨ, ਜਿਹੜੇ ਕਿ ਖੇਡਾਂ ਦੀ ਹਰ ਧੜਕਣ ਨੂੰ ਲੋਕਾਂ ਤੱਕ ਪਹੁੰਚਾਉਂਦੇ ਨੇ। ਸੋ ਅੱਜ ਵਰਲਡ ਸਪੋਰਟਸ ਜਰਨਲਿਸਟ ਡੇ ਸੈਲੀਬ੍ਰੇਟ ਹੋ ਰਿਹਾ, ਔਰ ਇਸ ਦਿਨ ਨੂੰ ਖਾਸ ਬਣਾਇਆ ਜਾਂਦਾ। ਕਿਉਂ ਇਹ ਦਿਨ ਖਾਸ ਹੈ, ਕਿਉਂ ਇਹ ਦਿਨ ਸੈਲੀਬ੍ਰੇਟ ਹੁੰਦਾ, ਉਸ ਸਭ ਦੇ ਬਾਰੇ ਸਾਡੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਫੋਨ ਲਾਈਨ 'ਤੇ ਜੁੜੇ ਨੇ ਡਾਕਟਰ ਅਮਨਪ੍ਰੀਤ ਰੰਧਾਵਾ ਜੀ, ਜੋ ਕਿ ਪ੍ਰੋਫੈਸਰ ਐਂਡ ਹੈੱਡ ਨੇ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ। ਸੋ ਅੱਜ ਮੈਮ ਦੇ ਨਾਲ ਗੱਲਬਾਤ ਕਰਦੇ ਹਾਂ, ਆਖਿਰਕਾਰ ਇਹ ਦਿਨ ਇਹ ਖਾਸ ਕਿਉਂ ਹੈਗਾ। ਹੈਲੋ ਮੈਮ, ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਜੀ, ਥੈਂਕ ਯੂ। ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ
0: ਜੀ। ਅੱਜ ਮੈਮ ਵਰਲਡ ਸਪੋਰਟਸ ਜਰਨਲਿਸਟ ਡੇ ਸੈਲੀਬ੍ਰੇਟ ਹੋ ਰਿਹਾ, ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ ਜਾਣਨਾ ਚਾਹਵਾਂਗੇ ਕਿ ਇਹ ਦਿਨ ਜਿਹੜਾ ਹੈ ਸੈਲੀਬ੍ਰੇਟ ਹੋਣਾ ਕਿਉਂ ਸ਼ੁਰੂ ਹੋਇਆ ਸੀਗਾ, ਇਸ ਦਿਨ ਦੀ ਕੀ ਮਹੱਤਤਾ ਹੈਗੀ ਹੈ?
1: ਹਾਂਜੀ, ਇਹ ਸਾਨੂੰ ਲੈ ਕੇ ਜਾਂਦਾ ਜੀ, ਇਹ ਜੋ ਇਹਦਾ ਪਿਛੋਕੜ ਹੈਗਾ ਉਹ ਸ਼ੁਰੂ ਹੋਇਆ 1924 ਵਿੱਚ, ਜਦੋਂ ਪੈਰਿਸ ਵਿੱਚ ਓਲੰਪਿਕਸ ਹੋਣੇ ਸੀਗੇ
0: ਜੀ,
1: ਤਾਂ ਉਦੋਂ ਇੱਕ ਸੰਸਥਾ ਸਥਾਪਿਤ ਹੁੰਦੀ ਹੈ ਜਿਹਦਾ ਨਾਮ ਹੈਗਾ ਇੰਟਰਨੈਸ਼ਨਲ ਸਪੋਰਟਸ ਪ੍ਰੈਸ ਐਸੋਸੀਏਸ਼ਨ
0: ਜੀ।
1: ਉਹ ਸਾਰੀ ਦੁਨੀਆ ਦੇ ਜਿਹੜੇ ਸਪੋਰਟਸ ਜਰਨਲਿਸਟ ਸੀ ਉਹਨਾਂ ਨੇ ਇਕੱਠੇ ਹੋ ਕੇ ਇੱਕ ਫੈਸਲਾ ਲਿਆ ਕਿ ਐਸੀ ਸੰਸਥਾ ਚਾਹੀਦੀ ਹੈ ਜਿਹੜੀ ਵਿਸ਼ਵ ਪੱਧਰ ਤੇ ਇੱਕ ਕੰਮ ਕਰੇ ਤਾਂ ਕਿ ਇਸ ਫੀਲਡ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਜਾ ਸਕੇ। ਤੇ ਇਸੇ ਸੰਸਥਾ ਦੇ ਜਦੋਂ 70 ਈਅਰਸ ਪੂਰੇ ਹੁੰਦੇ ਹੈਗੇ 1994 ਵਿੱਚ, ਤਾਂ ਉਹਨਾਂ ਨੇ ਇਹ ਸੋਚਿਆ ਕਿ ਇਹ ਦਿਨ ਸਮਰਪਿਤ ਕੀਤਾ ਜਾਵੇ ਉਹ ਸਾਰੇ ਸਪੋਰਟਸ ਪੱਤਰਕਾਰਾਂ ਨੂੰ ਜਿਨ੍ਹਾਂ ਨੇ ਇਸ ਫੀਲਡ ਨੂੰ ਸਪੋਰਟਸ ਦੀ ਜਿਹੜੇ ਅੱਡ ਅੱਡ

0: ਨਾਰ ਹੈਗੇ ਨੇ, ਅੱਡ ਅੱਡ ਤਰ੍ਹਾਂ ਦੇ ਖੇਡ ਹੈਗੇ ਨੇ, ਉਹਨਾਂ ਨੂੰ ਘਰ ਘਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਸੀਗਾ।
1: ਜੀ
0: ਤੇ ਸੈਲੀਬ੍ਰੇਸ਼ਨ 1994 ਤੋਂ ਲਗਾਤਾਰ ਚੱਲਦੀ ਆ ਰਹੀ ਹੈਗੀ ਹੈ।
1: ਜੀ ਅਸੀਂ ਦੇਖਿਆ ਜਿਹੜੇ ਪੱਤਰਕਾਰ ਨੇ, ਜਰਨਲਿਸਟ ਨੇ, ਵੱਖਰੀ ਵੱਖਰੀ ਫੀਲਡ ਦੇ ਵਿੱਚ ਕੰਮ ਕਰਦੇ ਨੇ, ਪਰ ਇੱਕ ਐਜ਼ ਅ ਸਪੋਰਟਸ ਜਰਨਲਿਸਟ ਕਿਸ ਤਰ੍ਹਾਂ ਉਹ ਆਪਣੇ ਕੰਮ ਦੇ ਵਿੱਚ ਵੱਖ ਹੁੰਦੇ ਨੇ, ਕਿਸ ਤਰ੍ਹਾਂ ਉਹ ਆਪਣੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਵੱਖਰੇ ਤਰੀਕੇ ਦੇ ਨਾਲ ਨਿਭਾਉਂਦੇ ਨੇ।
0: ਹਾਂਜੀ, ਸਪੋਰਟਸ ਜਰਨਲਿਜ਼ਮ ਇੱਕ ਬਹੁਤ ਚੈਲੰਜਿੰਗ ਫੀਲਡ ਹੈ ਤੇ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ, ਇੱਕ ਤਾਂ ਸਪੋਰਟਸ ਦੇ ਨਾਲ ਪਿਆਰ ਹੋਣਾ ਬਹੁਤ ਜ਼ਰੂਰੀ ਹੈਗਾ,
1: ਜੀ
0: ਦੂਸਰਾ ਉਸ ਦੇ ਵਿੱਚ ਸਪੋਰਟਸ ਦੀ ਬਰੀਕੀ ਦੀ ਸਮਝ ਹੋਣੀ ਚਾਹੀਦੀ ਹੈਗੀ ਹੈ, ਐਂਡ ਇਹਦੇ ਵਿੱਚ ਹੁਣ ਜਿਵੇਂ ਫੀਫਾ ਵਰਲਡ ਕੱਪ ਚੱਲ ਰਿਹਾ ਹੈਗਾ,
1: ਜੀ ਜੀ
0: ਉਹ ਇੱਕ ਡਿਫਰੈਂਟ ਟਾਈਮ ਜ਼ੋਨ 'ਚ ਹੋ ਰਿਹਾ ਹੈਗਾ ਤੇ ਸਰੋਤੇ ਜਿਹੜੇ ਹੈ ਜ਼ਿਆਦਾਤਰ ਜਿਹੜੇ ਮੈਚ ਹੈ ਸਾਡੇ ਜਿਹੜੇ ਟਾਈਮ ਦੇ ਅਕੋਰਡਿੰਗ ਰਾਤ ਨੂੰ ਹੋ ਰਹੇ
1: ਰਾਤ
0: ਹੈਗੇ ਨੇ,
1: ਨੂੰ
0: ਤੇ ਇਸ ਤਰ੍ਹਾਂ ਦੀ ਜਿਹੜੀ ਐਡਜਸਟਮੈਂਟਸ ਉਹਨਾਂ ਨੂੰ ਕਰਨੀਆਂ ਪੈਂਦੀਆਂ ਹੈਗੀਆਂ ਨੇ, ਜਿਹੜੇ ਖਿਡਾਰੀ ਹੈਗੇ ਆ ਉਹਨਾਂ ਤੱਕ ਪਹੁੰਚ ਕਿਵੇਂ ਕਰਨੀ ਹੈ, ਉਹਨਾਂ ਦੀ ਇੰਟਰਵਿਊ ਵਗੈਰਾ ਕਿਵੇਂ ਅਰੇਂਜ ਕਰਨੀ ਹੈ, ਤਾਂ ਇਹ ਸਾਰਾ ਕੁਝ ਕਰਨ ਲਈ ਉਹਨਾਂ ਕੋਲ ਸੋਚਣ ਲਈ ਜਾਂ ਪ੍ਰਿਪੇਅਰ ਕਰਨ ਲਈ ਬਹੁਤਾ ਟਾਈਮ ਨਹੀਂ ਹੁੰਦਾ, ਖੜੇ ਪੈਰੀ ਉਹਨਾਂ ਨੂੰ ਇੱਕਦਮ ਡਿਸੀਜਨ ਲੈਣੇ ਪੈਂਦੇ ਹੈਗੇ ਨੇ, ਤੇ ਕੁਇਕ ਔਨ ਦੇਅਰ ਫੀਟ ਜਿਵੇਂ ਅਸੀਂ ਕਹਿੰਦੇ ਹਾਂ ਸਾਡੀ ਫੀਲਡ ਵਿੱਚ, ਉਹ ਹੋਣਾ ਬਹੁਤ ਜ਼ਰੂਰੀ ਹੁੰਦਾ ਇਹਦੇ ਲਈ।
1: ਜੀ ਤੇ ਅਸੀਂ ਜਿਸ ਤਰ੍ਹਾਂ ਦੇਖਿਆ ਕਿ ਜਿਸ ਤੁਸੀਂ ਫੀਫਾ ਵਰਲਡ ਕੱਪ ਦਾ ਜ਼ਿਕਰ ਕੀਤਾ, ਰਾਤ ਦੇ ਟਾਈਮ ਦੇ ਉੱਤੇ ਹੁੰਦੇ ਨੇ, ਹੋਰ ਜਿੱਦਾਂ ਲਾਈਵ ਮੈਚਸ ਹੁੰਦੇ ਨੇ ਉਸ ਦੇ ਵਿੱਚ ਅਸੀਂ ਦੇਖਿਆ ਕਿ ਬਿਨਾਂ ਕਿਸੇ ਗਲਤੀ ਦੇ ਤੇਜ਼ ਰਿਪੋਰਟਿੰਗ ਜਿਹੜੀ ਹੈ ਕਰਨੀ ਹੋਵੇ, ਸਹੀ ਜਾਣਕਾਰੀ ਜਿਹੜੀ ਹੈ ਜਿਹੜੇ ਤੁਹਾਡੇ ਦਰਸ਼ਕ ਨੇ, ਲਿਸਨਰਸ ਨੇ, ਉਹਨਾਂ ਤੱਕ ਪਹੁੰਚਾਉਣੀ ਹੋਵੇ, ਤਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਕੀਤਾ ਜਾਂਦਾ, ਕਿਸ ਤਰ੍ਹਾਂ ਆਪਣੇ ਇਸ ਚੀਜ਼ ਦੇ ਉੱਤੇ ਹਾਰਡਵਰਕ ਜਿਹੜਾ ਕੀਤਾ ਜਾਂਦਾ?
0: ਹਾਂਜੀ, ਉਹਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਇੱਕ ਤਾਂ ਉਸ ਗੇਮ ਦੀ, ਸਪੋਰਟ ਦੀ ਬਹੁਤ ਬਰੀਕੀ ਨਾਲ ਸਮਝ ਹੁੰਦੀ ਹੈ, ਉਹਦੇ ਰੂਲਸ ਕੀ ਹੈਗੇ ਨੇ
1: ਜੀ,
0: ਤੇ ਉਹਦੇ ਵਿੱਚ ਬਹੁਤ ਜ਼ਿਆਦਾ ਅੱਛੀਆਂ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਲੋਕ ਕਿਹੜੇ ਹੈਗੇ ਨੇ, ਤਾਂ ਉਹ ਸਾਰਾ ਜਿਹੜਾ ਇੱਕ ਡੇਟਾ ਹੈਗਾ ਉਹਦਾ ਹੋਮਵਰਕ ਕੀਤਾ ਜਾਂਦਾ, ਪਹਿਲਾਂ ਉਹਨਾਂ ਕੋਲ ਪੂਰੀ ਪ੍ਰਿਪਰੇਸ਼ਨ ਹੁੰਦੀ ਹੈ, ਤੇ ਲਾਈਵ ਇਵੈਂਟ ਦੇ ਦੌਰਾਨ ਵੀ ਜੇ ਕੁਛ ਐਸਾ ਵਾਪਰ ਜਾਂਦਾ ਹੈ ਜੋ ਅਨਐਕਸਪੈਕਟਿਡ ਸੀਗਾ, ਤਾਂ ਉਹਦੇ ਲਈ ਵੀ ਉਹ ਤਿਆਰ ਹੁੰਦੇ ਹੈਗੇ ਕਿ ਉਹਦੇ ਨਾਲ ਜੁੜੀ ਹੋਈ ਜਾਣਕਾਰੀ ਵੀ ਉਹ ਦੇ ਸਕਣ, ਉਹਦੇ ਬਾਰੇ ਵੀ ਸਰੋਤਿਆਂ ਦਾ ਜਿਹੜਾ ਇੰਟਰਸਟ ਹੈਗਾ, ਕਿਉਂਕਿ ਹੁਣ ਜੇ ਕੋਈ ਟੀਵੀ ਤੇ ਮੈਚ ਦੇਖ ਰਿਹਾ ਤਾਂ ਉਹਦੇ ਸਾਹਮਣੇ ਵੀ ਉਹ ਸਾਰਾ ਕੁਛ ਵਿਚਰ ਰਿਹਾ, ਤੇ ਪਰ ਜਿਹੜੀ ਉਹਦੇ ਨਾਲ ਕਮੈਂਟਰੀ ਚੱਲ ਰਹੀ ਹੈ, ਲਾਈਵ ਅਪਡੇਟ ਉਹ ਦੇ ਰਹੇ ਨੇ, ਉਹਦੇ ਨਾਲ ਉਹਦਾ ਇੰਟਰਸਟ ਬਣ ਰਿਹਾ, ਉਹ ਉਸਨੂੰ ਕੰਪਲੀਮੈਂਟ ਕਰ ਰਿਹਾ, ਖਿਡਾਰੀ ਨੂੰ ਉਸ ਦੇ ਨਾਲ ਜੋੜ ਰਿਹਾ ਹੈਗਾ, ਉਹਨੂੰ ਇਹ ਨੀ ਲੱਗਦਾ ਕਿ ਮੈਂ ਕਿਤੇ ਦੂਰ ਆਪਣੇ ਘਰ ਬੈਠਾ ਹੈਗਾ, ਆਡੀਅੰਸ ਨੂੰ ਇਸ ਤਰੀਕੇ ਦਾ ਇੰਪ੍ਰੈਸ਼ਨ ਮਿਲਦਾ ਹੈਗਾ ਕਿ ਉਹ ਸਾਰਿਆਂ ਦੇ ਨਾਲ ਸਟੇਡੀਅਮ ਵਿੱਚ ਹੀ ਬੈਠੇ ਨੇ।
1: ਜੀ ਅਸੀਂ ਉਹੀ ਦੇਖਿਆ ਕਿ ਜੋਸ਼ ਜਿਹੜਾ ਹੈ, ਸਟੇਡੀਅਮ ਦੇ ਜੋਸ਼ ਨੂੰ ਸਾਡੇ ਤੱਕ ਪਹੁੰਚਾਉਣ ਦਾ ਇੱਕ ਕੰਮ ਜਿਹੜਾ ਸਪੋਰਟਸ ਜਰਨਲਿਸਟ ਕਰਦੇ ਨੇ, ਔਰ ਉਹੀ ਜੋਸ਼ ਜਿਹੜਾ ਉਹਨਾਂ ਦੀ ਆਵਾਜ਼ ਦੇ ਵਿੱਚ ਜਦੋਂ ਅਸੀਂ ਸੁਣਦੇ ਹਾਂ ਨਾ, ਅਸੀਂ ਵੀ ਉਸੇ ਹੀ ਜੋਸ਼ ਦੇ ਵਿੱਚ ਆ ਜਾਂਦੇ ਹਾਂ। ਸੋ ਅਸੀਂ ਮੈਮ ਦੇਖਿਆ ਕਿ ਪਹਿਲਾਂ ਤਾਂ ਜਿੱਦਾਂ ਟੀਵੀ ਜਾਂ ਫਿਰ ਹੋਰ ਪਲੈਟਫਾਰਮਸ ਹੁੰਦੇ ਸੀਗੇ, ਅੱਜ ਕੱਲ੍ਹ ਸੋਸ਼ਲ ਮੀਡੀਆ ਲਗਾ ਲਓ ਜਾਂ ਫਿਰ ਡਿਜੀਟਲੀ ਬਹੁਤ ਸਾਰੇ ਐਸੇ ਪਲੈਟਫਾਰਮਸ ਆ ਗਏ ਨੇ ਜਿਸ ਦੇ ਵਿੱਚ ਕਿ ਜਿਹੜੇ ਸਪੋਰਟਸ ਜਰਨਲਿਜ਼ਮ ਹੈ ਉਸ ਦੇ ਵਿੱਚ ਵੀ ਵੱਡੇ ਚੇਂਜਿਸ ਆਏ ਨੇ, ਉਹ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਕਿ ਇਹ ਕਿਸ ਤਰ੍ਹਾਂ ਦਾ ਇਹ ਚੇਂਜਿਸ ਦੇਖਣ ਨੂੰ ਮਿਲ ਰਹੇ ਨੇ, ਜਾਂ ਫਿਰ ਕੋਈ ਖਾਸ ਇੰਪੈਕਟ ਪਿਆ ਇਸ ਸਪੋਰਟਸ ਜਰਨਲਿਸਟ ਤੇ ਇਹਨਾਂ ਪਲੈਟਫਾਰਮਸ ਤੇ ਆਉਣ ਦੇ ਨਾਲ?
0: ਹਾਂਜੀ, ਸਪੋਰਟਸ ਜਰਨਲਿਜ਼ਮ ਤੇ ਜਿਵੇਂ ਹਰ ਫੀਲਡ ਤੇ ਅਸਰ ਪਿਆ, ਤਾਂ ਸਪੋਰਟਸ ਜਰਨਲਿਜ਼ਮ ਤੇ ਵੀ ਅਸਰ ਪੈਣਾ ਲਾਜ਼ਮੀ ਸੀਗਾ। ਇਸ ਦੇ ਨਾਲ ਇੱਕ ਵਧੀਆ ਗੱਲ ਇਹ ਹੋਈ ਹੈ ਕਿ ਬਹੁਤ ਜਿਹੜੇ ਖਾਸ ਕਰਕੇ ਯੰਗਸਟਰਸ ਹੈਗੇ ਨੇ ਉਹਨਾਂ ਤੱਕ ਜਿਹੜਾ ਸਪੋਰਟਸ ਹੈਗਾ ਉਹਨੂੰ ਪਹੁੰਚਾਉਣ ਦਾ ਇੱਕ ਹੋਰ ਮਾਧਿਅਮ ਬਣ ਗਿਆ ਹੈਗਾ, ਉਹਨਾਂ ਨੂੰ ਸਪੋਰਟਸ ਨਾਲ ਜੋੜਨ ਦਾ। ਤੇ ਜ਼ਿਆਦਾਤਰ ਜਿਹੜਾ ਟ੍ਰੈਡੀਸ਼ਨਲ ਸੀਗਾ ਤਾਮ ਜਾਮ, ਜਿਵੇਂ ਟੀਵੀ ਹੋ ਗਿਆ, ਰੇਡੀਓ ਹੈ ਜਾਂ ਨਿਊਜ਼ ਪੇਪਰਸ ਹੈ, ਉਹਦੇ ਵਿੱਚ ਕ੍ਰਿਕਟ ਜ਼ਿਆਦਾ ਡੋਮੀਨੇਟ ਕਰ ਰਿਹਾ ਸੀਗਾ, ਤਾਂ ਹੁਣ ਸੋਸ਼ਲ ਮੀਡੀਆ ਇੱਕ ਆਲਟਰਨੇਟ ਪਲੈਟਫਾਰਮ ਹੈ ਜਿੱਥੇ ਅਦਰ ਸਪੋਰਟਸ ਲਈ ਵੀ ਇੱਕ ਸਪੇਸ ਕ੍ਰੀਏਟ ਹੋ ਰਹੀ ਹੈ। ਫਲਿਪ ਸਾਈਡ ਇਹਦੀ ਇਹ ਹੈ ਕਿ ਕਿਉਂਕਿ ਇਹਦੇ ਚ ਬਹੁਤ ਜਲਦੀ ਜਲਦੀ ਜਿਹੜਾ ਟਾਈਮ ਹੈ, ਸਮੇਂ ਦੀ ਕਮੀ ਹੋਣ ਕਰਕੇ ਕਈ ਵਾਰ ਗਲਤ ਜਾਣਕਾਰੀ ਵੀ ਪਾਸ ਔਨ ਹੋ ਜਾਂਦੀ ਹੈ ਜਾਂ ਇਨਕੰਪਲੀਟ ਇਨਫੋਰਮੇਸ਼ਨ ਪਾਸ ਔਨ ਹੋ ਜਾਂਦੀ ਹੈ, ਬਟ ਓਵਰਆਲ ਇਸਦਾ ਜਿਹੜਾ ਇੰਪੈਕਟ ਉਹ ਪੋਜ਼ਿਟਿਵ ਹੀ ਰਿਹਾ ਹੈ। ਜ਼ਿਆਦਾ ਲੋਕਾਂ ਤੱਕ ਸਪੋਰਟਸ ਦੀ ਖਬਰ ਪਹੁੰਚਦੀ ਹੈ, ਉਹ ਜ਼ਿਆਦਾ ਈਵੈਂਟਸ ਜਿਹੜੇ ਹੈਗੇ ਨੇ ਉਹਨਾਂ ਦੀ ਪ੍ਰਮੋਸ਼ਨ, ਉਹਨਾਂ ਬਾਰੇ ਲੋਕਾਂ ਨੂੰ ਅਵੇਅਰ ਕਰਨਾ, ਉਹਨਾਂ ਦਾ ਇੰਟਰਸਟ ਬਣਾ ਕੇ ਰੱਖਣ ਚ ਸੋਸ਼ਲ ਮੀਡੀਆ ਬਹੁਤ ਵੱਡਾ ਯੋਗਦਾਨ ਦੇ ਰਿਹਾ।
1: ਜੀ ਤੁਸੀਂ ਕ੍ਰਿਕਟ ਦਾ ਜ਼ਿਕਰ ਕੀਤਾ ਮੈਮ, ਤਾਂ ਅਸੀਂ ਦੇਖਿਆ ਕਿ ਜ਼ਿਆਦਾਤਰ ਸਾਡੇ ਇੰਡੀਆ ਦੇ ਵਿੱਚ ਕ੍ਰਿਕਟ ਦਾ ਕਰੇਜ਼ ਜ਼ਿਆਦਾ ਹੈਗਾ, ਇੱਕ ਤਿਉਹਾਰ ਦੀ ਤਰ੍ਹਾਂ ਸੈਲੀਬ੍ਰੇਟ ਹੁੰਦਾ, ਪਰ ਬਾਕੀ ਜਿਹੜੀਆਂ ਗੇਮਸ ਨੇ ਜਿਸ ਦੇ ਵਿੱਚ ਹਾਕੀ ਹੋ ਗਿਆ ਜਾਂ ਫਿਰ ਕੁਛ ਹੋਰ ਗੇਮਸ ਨੇ, ਸਾਡੀ ਐਥਲੈਟਿਕਸ ਹੋ ਗਿਆ, ਕਬੱਡੀ ਹੋ ਗਿਆ, ਹੋਰ

0: ਵੀ ਬਾਕੀ ਸਾਰੀਆਂ ਗੇਮਸ ਉਹਨਾਂ ਨੂੰ ਲੋਕਾਂ ਤੱਕ ਉਸੇ ਹੀ ਜੋਸ਼ ਦੇ ਨਾਲ ਪਹੁੰਚਾਉਣ ਦੇ ਲਈ ਕਿ ਖੇਡ ਪੱਤਰਕਾਰੀ ਜਿਹੜੀ ਹੈ ਉਹ ਅਹਿਮ ਭੂਮਿਕਾ ਨਿਭਾ ਸਕਦੀ ਹੈ, ਕਿਸ ਤਰ੍ਹਾਂ ਦਾ ਉਹਨਾਂ ਦਾ ਰੋਲ ਜਿਹੜਾ ਹੋ ਸਕਦਾ ਹੈ ਇਹਨਾਂ ਖੇਡਾਂ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ।
1: ਹਾਂਜੀ, ਇਹਦੇ ਵਿੱਚ ਜੀ ਇੱਕ ਦੋ ਗੱਲਾਂ ਆ ਜਾਂਦੀਆਂ ਹੈਗੀਆਂ ਇੰਪੋਰਟੈਂਟ। ਏਦਾਂ ਹੁੰਦਾ ਕਿ ਜਿਹੜੀ ਖਬਰ ਲੋਕ ਜਾਣਨਾ ਚਾਹੁੰਦੇ ਹੈਗੇ, ਕਿਉਂਕਿ ਕ੍ਰਿਕਟ ਤਾਂ ਇੱਕ ਮੋਰ ਦੈਨ ਸਪੋਰਟਸ ਹੈ, ਆਪਣੀ ਕੰਟਰੀ ਵਿੱਚ ਬਹੁਤ ਸਾਰੇ ਫੈਨਸ ਹੈਗੇ, ਹਰ ਕਿਸੇ ਨੂੰ ਪਸੰਦ ਹੈ, ਤਾਂ ਉਹਦੀ ਕਵਰੇਜ ਦੇਣਾ ਇੱਕ ਜ਼ਿੰਮੇਵਾਰੀ ਜਾਂ ਐਕਸਪੈਕਟ ਕਰਦਾ ਸਰੋਤਾ ਕਿ ਸਪੋਰਟਸ ਜਰਨਲਿਸਟ ਜੇ ਹੈ ਤਾਂ ਉਹ ਕ੍ਰਿਕਟ ਦੀ ਇਨਫੋਰਮੇਸ਼ਨ ਤਾਂ ਮੈਨੂੰ ਦੇਵੇਗਾ ਹੀ। ਪਰ ਨਾਲ ਦੀ ਨਾਲ ਸਪੋਰਟਸ ਜਰਨਲਿਸਟ ਦੇ ਅੰਦਰ ਇੱਕ ਹਰ ਜਰਨਲਿਸਟ ਦੇ ਜਿਵੇਂ ਇੱਕ ਉਹਦੇ ਚ ਇਹ ਇੱਕ ਸਪਿਰਿਟ ਹੁੰਦੀ ਹੈ ਕਿ ਮੈਂ ਕੁਛ ਨਵਾਂ ਵੀ ਲੈ ਕੇ ਆਵਾਂ, ਜਿਵੇਂ ਹੋਰ ਫੀਲਡਸ ਹੈਗੀਆਂ ਨੇ, ਕਬੱਡੀ ਹੋ ਗਿਆ, ਕਬੱਡੀ ਪ੍ਰੋ ਲੀਗ ਜਦੋਂ ਇੰਟਰੋਡਿਊਸ ਹੋਈ ਸੀਗੀ, ਜਾਂ ਰਿਵਾਈਵਲ ਆਫ ਹਾਕੀ ਹੈ, ਤਾਂ ਉਸਨੂੰ ਲੈ ਕੇ ਵੀ ਉਹਦੀ ਕਵਰੇਜ ਆਪਣੇ ਲੈਵਲ ਤੇ ਇਨੀਸ਼ੀਏਟਿਵ ਲੈਂਦੇ ਰਹਿੰਦੇ ਨੇ। ਕ੍ਰਿਕਟ ਨੂੰ ਇਹ ਐਡਵਾਂਟੇਜ ਹੈ ਕਿ ਉਹਨਾਂ ਦਾ ਜੋ BCCI ਬੋਰਡ ਹੈ ਉਸਨੇ ਮੀਡੀਆ ਨਾਲ ਜੁੜ ਕੇ ਤਾਲਮੇਲ ਰੱਖਣ ਦੀ ਇੰਪੋਰਟੈਂਸ ਨੂੰ ਬਹੁਤ ਸਮਝਿਆ ਹੈ। ਬਾਕੀ ਜਿਹੜੇ ਐਸੋਸੀਏਸ਼ਨ ਵਗੈਰਾ ਹੈ ਉਹ ਮੀਡੀਆ ਨੂੰ ਇੰਨੀ ਤਰਜੀਹ ਨਹੀਂ ਦੇ ਰਹੇ ਨੇ, ਪਰ ਆਪਣੇ ਲੈਵਲ ਤੇ ਸਪੋਰਟਸ ਜਰਨਲਿਸਟ ਜਿਹੜੇ ਹੈ ਉਹ ਕਾਫੀ ਕੋਸ਼ਿਸ਼ ਕਰਦੇ ਰਹਿੰਦੇ ਕਿ ਜਿਹੜੇ ਅੱਡ ਅੱਡ ਸਪੋਰਟਸ ਨੇ, ਰਿਵਾਇਤੀ ਸਪੋਰਟਸ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਬਾਰੇ ਵੀ, ਕਿਉਂਕਿ ਬਹੁਤ ਇੰਟਰਸਟਿੰਗ ਸਟੋਰੀਜ਼ ਬਣਦੀਆਂ ਨੇ।
0: ਜੀ ਜੀ
1: ਹਾਂਜੀ, ਜਿਵੇਂ PV ਸਿੰਧੂ ਹੈ ਜਾਂ ਸਾਨੀਆ ਮਿਰਜ਼ਾ ਹੈ, ਹਨਾ, ਇਸ ਤਰ੍ਹਾਂ ਦੀ ਜੋ ਪਰਸਨੈਲਿਟੀਜ਼ ਹੈਗੀਆਂ ਨੇ ਉਹ ਘਰ ਘਰ ਹਾਊਸ ਹੋਲਡ ਨੇਮਸ ਤਾਂ ਹੀ ਬਣੀਆਂ ਨੇ ਕਿਉਂਕਿ ਸਪੋਰਟਸ ਜਰਨਲਿਸਟ ਨੇ ਕ੍ਰਿਕਟ ਤੋਂ ਇਲਾਵਾ ਹੋਰ ਵੀ ਕਿਤੇ ਅਟੈਂਸ਼ਨ ਜਿਹੜੀ ਆਪਣੀ ਪਲੇ ਕੀਤੀ। PT ਊਸ਼ਾ ਹੈ, ਬਹੁਤ ਸਾਰੇ ਨਾਮ ਨੇ ਜੋ ਐਥਲੈਟਿਕਸ ਵਿੱਚ ਤੇ ਬਹੁਤ ਸਾਰੇ ਉਹਨਾਂ ਨੇ ਰਿਕਾਰਡਸ ਵਗੈਰਾ ਬਣਾਏ ਹੈਗੇ ਨੇ। ਅੰਡਰ ਡੋਗ ਦੀ ਸਟੋਰੀ, ਰੈਗਸ ਟੂ ਰਿਚਸ ਦੀ ਸਟੋਰੀ, ਮਤਲਬ ਸੈਲਫ ਮੇਡ ਆਊਟ ਪਰਫਾਰਮ ਕਰਨ ਵਾਲੇ ਗਲੋਬਲ ਲੈਵਲ ਤੇ, ਇਹ ਸਾਰੀ ਬਹੁਤ ਇੰਟਰਸਟਿੰਗ ਸਟੋਰੀਜ਼ ਬਣਦੀਆਂ ਨੇ ਤੇ ਉਹ ਟਾਈਮ ਟੂ ਟਾਈਮ ਜਰਨਲਿਸਟ ਲੱਗੇ ਰਹਿੰਦੇ ਐਸਾ ਕੁਛ ਲੱਭਣ ਲਈ।
0: ਜੀ, ਤੇ ਹੁਣ ਜੇਕਰ ਗੱਲ ਕੀਤੀ ਜਾਏ ਤਾਂ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਨਵਾਂ ਇੱਕ ਰਾਹ ਹਰ ਦਿਨ ਲੱਭ ਲੈਂਦੀ ਆ। ਅਗਰ ਪੜ੍ਹਾਈ ਦੇ ਵਿੱਚ ਗੱਲ ਕੀਤੀ ਜਾਏ ਤਾਂ ਇਸ ਵੇਲੇ ਸਪੋਰਟਸ ਜਰਨਲਿਜ਼ਮ ਜਾਂ ਫਿਰ ਜਰਨਲਿਜ਼ਮ ਦੇ ਵਿੱਚ ਜੋ ਖੇਡ ਪੱਤਰਕਾਰੀ ਹੈ ਉਸਦਾ ਕਿੰਨਾ ਕੁ ਸਕੋਪ ਜਿਹੜਾ ਹੈ ਵੱਧ ਰਿਹਾ, ਜਾਂ ਸਟੂਡੈਂਟਸ ਜੇਕਰ ਇਸ ਦੇ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਿਹੜੀ ਰਾਹ ਜਿਹੜੀ ਹੈ ਉਹ ਚੁਣਨੀ ਚਾਹੀਦੀ ਹੈ?
1: ਇਸ ਦੇ ਲਈ ਜਰਨਲਿਜ਼ਮ ਦੀ ਜੇ ਡਿਗਰੀ ਕਰ ਲਈ ਜਾਏ ਤਾਂ ਉਹਦੇ ਵਰਗਾ ਕੁਛ ਨੀ, ਪਰ ਕਿਉਂਕਿ ਜਿਹੜੀ ਫਾਰਮਲ ਐਜੂਕੇਸ਼ਨ ਆ ਤੁਹਾਨੂੰ ਇੱਕ ਪ੍ਰੋਪਰ ਸਟਰਕਚਰ ਦੇ ਦਿੰਦੀ ਹੈ, ਫੀਲਡ ਦੀ ਜਿਹੜੀ ਕੰਪਲੀਟ ਸਮਝ ਆ ਜਾਂਦੀ ਹੈ, ਕਿਉਂਕਿ ਐਥਿਕਸ ਵੀ ਇਹਦੇ ਵਿੱਚ ਇਨਵੋਲਵ ਹੈਗੇ ਨੇ, ਕੰਮ ਕਰਨ ਦਾ ਸਭ ਤੋਂ ਸਹੀ ਤਰੀਕਾ ਵਧੀਆ ਤਰੀਕਾ ਕਿਹੜਾ ਹੋ ਸਕਦਾ ਹੈਗਾ, ਤੇ ਐਂਡ ਸਾਈਮਲਟੇਨੀਅਸਲੀ ਨਾਲ ਦੀ ਨਾਲ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਫਾਰਮਲ ਕੋਰਸ ਵਿੱਚ ਐਡਮਿਸ਼ਨ ਲੈਂਦੇ ਹੋ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਜਰਨਲਿਜ਼ਮ ਤੇ, ਤਾਂ ਉਹਦੇ ਚ ਬੇਸਡ ਔਨ ਯੋਰ ਇੰਟਰਸਟ ਤੁਸੀਂ ਆਪਣੀ ਸਪੈਸ਼ਲਾਈਜੇਸ਼ਨ ਹੈ, ਇੰਟਰਨਸ਼ਿਪ ਹੈ, ਸਾਈਮਲਟੇਨੀਅਸਲੀ ਨਾਲ ਦੀ ਨਾਲ ਤੁਹਾਨੂੰ ਹੋਰ ਮੌਕੇ ਵੀ ਮਿਲਦੇ ਰਹਿੰਦੇ ਹੈਗੇ ਨੇ ਕੰਮ ਕਰਨ ਦੇ, ਸਪੋਰਟਸ ਜਰਨਲਿਸਟ ਦੇ ਨਾਲ ਇੰਟਰੈਕਟ ਕਰਨ ਦੇ, ਤਾਂ ਇਸ ਲਈ ਮੈਂ ਇਹ ਸੁਜੈਸਟ ਕਰੂੰਗੀ ਜੇ ਕੋਈ ਆਪਣਾ ਫਿਊਚਰ ਇਸ ਫੀਲਡ ਵਿੱਚ ਬਣਾਉਣਾ ਚਾਹੁੰਦੇ ਹੈਗੇ ਨੇ ਤਾਂ ਉਹ ਜਰਨਲਿਜ਼ਮ ਦੀ ਡਿਗਰੀ ਨੂੰ ਤਰਜੀਹ ਦੇਣ।
0: ਜੀ, ਕਿੰਨੇ ਸਾਲ ਦੀ ਜਾਂ ਕਿੰਨੇ ਟਾਈਮ ਪੀਰੀਅਡ ਦੇ ਲਈ ਇਹ ਡਿਗਰੀ ਹੋ ਸਕਦੀ ਹੈ, ਇਸ ਦੇ ਬਾਰੇ ਤੁਹਾਡੇ ਕੋਲ ਜਾਣਨਾ ਚਾਹਾਂਗੇ ਮੈਮ।
1: ਹਾਂਜੀ, ਜੇ ਬੈਚਲਰਸ ਲੈਵਲ ਤੇ ਕਰਨੀ ਹੈ ਤਾਂ ਉਹਦੇ ਲਈ 4 ਸਾਲ ਦਾ ਸਮਾਂ ਲੱਗਦਾ ਹੈ, ਪਰ ਜੇ ਤੁਸੀਂ ਕਿਸੇ ਹੋਰ ਫੀਲਡ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਪਰ ਸਪੋਰਟਸ ਜਰਨਲਿਜ਼ਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਾਂ PG ਡਿਪਲੋਮਾ ਕਰ ਸਕਦੇ ਹੈਗੇ ਹੋ ਜਰਨਲਿਜ਼ਮ ਦਾ, ਜਾਂ ਫਿਰ MA। PG ਡਿਪਲੋਮਾ 1 ਸਾਲ ਦਾ ਹੈ ਤੇ MA ਦੀ ਡਿਗਰੀ 2 ਸਾਲ ਦੀ ਹੈ।
0: ਜੀ, ਸੋ ਅੱਜ ਇਸ ਦਿਨ ਦੇ ਮੌਕੇ ਦੇ ਉੱਤੇ ਤੁਸੀਂ ਸਾਡੇ ਨਾਲ ਮੈਮ ਗੱਲਬਾਤ ਕੀਤੀ ਹੈ, ਸਾਡੇ ਲਿਸਨਰਸ ਦੇ ਲਈ ਇੰਨੀ ਜਾਣਕਾਰੀ ਸਾਂਝਾ ਕੀਤੀ ਹੈ, ਥੈਂਕ ਯੂ ਸੋ ਮਚ ਮੈਮ ਟਾਈਮ ਦੇਣ ਦੇ ਲਈ ਔਰ ਇਹ ਜਾਣਕਾਰੀ ਸਾਡੇ ਲਿਸਨਰਸ ਤੱਕ ਪਹੁੰਚਾਉਣ ਦੇ ਲਈ।
1: ਥੈਂਕ ਯੂ ਜੀ, ਥੈਂਕ ਯੂ ਸੋ ਮਚ
0: ਜੀ। ਇਹ ਸਨ ਸਾਡੇ ਨਾਲ ਡਾਕਟਰ ਅਮਨਪ੍ਰੀਤ ਰੰਧਾਵਾ ਜੀ, ਜੋ ਕਿ ਪ੍ਰੋਫੈਸਰ ਐਂਡ ਹੈੱਡ ਨੇ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ ਨਾਲ ਜੁੜੇ ਸੀਗੇ। ਸੋ ਅੱਜ ਹੈ ਜੀ ਵਰਲਡ ਸਪੋਰਟਸ ਜਰਨਲਿਸਟ ਡੇ। ਜਰਨਲਿਜ਼ਮ ਸਪੋਰਟਸ ਦੇ ਵਿੱਚ ਕੀ ਖਾਸੀਅਤ ਹੁੰਦੀ ਹੈ, ਉਹਨਾਂ ਦੀ ਰਿਪੋਰਟਿੰਗ ਕਿੱਦਾਂ ਦੀ ਹੁੰਦੀ ਹੈ, ਕਿੱਦਾਂ ਦਾ ਉਹਨਾਂ ਦਾ ਕੰਮਕਾਰ ਹੁੰਦਾ, ਇਹ ਸਭ ਚੀਜ਼ਾਂ ਜਿਹੜੀਆਂ ਨੇ ਨਾ, ਮੈਂ ਕਿਹਾ ਡਟੇ ਰਹਿੰਦੇ ਨੇ, ਜਿਵੇਂ ਕਿ ਮੈਂ ਪਹਿਲਾਂ ਕਿਹਾ ਨਾ, ਉਸ ਜੋਸ਼ ਨੂੰ ਉਸ ਜਨੂਨ ਨੂੰ ਸਾਡੇ ਤੱਕ ਪਹੁੰਚਾਉਣ ਦੇ ਵਿੱਚ, ਸਟੇਡੀਅਮ ਦੇ ਵਿੱਚ ਤਾਂ ਅਸੀਂ ਨਹੀਂ ਪਹੁੰਚੇ ਹੁੰਦੇ, ਪਰ ਅਸੀਂ ਇਹ ਫੀਲਿੰਗ ਦੇਖਿਆ ਕਿ ਕਿੱਦਾਂ ਅਸੀਂ ਘਰ ਦੇ ਵਿੱਚ ਬੈਠੇ ਜਦੋਂ ਕੋਈ ਵੀ ਖੇਡ ਹੁੰਦੀ ਹੈ ਨਾ, ਉਸ ਜੋਸ਼ ਦੇ ਵਿੱਚ ਭਰੇ ਹੋਏ ਅਸੀਂ ਉਹਨਾਂ ਹੀ ਜਜ਼ਬਾਤਾਂ ਦੇ ਵਿੱਚ ਘਰ ਵੀ ਬਸ ਇਸੇ ਹੀ ਰੋਲੇ ਦੇ ਵਿੱਚ ਜਿਹੜਾ ਹੈ ਉਸ ਆਪਣੇ ਭਾਵਾਂ ਨੂੰ ਜਿਹੜਾ ਹੈ

ਬਿਆਨ ਕਰਦੇ ਹਾਂ। ਸੋ ਮੈਂ ਕਿਹਾ ਜੀ ਇਹੀ ਜੋਸ਼ ਜਨੂੰਨ ਜਿਹੜਾ ਹੈ ਇਹ ਸਪੋਰਟਸ ਜਰਨਲਿਸਟ ਜਿਹੜੇ ਨੇ ਸਾਨੂੰ ਟੀ ਵੀ ਦੇ ਰਾਹੀਂ ਸਾਡੇ ਤੱਕ ਪਹੁੰਚਾਉਂਦੇ ਨੇ। ਸੋ ਅੱਜ ਦਿਨ ਬਹੁਤ ਹੀ ਖਾਸ ਹੈ, ਔਰ ਦਿਨ ਖਾਸ ਹੈ ਤਾਂ ਤੁਹਾਡੀ ਆਪਣੀ ਆਰ ਜੀ ਤੁਹਾਡੀ ਅੰਜਲੀ ਵੀ ਤਾਂ ਖਾਸ ਹੀ ਹੈ ਨਾ। ਔਰ ਮੈਂ ਕਿਹਾ ਜੀ ਚਲੋ ਜੀ ਇਸ ਗੀਤ ਦੇ ਵੱਲ ਵਧਦੇ ਹਾਂ। ਇਸ ਗੀਤ ਦੇ ਉਸ ਪਾਰ ਹੋਰ ਵੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਾਂਗੀ ਅੱਜ ਦੀ ਇਸ ਤਰੀਕ ਨੂੰ ਕੀ ਹੈ ਉਸਦੇ ਬਾਰੇ। ਫਿਲਹਾਲ ਇਹ ਗੀਤ ਤੁਹਾਡੇ ਲਈ।

ਮੈਂ ਕਿਹਾ ਜੀ ਇਹ ਜੋਸ਼ ਜਨੂੰਨ ਜਿਹੜਾ ਬਰਕਰਾਰ ਰਹਿਣਾ ਚਾਹੀਦਾ, ਮੈਂ ਕਿਹਾ ਕਿਉਂਕਿ ਜੀ ਫੁੱਟਬਾਲ ਪ੍ਰੇਮੀ ਜਿਹੜੇ ਨੇ ਨਾ, ਉਹ ਅੱਜ ਕੱਲ੍ਹ ਪੂਰੇ ਜੋਸ਼ ਦੇ ਵਿੱਚ ਫੀਫਾ ਵਰਲਡ ਕੱਪ ਨੂੰ ਇੰਜੋਏ ਕਰ ਰਹੇ ਨੇ। ਔਰ ਜੋ ਫੁੱਟਬਾਲ ਪ੍ਰੇਮੀ ਨੇ ਨਾ, ਮੈਂ ਕਿਹਾ ਉਹ ਹਰ ਦਿਨ ਦੀ ਅਪਡੇਟ ਜਿਹੜੀ ਹੈ ਨਾ, ਉਹ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਸਮਝਦੇ ਨੇ। ਔਰ ਇੰਡੀਅਨ ਟਾਈਮ ਦੇ ਮੁਤਾਬਿਕ ਬੇਸ਼ੱਕ ਰਾਤ ਦੇ ਟਾਈਮ ਦੇ ਉੱਤੇ ਇਹ ਫੁੱਟਬਾਲ ਮੈਚ ਜਿਹੜੇ ਨੇ ਆਉਂਦੇ ਨੇ, ਔਰ ਪਰ ਸਾਡੇ ਜਿਹੜੇ ਫੁੱਟਬਾਲ ਪ੍ਰੇਮੀ ਨੇ ਨਾ, ਔਰ ਇੰਡੀਆ ਦੇ ਫੁੱਟਬਾਲ ਪ੍ਰੇਮੀ ਨੇ, ਉਹ ਰਾਤ ਦੀਆਂ ਆਪਣੀਆਂ ਨੀਂਦਰਾਂ ਵੀ ਉਡਾ ਦਿੰਦੇ ਨੇ। ਸੋ ਜੇਕਰ ਅਪਡੇਟਸ ਦੀ ਗੱਲ ਕੀਤੀ ਜਾਏ ਤਾਂ ਐਮ ਭਾਵੇ ਅੱਗੇ ਜਿਹੜਾ ਸਵੀਡਨ ਦੀ ਟੀਮ ਬੇਵਸ ਹੋ ਗਈ ਹੈ, ਔਰ ਫਰਾਂਸ ਨੇ 3-0 ਦੇ ਨਾਲ ਜਿੱਤ ਕੇ ਆਖਰੀ 16 ਦੇ ਵਿੱਚ ਆਪਣੀ ਥਾਂ ਬਣਾ ਲਈ ਹੈ। ਫੀਫਾ ਵਰਲਡ ਕੱਪ 2026 ਦੇ ਰਾਊਂਡ ਆਫ 32 ਦੇ ਵਿੱਚ ਫਰਾਂਸ ਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਬਾਈ, ਜਿਹੜਾ ਖਿਤਾਬ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਟੀਮਾਂ ਦੇ ਵਿੱਚੋਂ ਉਹ ਇੱਕ ਨੇ। ਔਰ ਇਸ ਵੇਲੇ ਟੀਮ ਦੇ ਵੱਲੋਂ ਸਵੀਡਨ ਨੂੰ 3-0 ਦੇ ਨਾਲ ਹਰਾ ਕੇ ਸ਼ਾਨਦਾਰ ਤੌਰ ਦੇ ਉੱਤੇ

ਰਾਊਂਡ ਆਫ 16 ਦੇ ਵਿੱਚ ਆਪਣੀ ਥਾਂ ਬਣਾ ਲਈ ਗਈ ਹੈ। ਔਰ ਮੈਚ ਦੇ ਹੀਰੋ ਜਿਹੜੇ ਨੇ ਕਪਤਾਨ ਕਿਲੀਅਨਸ ਜਿਹੜੇ ਨੇ ਉਹ ਰਹੇ ਨੇ, ਜਿਨ੍ਹਾਂ ਦੇ ਵੱਲੋਂ 2 ਗੋਲ ਕਰਕੇ ਆਪਣੀ ਟੀਮ ਨੂੰ ਜਿਹੜਾ ਹੈ ਇਹ ਸ਼ਾਨਦਾਰ ਜਿੱਤ ਦਵਾਈ ਗਈ ਹੈ। ਔਰ ਇਸ ਤੋਂ ਇਲਾਵਾ ਗੱਲ ਕੀਤੀ ਜਾਏ ਤਾਂ DR ਕਾਂਗੋ ਨੇ ਜਿੱਤ ਦੇ ਨਾਲ ਅੰਤਿਮ ਲਾਸਟ ਜਿਹੜੇ 16 ਦੇ ਵਿੱਚ ਵੀ ਆਪਣੀ ਥਾਂ ਜਿਹੜੀ ਹੈ ਉਹ ਬਣਾ ਲਈ ਹੈ। ਇੰਗਲੈਂਡ ਨੇ ਫੀਫਾ ਵਰਲਡ ਕੱਪ 2024 ਦੇ ਵਿੱਚ ਨੌਕਆਊਟ ਮੁਕਾਬਲੇ ਦੇ ਵਿੱਚ DR ਕਾਂਗੋ ਨੂੰ ਹਰਾ ਕੇ ਜਿਹੜਾ ਹੈ ਰਾਊਂਡ ਆਫ 16 ਦੇ ਵਿੱਚ ਆਪਣੀ ਥਾਂ ਬਣਾਈ ਹੈ। ਔਰ ਦੱਸ ਦੇਵਾਂ ਕਿ ਮੈਚ ਦੇ ਸ਼ੁਰੂਆਤੀ 7ਵੇਂ ਮਿੰਟਾਂ ਦੇ ਵਿੱਚ ਹੀ ਜਿਹੜਾ ਹੈ ਪਿਛੜਨ ਦੇ ਬਾਵਜੂਦ ਵੀ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕੀਤੀ ਔਰ ਆਖਿਰਕਾਰ ਜਿੱਤ ਜਿਹੜੀ ਹੈ ਆਪਣੇ ਨਾਮ ਦਰਜ ਕਰਵਾਈ। ਔਰ ਹੁਣ ਜਿਹੜਾ ਹੈ ਉਹਨਾਂ ਦਾ ਮੁਕਾਬਲਾ 6 ਜੁਲਾਈ ਨੂੰ ਮੈਕਸੀਕੋ ਸਿਟੀ ਸਟੇਡੀਅਮ ਦੇ ਵਿੱਚ ਜਿਹੜਾ ਹੈ ਮੈਕਸੀਕੋ ਦੇ ਨਾਲ ਹੀ ਹੋਵੇਗਾ। ਵਰਲਡ ਕੱਪ 2026 ਦੇ ਰਾਊਂਡ ਆਫ 32 ਮੁਕਾਬਲੇ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਸੈਨੇਗਲਸ ਨੇ ਵੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਜਿਹੜਾ ਹੈ ਉਸਦੇ ਵੱਲੋਂ ਸ਼ਾਟ ਲਗਾਏ ਗਏ ਨੇ। ਸੈਨੇਗਲਸ ਨੂੰ 1-0 ਦੀ ਜਿਹੜਾ ਹੈ ਇੱਕ ਵਧੀਆ ਬੜਤ ਉਹਨਾਂ ਦੇ ਵੱਲੋਂ ਦਵਾਈ ਗਈ ਹੈ। ਬੈਲਜੀਅਮ ਨੇ ਵੀ ਜਿਹੜਾ ਹੈ ਮੁਕਾਬਲਾ ਬਰਾਬਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਜ਼ੋਰਦਾਰ ਵਾਪਸੀ ਕਰਦੇ ਹੋਏ ਗੋਲ ਕੀਤੇ ਔਰ ਨਾਲ ਦੀ ਨਾਲ ਜਿਹੜਾ ਹੈ ਉਹਨਾਂ ਦੇ ਵੱਲੋਂ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਸੀਗਾ। ਟੀਮ ਦੇ ਵੱਲੋਂ ਜਿਹੜਾ ਹੈ ਮਿਹਨਤ ਕੀਤੀ ਗਈ ਔਰ ਨਾਲ ਦੀ ਨਾਲ ਸੈਨੇਗਲ ਦੇ ਵੱਲੋਂ 2 ਗੋਲ ਦੇ ਮੁਕਾਬਲੇ ਜਿਹੜਾ ਹੈ ਬੈਲਜੀਅਮ ਨੇ ਜਿਹੜਾ ਹੈ 3 ਗੋਲ ਕੀਤੇ ਔਰ ਪ੍ਰਦਰਸ਼ਨ ਜਿਹੜਾ ਹੈ ਖਾਸ ਤੌਰ 'ਤੇ ਉਹਨਾਂ ਦੇ ਵੱਲੋਂ ਕੀਤਾ ਗਿਆ। ਸੋ ਫੀਫਾ ਵਰਲਡ ਕੱਪ ਦੀ ਅਪਡੇਟਸ ਜਿਹੜੀ ਹੈ ਤੁਹਾਡੇ ਨਾਲ ਹਰ ਦਿਨ ਅਸੀਂ ਸਾਂਝੇ ਕਰਦੇ ਰਹਾਂਗੇ, ਤੁਹਾਡੇ ਨਾਲ ਜਿਹੜਾ ਹੈ ਸ਼ਾਮ ਨੂੰ ਵੀ ਇਸ ਫੀਫਾ ਵਰਲਡ ਕੱਪ ਨੂੰ ਲੈ ਕੇ ਖਾਸ ਤੌਰ 'ਤੇ ਤੁਹਾਡੇ ਨਾਲ ਜਾਣਕਾਰੀ ਸਾਂਝਾ ਕੀਤੀ ਜਾਂਦੀ ਹੈ। ਛੋਟੇ ਛੋਟੇ ਡੋਜ਼ ਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਮਿਲਦੀ ਰਹਿਣੀ ਹੈ ਬਾਈ। ਜਦੋਂ ਮੈਂ ਕਿਹਾ ਜੀ ਖਿਡਾਰੀ ਆਉਂਦੇ ਨੇ ਨਾ ਭੱਜਦੇ ਹੋਏ ਫੀਲਡ 'ਤੇ ਸਾਨੂੰ ਦਿਖਾਈ ਦਿੰਦੇ ਨੇ, ਸਟੇਡੀਅਮ ਦੇ ਵਿੱਚ ਸਾਨੂੰ ਦਿਖਾਈ ਦਿੰਦੇ ਨਾ, ਵੱਖਰਾ ਹੀ ਉਹਨਾਂ ਦੇ ਵਿੱਚ ਇੱਕ ਜੋਸ਼ ਜਿਹਾ। ਮੈਂ ਕਿਹਾ ਉਹ ਕਿਸੇ ਨੂੰ ਦੇਖਦੇ ਨਹੀਂ ਨੇ, ਕਿਸੇ ਨੂੰ ਇੱਧਰ ਉੱਧਰ ਨਹੀਂ ਦੇਖਦੇ, ਬਸ ਉਹਨਾਂ ਦਾ ਧਿਆਨ ਬਸ ਗੋਲ ਕਰਨ ਦੇ ਵੱਲ ਹੁੰਦਾ, ਕਿਸੇ ਤਰ੍ਹਾਂ ਗੋਲ ਹੋ ਜਾਏ ਔਰ ਬਾਲ ਦੇ ਫੁੱਟਬਾਲ ਦੇ ਪਿੱਛੇ ਭੱਜਦੇ ਜਿਹੜਾ ਹੈ ਬਸ ਇੱਦਾਂ ਹੀ ਆਪਣੀ ਟੀਮ ਨੂੰ ਜਿੱਤ ਹਾਸਿਲ ਕਰਵਾ ਦਿੰਦੇ ਨੇ। ਬਸ ਜੀ ਆਪਾਂ ਵੀ ਜੇਕਰ ਖੇਡ ਪ੍ਰੇਮੀ ਨੇ ਇੱਦਾਂ ਹੀ ਅਸੀਂ ਤੁਹਾਡੇ ਨਾਲ ਵੀ ਜੁੜੇ ਰਹਿਣਾ, ਤੁਹਾਨੂੰ ਵੀ ਅਪਡੇਟਸ ਦਿੰਦੇ ਰਹਿਣਾ, ਜਿੱਦਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਹੋ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਆਪਣੀ ਆਰਜੀ ਅੰਸ਼ਲੀ ਦੇ ਨਾਲ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਜੀ। FM ਬੈਂਡ 102.7 ਮੈਗਾਹਰਟਸ, 103.6 ਮੈਗਾਹਰਟਸ ਔਰ ਨਿਊਜ਼ ਔਨ ਏਅਰ ਐਪ ਦੇ ਰਾਹੀਂ ਬਣੇ ਰਹੋ ਆਪਣੀ ਆਰਜੀ ਅੰਸ਼ਲੀ ਦੇ ਨਾਲ ਪ੍ਰੋਗਰਾਮ ਦੇ ਵਿੱਚ ਦਿਲ ਸੇ ਦਿਲ ਤੱਕ।

ਜੀ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੇ ਅੰਜਲੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ, ਔਰ ਤੁਸੀਂ ਬਣੇ ਹੋਏ ਹੋ ਇਸ ਪ੍ਰੋਗਰਾਮ ਦੇ ਵਿੱਚ। 7:55 ਹੋ ਗਏ ਨੇ ਔਰ ਇਸ ਪ੍ਰੋਗਰਾਮ ਨੂੰ 8:30 ਤੱਕ ਇੱਦਾਂ ਹੀ ਮੈਂ ਕਿਹਾ ਚੱਲਦੇ ਰਹਿਣਾ। ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਨਾ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀ। ਦੇਖੋ ਅੱਜ ਕੱਲ੍ਹ ਮੌਨਸੂਨ ਦਾ ਸੀਜ਼ਨ ਜਿਹੜਾ ਕਈ ਥਾਵਾਂ ਦੇ ਉੱਤੇ ਸਟਾਰਟ ਹੋ ਗਿਆ। ਸਾਡੇ ਇੱਥੇ ਹਲਕੀ ਹਲਕੀ ਜਿਹੜੀ ਬਾਰਿਸ਼ ਹੈ, ਪ੍ਰੀ ਮੌਨਸੂਨ ਕਹਿ ਲਓ ਜਾਂ ਫਿਰ ਜਿਹੜੀ ਦਸਤਕ ਦੇਣੀ ਸ਼ੁਰੂ ਹੋ ਗਿਆ ਇਹ ਮੌਸਮ। ਪਰ ਇਸ ਮੌਸਮ ਦੇ ਵਿੱਚ ਨਾ ਮੈਂ ਕਿਹਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਨਾ, ਉਹਨਾਂ ਦਾ ਸਾਨੂੰ ਧਿਆਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ। ਸਾਡੇ ਘਰ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ, ਉਹਨਾਂ ਦੀ ਦੇਖਭਾਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਔਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਲੈਕਟ੍ਰੋਨਿਕ ਚੀਜ਼ਾਂ ਜਿਸ ਦਾ ਅਸੀਂ ਧਿਆਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ। ਔਰ ਇਸ ਮੌਸਮ ਦੇ ਵਿੱਚ ਜ਼ਿਆਦਾਤਰ ਇਲੈਕਟ੍ਰੋਨਿਕ ਚੀਜ਼ਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਬਾਰਿਸ਼ ਦੇ ਮੌਸਮ ਦੇ ਵਿੱਚ ਬਿਜਲੀ ਜ਼ਿਆਦਾ ਕੱਟਦੀ ਹੈ, ਔਰ ਅਜਿਹੇ ਦੇ ਵਿੱਚ ਇਨਵਰਟਰ ਜਿਹੜੇ ਨੇ ਨਾ ਉਹਨਾਂ ਦੇ ਉੱਤੇ ਲੋਡ ਜਿਹੜਾ ਉਹ ਜ਼ਿਆਦਾ ਹੋ ਜਾਂਦਾ। ਬੈਟਰੀਜ਼ ਜਿਹੜੀਆਂ ਨੇ ਨਾ ਉਹ ਇਹਨਾਂ ਇਨਵਰਟਰਸ ਦੀਆਂ ਜ਼ਿਆਦਾ ਜਿਹੜੀਆਂ ਨੇ ਪ੍ਰਭਾਵਿਤ ਹੁੰਦੀਆਂ ਨੇ, ਇਫੈਕਟਡ ਹੁੰਦੀਆਂ ਨੇ। ਹਵਾ ਦੇ ਵਿੱਚ ਨਮੀ ਹੋ ਗਿਆ, ਸੀਲ ਜਿਹੜੀ ਸੀਲਨ ਹੋ ਗਈ, ਔਰ ਜੰਗ ਲੱਗਣ ਦਾ ਵੋਲਟੇਜ ਦਾ ਜਿਹੜਾ ਹੈ ਫਲਕਚੁਏਟ ਹੁੰਦਾ ਹੈ, ਵੱਧ ਘੱਟ ਹੁੰਦਾ ਰਹਿੰਦਾ ਵੋਲਟੇਜ। ਇਸ ਤੋਂ ਇਲਾਵਾ ਜਿਹੜਾ ਹੈ ਬੈਕਅਪ ਵੀ ਜ਼ਰੂਰੀ ਹੁੰਦਾ, ਪਰ ਕਈ ਵਾਰ ਜਿਹੜਾ ਹੈ ਇਹਨਾਂ ਇਨਵਰਟਰਸ ਦੇ ਉੱਤੇ ਜ਼ਿਆਦਾ ਇਫੈਕਟ ਪੈ ਜਾਂਦਾ ਇਸ ਮੌਸਮ ਦੇ ਵਿੱਚ। ਇਹਨਾਂ ਇਨਵਰਟਰਸ ਦੀ ਪਰਫੋਰਮੈਂਸ ਵੀ ਜਿਹੜੀ ਹੈ ਉਹ ਵੀ ਪ੍ਰਭਾਵਿਤ ਹੋ ਜਾਂਦੀ ਹੈ। ਬੈਟਰੀਜ਼ ਦੇ ਵਿੱਚ ਜਿਹੜਾ ਪਾਣੀ ਜਾਂ ਸਾਫ਼ ਸਫਾਈ ਸਰਵਿਸ ਜਿਹੜੀ ਹੈ ਉਸਦੇ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਜਿਨ੍ਹਾਂ ਦਾ ਜਿਹੜਾ ਹੈ ਇਹ ਧਿਆਨ ਸਾਨੂੰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਜੇ ਇਹਦੇ ਵਿੱਚ ਇਨਵਰਟਰਸ ਦੀ ਬੈਟਰੀ ਲਾਈਫ ਵਧਾਉਣ ਦੇ ਵੱਲ ਧਿਆਨ ਕੀਤਾ ਜਾਵੇ, ਮੌਨਸੂਨ ਤੋਂ ਪਹਿਲਾਂ ਜਿਹੜਾ ਹੈ ਇਹਨਾਂ ਇਨਵਰਟਰਸ ਦੀ ਸਰਵਿਸਿਸ ਜਿਹੜੀਆਂ ਨੇ ਉਹ ਕਰਵਾਉਣਾ ਜ਼ਰੂਰੀ ਹੈਗੀਆਂ। ਔਰ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹ ਮੌਨਸੂਨ ਦੇ ਮੌਸਮ ਦੇ ਵਿੱਚ ਜਿਹੜਾ ਹੈ ਇਨਵਰਟਰਸ ਜਲਦੀ ਖਰਾਬ ਹੋ ਜਾਂਦੇ ਨੇ, ਕੀ ਕਾਰਨ ਹੁੰਦਾ। ਸੋ ਮੌਨਸੂਨ ਦੇ ਵਿੱਚ ਹਵਾ ਦੇ ਵਿੱਚ ਨਮੀ ਵੱਧ ਜਾਣ ਨਾਲ ਜਿਸ ਦੇ ਵਿੱਚ ਇਨਵਰਟਰ ਦੇ ਵਿੱਚ ਅੰਦਰ ਜੰਗ ਲੱਗਣਾ ਜਾਂ ਫਿਰ ਆਕਸੀਡੇਸ਼ਨ ਦਾ ਜਿਹੜਾ ਰਿਸਕ ਹੈ ਨਾ ਉਹ ਵੱਧ ਜਾਂਦਾ ਹੈ। ਔਰ ਇਸ ਤੋਂ ਇਲਾਵਾ ਜਿਹੜਾ ਹੈ ਧੂਲ ਮਿੱਟੀ ਜਾਂਦੀ ਹੈ ਨਮੀ ਮਿਲ ਕੇ ਜਿਹੜਾ ਹੈ ਇਸ ਦੇ ਉੱਤੇ ਵੱਧ ਅਸਰ ਪਾਉਂਦੀਆਂ ਨੇ। ਵੋਲਟੇਜ ਜਦੋਂ ਫਲਕਚੁਏਟ ਹੁੰਦੀ ਹੈ, ਘੱਟ ਵੱਧ ਬਿਜਲੀ ਹੁੰਦੀ ਹੈ, ਉਸਦੇ ਨਾਲ ਬਿਜਲੀ ਜਿਹੜੀ ਹੈ ਘੱਟ ਹੋਣ ਦੇ ਨਾਲ ਵਧਣ ਦੇ ਨਾਲ ਇਹ ਇਨਵਰਟਰ ਜਿਹੜੇ ਨੇ ਕੰਮ ਕਰਨਾ ਥੋੜ੍ਹਾ ਜਿਹਾ ਉਹਨਾਂ ਦੇ ਉੱਤੇ ਅਸਰ ਪੈ ਜਾਂਦਾ ਹੈ। ਸੋ ਇਹਨਾਂ ਦੀ ਮੇਨਟੇਨੈਂਸ ਜਿਹੜੀ ਆ ਨਾ ਸਾਫ਼ ਸਫਾਈ ਦੇ ਵੱਲ ਧਿਆਨ ਦੇਣਾ ਸਾਨੂੰ ਜ਼ਰੂਰੀ ਆ। ਔਰ ਨਮੀ ਜਾਂ ਸੀਲਨ ਹੋਣਾ, ਵੋਲਟੇਜ ਫਲਕਚੁਏਟ ਹੋਣਾ, ਖਰਾਬ ਵੈਂਟੀਲੇਸ਼ਨ ਹੋਣਾ, ਬੈਟਰੀਜ਼ ਟਰਮੀਨਲ ਦੇ ਵਿੱਚ ਜੰਗ ਆ ਜਾਣਾ ਜਾਂ ਫਿਰ ਇਹ ਕਹਿ ਦਿਉ ਕਿ ਓਵਰਲੋਡਿੰਗ ਦੇ ਕਰਕੇ ਇਹ ਪ੍ਰਭਾਵਿਤ ਹੁੰਦੇ ਨੇ, ਅਜਿਹੇ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਅਸੀਂ ਧਿਆਨ ਦੇ ਸਕਦੇ ਹਾਂ। ਇਹਨਾਂ ਸਭ ਗੱਲਾਂ ਦਾ ਧਿਆਨ ਰੱਖਦੇ ਹੋਏ ਜਿਹੜਾ ਹੈ ਕੁਝ ਕੁ ਟਿਪਸ ਨੇ ਜਿਨ੍ਹਾਂ 'ਤੇ ਅਸੀਂ ਯਾਦ ਕਰਦੇ ਹੋਏ ਇਹਨਾਂ ਨੂੰ ਅਸੀਂ ਸਹੀ ਰੱਖ ਸਕਦੇ ਹਾਂ।

ਕਰਟਸ ਨੂੰ ਕੁਛ ਐਸੀ ਥਾਵਾਂ ਦੇ ਉੱਤੇ ਰੱਖਿਆ ਜਾਏ ਜਿੱਥੇ ਕਿ ਬਾਰਿਸ਼ ਦਾ ਪਾਣੀ ਜਾਂ ਫਿਰ ਸੀਲਨ ਜਾਂ ਫਿਰ ਜ਼ਿਆਦਾ ਨਮੀ ਨਾ ਪਹੁੰਚੇ, ਔਰ ਬੈਟਰੀ ਇਸ ਨੂੰ ਖੁੱਲ੍ਹੇ ਜਿਹੜਾ ਬਰਾਂਡੇ ਜਾਂ ਖਿੜਕੀ ਦੇ ਕੋਲ ਨਾ ਰੱਖਿਆ ਜਾਵੇ, ਔਰ ਨਾਲ ਹੀ ਜਿਹੜਾ ਹੈ ਬੈਟਰੀ ਚਾਰਜਿੰਗ ਦੇ ਦੌਰਾਨ ਜਿਹੜਾ ਗੈਸ ਨਿਕਲ ਸਕਦੀ ਹੈ, ਔਰ ਇਸ ਦੌਰਾਨ ਨਾਲ ਦੇ ਇਸੇ ਜਿੱਥੇ ਤੁਸੀਂ ਬੈਟਰੀ ਚਾਰਜਿੰਗ ਕਰਦੇ ਹੋ ਇੱਥੇ ਕਿਸੇ ਵੀ ਜਿਹੜਾ ਹੈ ਹਵਾ ਦਾ ਪ੍ਰਭਾਵ ਨਹੀਂ ਹੋਣਾ ਚਾਹੀਦਾ, ਹਵਾ ਖੁੱਲ੍ਹੀ ਨਹੀਂ ਹੋਣੀ ਚਾਹੀਦੀ। ਤੁਸੀਂ ਰੈਗੂਲਰ ਤੌਰ ਦੇ ਉੱਤੇ ਸੁੱਕੇ ਕੱਪੜੇ ਦੇ ਨਾਲ ਜਿਹੜਾ ਹੈ ਇਸ ਦੀ ਸਾਫ਼ ਸਫਾਈ ਕਰ ਸਕਦੇ ਹੋ, ਗਿੱਲੇ ਕੱਪੜੇ ਦਾ ਇਸਤੇਮਾਲ ਨਾ ਕਰੋ ਬਾਈ, ਤੁਹਾਨੂੰ ਪਤਾ ਹੀ ਹੈ ਫਿਰ ਪਤਾ ਨਾ ਕੀ ਹੋ ਸਕਦਾ ਆ। ਔਰ ਜੇਕਰ ਤੁਹਾਨੂੰ ਇਹਦੇ ਟਰਮੀਨਲਸ ਦੇ ਵਿੱਚ ਜੰਗ ਜਾਂ ਫਿਰ ਸਫੇਦ ਹਰੇ ਰੰਗ ਦੀ ਕੋਈ ਪਰਤ ਦਿਖਦੀ ਹੈ ਤਾਂ ਤੁਰੰਤ ਇਸਦੀ ਸਰਵਿਸ ਕਰਵਾਈ ਜਾਵੇ, ਔਰ ਇੰਜੀਨੀਅਰ ਦੇ ਕੋਲੋਂ ਹੀ ਇਸਦੀ ਸਰਵਿਸ ਕਰਵਾਈ ਜਾਵੇ। ਜ਼ਰੂਰਤ ਪੈਣ ਦੇ ਉੱਤੇ ਜਿਹੜਾ ਹੈ ਇਸ ਦੇ ਵਿੱਚ ਪਾਣੀ ਪਾਇਆ ਜਾਵੇ, ਔਰ ਨਾਲ ਦੀ ਨਾਲ ਜਿਹੜਾ ਹੈ ਹੋਰ ਸਭ ਚੀਜ਼ਾਂ ਦਾ ਧਿਆਨ ਰੱਖੋ। ਬੈਟਰੀ ਨੂੰ ਵਾਰ ਵਾਰ ਪੂਰੀ ਤਰ੍ਹਾਂ ਜਿਹੜਾ ਹੈ ਡਿਸਚਾਰਜ ਨਾ ਹੋਣ ਦਿਓ। ਬੈਟਰੀ ਦੀ ਉਮਰ ਇਸ ਦੇ ਨਾਲ ਘੱਟ ਹੋ ਸਕਦੀ ਹੈ। ਘਰਾਂ ਦੇ ਵਿੱਚ ਤੁਸੀਂ ਆਮ ਤੌਰ 'ਤੇ ਇਸਦਾ ਧਿਆਨ ਰੱਖਣਾ ਜਿਹੜਾ ਹੈ, ਛੋਟੇ ਛੋਟੇ ਟਿਪਸ ਨੇ, ਤੁਸੀਂ ਉਹਨਾਂ ਦਾ ਧਿਆਨ ਰੱਖਦੇ ਹੋਏ ਇਸਦੀ ਬੈਟਰੀ ਲਾਈਫ ਹੈ ਉਸਨੂੰ ਹੋਰ ਵੀ ਵਧਾ ਸਕਦੇ ਹੋ। ਸਾਲ ਦੇ ਵਿੱਚ ਇੱਕ ਵਾਰ ਤਾਂ ਸਰਵਿਸ ਇਸਦੀ ਜ਼ਰੂਰ ਕਰਵਾਉਣੀ ਚਾਹੀਦੀ ਹੈ। ਬਾਰਿਸ਼ ਦੇ ਦੌਰਾਨ ਜਿਹੜਾ ਹੈ ਵਾਇਰਿੰਗ ਚੈੱਕ ਕਰਨੀ ਚਾਹੀਦੀ ਹੈ, ਔਰ ਇਸ ਤੋਂ ਇਲਾਵਾ ਜਿਹੜਾ ਹੈ ਪਾਣੀ ਜਿੰਨੀ ਜ਼ਰੂਰਤ ਹੈ ਉਨੀ ਪਾਇਆ ਜਾਵੇ। ਜੰਗ ਲੱਗਣ ਦੇ ਮੌਕੇ ਦੇ ਉੱਤੇ ਤੁਸੀਂ ਇਹ ਦੇਖੋ ਕਿ ਇਸਦੀ ਸਾਫ਼ ਸਫਾਈ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਔਰ ਇਨਵਰਟਰ ਬੈਟਰੀ ਕਮਜ਼ੋਰ ਹੋਣ ਦੇ ਕੁਛ ਇੱਕ ਤੁਹਾਨੂੰ ਸਾਇੰਸ ਵੀ ਦਿਖਾਈ ਦਿੰਦੇ ਨੇ। ਬੈਕਅਪ ਟਾਈਮ ਜਿਹੜਾ ਇਸ ਦਾ ਘੱਟ ਹੋ ਜਾਂਦਾ, ਚਾਰਜਿੰਗ ਦੇ ਵਿੱਚ ਜ਼ਿਆਦਾ ਟਾਈਮ ਲੱਗਦਾ ਆ, ਵਾਰ ਵਾਰ ਜਿਹੜਾ ਹੈ ਤੁਹਾਨੂੰ ਬੀਪ ਦਾ ਸਾਊਂਡ ਸੁਣਾਈ ਦਿੰਦਾ, ਬੈਟਰੀ ਫੁੱਲ ਜਾਂਦੀਆਂ ਨੇ, ਔਰ ਤੇਜ਼ ਜਿਹੜਾ ਹੈ ਇਸ ਦੇ ਵਿੱਚੋਂ ਸਮੈਲ ਤੁਹਾਨੂੰ ਆਉਣਾ ਸ਼ੁਰੂ ਹੋ ਜਾਂਦੀ ਹੈ, ਔਰ ਕਈ ਵਾਰੀ ਇਹਨਾਂ ਬੈਟਰੀ ਦੇ ਵਿੱਚੋਂ ਜ਼ਿਆਦਾ ਹੀਟ ਨਿਕਲਣਾ ਵੀ ਸ਼ੁਰੂ ਹੋ ਜਾਂਦਾ। ਬੈਟਰੀ ਜਿਹੜੇ ਟਰਮੀਨਲਸ ਨੇ ਉਹਨਾਂ ਦੇ ਵਿੱਚ ਜੰਗ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਹ ਸਭ ਸਾਇੰਸ ਨੇ ਜਿਹੜੇ ਕਿ ਤੁਹਾਨੂੰ ਇਸਦੀ ਸਰਵਿਸ ਕਰਵਾਉਣ ਦੇ ਵੱਲ ਸੰਕੇਤ ਦੇ ਰਹੇ ਨੇ ਜਾਂ ਫਿਰ ਇਸਨੂੰ ਬਦਲਾਉਣ ਦੇ ਵੱਲ ਸੰਕੇਤ ਦੇ ਰਹੇ ਨੇ। ਸੋ ਇਨਵਰਟਰਸ ਦੇ ਉੱਤੇ ਜਿਹੜਾ ਹੈ ਇਨਵਰਟਰ ਜਿੱਥੇ ਹੋਣ ਉੱਥੇ ਇਹ ਸਭ ਚੀਜ਼ਾਂ ਜਿਹੜੀਆਂ ਨੇ, ਜਾਂ ਫਿਰ ਕਹਿ ਰਹੇ ਏਅਰ ਕੰਡੀਸ਼ਨਰ ਹੋ ਗਿਆ, ਗੀਜ਼ਰ ਵਾਟਰ ਹੀਟਰ ਹੋ ਗਿਆ, ਜਾਂ ਫਿਰ ਇੰਡਕਸ਼ਨ ਕੁੱਕਟੋਪ ਹੋ ਗਿਆ, ਇਹਨਾਂ ਸਭ ਚੀਜ਼ਾਂ ਨੂੰ ਨਾ ਇਸਤੇਮਾਲ ਕੀਤਾ ਜਾਵੇ। ਮਾਈਕ੍ਰੋਵੇਵ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਇਲੈਕਟ੍ਰੋਨਿਕ ਕੋਈ ਹੈਗਾ ਆਈਟਮ ਜਿਹੜੀ ਹੈ, ਇਹਨਾਂ ਨੂੰ ਇਹਨਾਂ ਦੇ ਨਾਲ ਜਾਂ ਫਿਰ ਇਹਨਾਂ ਦੇ ਆਸ ਪਾਸ ਜਿਹੜਾ ਇਹਨਾਂ ਦਾ ਇਸਤੇਮਾਲ ਕੀਤਾ ਨਾ ਕੀਤਾ ਜਾਵੇ। ਕਮਰਸ਼ੀਅਲ ਫਰਿੱਜ ਹੁੰਦੇ ਆ, ਵੱਡੇ ਵੱਡੇ ਫਰਿੱਜ ਹੁੰਦੇ ਆ, ਉਹਨਾਂ ਦਾ ਇਸਤੇਮਾਲ ਨਾ ਕੀਤਾ ਜਾਵੇ, ਔਰ ਜਿਸ ਦੇ ਨਾਲ ਇਸ ਦੀ ਲਾਈਫ ਸੇਵ ਹੋ ਸਕਦੀ ਹੈ, ਤੁਹਾਡੇ ਲਈ ਵੀ ਇਹ ਜ਼ਰੂਰੀ ਵਧੀਆ ਜਿਹੜਾ ਹੈ ਕੰਮ ਕਰਨਾ ਸ਼ੁਰੂ ਕਰ ਦੇਗਾ। ਬਸ ਇਸ ਮੌਸਮ ਦੇ ਵਿੱਚ ਮੈਂ ਕਿਹਾ ਤੁਸੀਂ ਆਪਣਾ ਤਾਂ ਧਿਆਨ ਰੱਖਣਾ ਹੀ ਆ, ਆਪਣੇ ਘਰ ਦੇ ਵਿੱਚ ਜੋ ਇਲੈਕਟ੍ਰੋਨਿਕਸ ਚੀਜ਼ਾਂ ਨੇ ਨਾ ਉਹਨਾਂ ਦਾ ਵੀ ਮੈਂ ਕਿਹਾ ਨਾਲ ਦੀ ਨਾਲ ਧਿਆਨ ਰੱਖਣਾ ਸ਼ੁਰੂ ਕਰੋ। ਇਹ ਵੀ ਤੁਹਾਡੇ ਲਈ ਬੜੀਆਂ ਚੱਜ ਦੀਆਂ ਚੀਜ਼ਾਂ ਨੇ, ਤੁਹਾਡੀ ਮਦਦ ਕਰਦੀਆਂ ਨੇ ਤੁਹਾਡੀ ਹਰ ਦਿਨ ਦੀ ਜਿਹੜਾ ਹੈ ਮਦਦ ਕਰਨ ਦੇ ਵਿੱਚ, ਹਰ ਦਿਨ ਦੀ ਜ਼ਿੰਦਗੀ ਨੂੰ ਸੌਖਾ ਬਣਾਉਣ ਦੇ ਵਿੱਚ ਮਦਦ ਕਰ ਦਿੰਦੀਆਂ ਨੇ। ਸੋ ਮੈਂ ਕਿਹਾ ਜੀ ਅਸੀਂ ਕੀ ਕਰਨਾ, ਬਸ ਜੇਕਰ ਸਾਡੀ ਜ਼ਿੰਦਗੀ ਸੌਖੇ ਬਣਾਉਣ ਦੇ ਵਿੱਚ ਇਲੈਕਟ੍ਰੋਨਿਕ ਚੀਜ਼ਾਂ ਮਦਦ ਕਰ ਰਹੀਆਂ ਨੇ ਤਾਂ ਇਹਨਾਂ ਨੂੰ ਵੀ ਮੈਂ ਕਿਹਾ ਵਧੀਆ ਇਹਨਾਂ ਦੀ ਲਾਈਫ ਬਣਾਉਣ ਦੇ ਵਿੱਚ ਅਸੀਂ ਇਹਨਾਂ ਦੀ ਰੈਗੂਲਰ ਸਰਵਿਸ ਕਰ ਸਕਦੇ ਹਾਂ। ਸਾਫ਼ ਸਫਾਈ ਕਰੋ, ਧਿਆਨ ਰੱਖੋ ਕਿੱਥੇ ਇਹ ਚੀਜ਼ਾਂ ਰੱਖਣੀਆਂ ਜ਼ਰੂਰੀ ਨੇ, ਕਿੱਥੇ ਇਹਨਾਂ ਚੀਜ਼ਾਂ ਨੂੰ ਨਾ ਰੱਖਿਆ ਜਾਵੇ, ਬੱਚਿਆਂ ਨੂੰ ਤਾਂ ਇਹਨਾਂ ਚੀਜ਼ਾਂ ਤੋਂ ਦੂਰ ਹੀ ਰੱਖਿਆ ਜਾਵੇ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਸ਼ੀ ਅੰਜਲੀ ਦੇ ਨਾਲ। ਗੁੱਡ ਮਾਰਨਿੰਗ ਜਲੰਧਰ।

ਮੈਂ ਕਿਹਾ ਚੱਲ ਚੰਦੂ ਆਪਾਂ ਵੀ ਉੱਥੇ ਹੀ ਚੱਲੀਏ ਜਿੱਥੇ ਇੰਨੀ ਸੋਹਣੀ ਖੂਬਸੂਰਤ ਜਿਹੜੀ ਹੈ ਨਾ ਉਹ ਸਾਨੂੰ ਥਾਵਾਂ ਲੱਭਣ, ਇੱਥੇ ਅਸੀਂ ਘੁੰਮੀਏ ਫਿਰੀਏ ਖਾਈਏ ਪੀਏ ਔਰ ਮੌਜ ਉਡਾਈਏ। ਮੈਂ ਕਿਹਾ ਖਾਣਾ ਪੀਣਾ ਹੀ ਤਾਂ ਸਾਡਾ ਕੰਮ ਹੈਗਾ ਨਾ। ਆਪਣੇ ਜਿੰਦੂਆਂ ਨੂੰ ਕਹਿ ਦਿਓ ਬਈ ਉੱਠੋ ਉੱਠੋ ਕੰਮ ਕਾਰ ਤੋਂ ਥੋੜ੍ਹਾ ਜਿਹਾ ਟਾਈਮ ਕੱਢ ਲਓ। ਅਸੀਂ ਹੈ ਨਾ ਪੰਜਾਬੀ ਹੈ ਨਾ, ਅਸੀਂ ਖਾਣ ਪੀਣ ਦੇ ਮੌਕੇ ਅਸੀਂ ਲੱਭਦੇ ਰਹਿੰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਕਿਤੋਂ ਵੀ ਸਾਨੂੰ ਵਧੀਆ ਖਾਣ ਨੂੰ ਮਿਲੇ, ਕਦੀ ਵੀ ਸਾਨੂੰ ਮੌਕਾ ਮਿਲੇ ਤਾਂ ਅਸੀਂ ਉਸ ਮੌਕੇ ਦੇ ਉੱਤੇ ਚੌਕਾ ਮਾਰ ਦਈਏ, ਵਧੀਆ ਖਾਈਏ ਪੀਏ, ਵਧੀਆ ਮੌਜ ਉਡਾਈਏ। ਹੋਰ ਸਾਨੂੰ ਕੀ ਚਾਹੀਦਾ ਜ਼ਿੰਦਗੀ ਦੇ ਵਿੱਚ।

ਸੋ ਇੱਕ ਪਾਸੇ ਜਿੱਥੇ ਹੈਲਦੀ ਬ੍ਰੇਕਫਾਸਟ ਜਿਹੜਾ ਹੈ ਖਾਣਾ ਜ਼ਰੂਰੀ ਹੈ, ਕਹਿੰਦੇ ਨਾ ਕਿ ਮੋਰਨਿੰਗ ਦੇ ਵਿੱਚ ਇਹ ਗੱਲ ਮਤਲਬ ਅਸੀਂ ਕਾਫੀ ਜ਼ਿਆਦਾ ਸੁਣੀ ਵੀ ਹੈ ਕਿ ਸਵੇਰ ਟਾਈਮ ਖਾਓ ਰਾਜਿਆਂ ਦੇ ਵਾਂਗ, ਦੁਪਹਿਰ ਟਾਈਮ ਖਾਓ ਮਜ਼ਦੂਰਾਂ ਦੇ ਵਾਂਗ, ਪਰ ਰਾਤ ਦੇ ਟਾਈਮ ਇਹ ਕਹਿਣ ਨੂੰ ਗੱਲ ਹੈ ਕਿ ਭਿਖਾਰੀਆਂ ਦੇ ਵਾਂਗੂ ਖਾਓ। ਪਰ ਇਹ ਚੀਜ਼ ਕਿ ਤੁਸੀਂ ਅਸੀਂ ਆਪਣੇ ਸਿਰਫ ਸਰੀਰ ਨੂੰ ਇੱਕ ਡਸਟਬਿਨ ਨਹੀਂ ਸਮਝਣਾ। ਮੋਰਨਿੰਗ ਟਾਈਮ ਇਹ ਖਾਣ ਦਾ ਕੀ ਮਤਲਬ ਹੁੰਦਾ ਕਿ ਮੋਰਨਿੰਗ ਟਾਈਮ ਤੁਸੀਂ ਜਦੋਂ ਰੱਜ ਕੇ ਵਧੀਆ ਸਿਹਤਮੰਦ ਵਧੀਆ ਤੁਸੀਂ ਬ੍ਰੇਕਫਾਸਟ ਕਰਦੇ ਹੋ ਨਾ, ਉਹ ਤੁਹਾਨੂੰ ਸਾਰਾ ਦਿਨ ਜਿਹੜਾ ਹੈ ਐਨਰਜੀ ਦੇ ਨਾਲ ਭਰਿਆ ਹੋਇਆ ਰੱਖਦਾ। ਔਰ ਦੁਪਹਿਰ ਦੇ ਟਾਈਮ ਦੇ ਉੱਤੇ ਜਦੋਂ ਤੁਸੀਂ ਜਸਟ ਨੋਰਮਲ ਤੁਸੀਂ ਖਾਓ, ਲੰਚ ਕਰੋ, ਵਧੀਆ ਖਾਣਾ ਖਾਓ, ਇਸ ਦੇ ਨਾਲ ਕੀ ਹੈ ਤੁਹਾਨੂੰ ਐਨਰਜੀ ਜੇਕਰ ਤੁਸੀਂ ਥੋੜ੍ਹੀ ਜਿਹੀ ਲੋਅ ਹੁੰਦੀ ਹੈ ਤੁਹਾਨੂੰ ਥੋੜ੍ਹਾ ਜਿਹਾ ਐਕਟਿਵ ਕਰ ਦਿੰਦਾ। ਪਰ ਜਦੋਂ ਤੁਸੀਂ ਰਾਤ ਦੇ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਹੈਵੀ ਮੀਲ ਲੈ ਲੈਂਦੇ ਹੋ ਨਾ, ਬਹੁਤ ਜ਼ਿਆਦਾ ਹੈਵੀ ਖਾ ਲੈਂਦੇ ਹੋ, ਉਹ ਤੁਹਾਨੂੰ ਪਚਾਉਣ ਦੇ ਵਿੱਚ ਥੋੜ੍ਹੀ ਜਿਹੀ ਜਿਹੜਾ ਹੈ ਟਾਈਮ ਵੱਧ ਲੱਗ ਜਾਂਦਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਰਾਤ ਦੇ ਟਾਈਮ ਦੇ ਉੱਤੇ ਤੁਸੀਂ ਜਿਹੜਾ ਹੈ ਹਲਕਾ ਫੁਲਕਾ ਖਾਣਾ ਖਾ ਸਕਦੇ ਹੋ। ਇਸ ਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਤੁਹਾਡਾ ਖਾਣਾ ਵੀ ਬਚ ਜਾਏਗਾ ਔਰ ਤੁਹਾਡੀ ਡੇਲੀ ਦੀ ਜਿਹੜੀ ਕਹਿੰਦੇ ਨਾ ਵਧੀਆ ਇੱਕ ਖਾਣੇ ਦੇ ਵਿੱਚ ਤੁਹਾਡੀ ਡਾਇਟਿੰਗ ਵੀ ਹੋ ਜੂਗੀ, ਜਿਹੜਾ ਡਾਇਟਿੰਗ ਕਰਨਾ ਚਾਹੁੰਦੇ ਨੇ ਕਰਨਾ ਚਾਹੁੰਦੇ ਨੇ ਮੈਂ ਉਹ ਕਿਹਾ। ਔਰ ਜਿਹੜੀ ਕਿ ਹੈਲਦੀ ਬ੍ਰੇਕਫਾਸਟ ਹੋ ਸਕਦਾ ਹੈ ਤੁਹਾਡੇ ਲਈ, ਕਿ ਤੁਸੀਂ ਇਹ ਹੈਲਦੀ ਬ੍ਰੇਕਫਾਸਟ ਨੂੰ ਆਪਣੀ ਲਾਈਫ ਦੇ ਵਿੱਚ ਅਪਣਾਓ ਜੋ ਕਿ ਹੈਲਦੀ ਵੀ ਹੋਵੇ, ਤੁਹਾਨੂੰ ਪੂਰਾ ਦਿਨ ਜਿਹੜਾ ਹੈ ਐਨਰਜੀ ਵੀ ਦੇਵੇ, ਲੰਚ ਨੋਰਮਲ ਹੋਵੇ, ਅੱਛੀਆਂ ਅੱਛੀਆਂ ਚੀਜ਼ਾਂ ਵਿੱਚ ਹੋਵੋ, ਦਹੀਂ ਵਿੱਚ ਸ਼ਾਮਿਲ ਕਰ ਸਕਦੇ ਹੋ, ਜਿਹਨੂੰ ਰਾਇਤਾ ਫੋਰਮ ਦੇ ਵਿੱਚ ਵੀ ਸ਼ਾਮਿਲ ਕਰ ਸਕਦੇ ਹੋ, ਸੈਲਡ ਅੱਛਾ ਤੁਸੀਂ ਵਿੱਚ ਸ਼ਾਮਿਲ ਕਰੋ, ਸ਼ਾਮ ਦੇ ਟਾਈਮ ਦੇ ਉੱਤੇ ਹਲਕਾ ਫੁਲਕਾ ਜਿੰਨਾ ਤੁਸੀਂ ਖਾਓ ਉਹ ਵਧੀਆ ਹੋਏਗਾ। ਸਾਡੇ ਲਿਸਨਰ ਦੋਸਤ ਕਹਿੰਦੇ ਨੇ ਕਿ ਭਾਈ ਇੱਕ ਦਿਨ ਹਰ ਦਿਨ ਜਿਹੜਾ

ਹੈ ਕੁਝ ਹੈਲਦੀ ਬ੍ਰੇਕਫਾਸਟ ਰੈਸਪੀ ਜਿਹੜੀ ਹੈ ਨਾ ਉਹਨਾਂ ਦੇ ਨਾਂ ਸਾਂਝੀ ਕੀਤੀ ਜਾਵੇ। ਸਮਝ ਨਹੀਂ ਆਉਂਦਾ ਕਿ ਰੋਜ਼ ਰੋਜ਼ ਕਿਹੜੀ ਹੈ ਰੈਸਪੀ ਜਿਹੜੀ ਹੈ ਤੁਹਾਨੂੰ ਕੁਝ ਨਵਾਂ ਦੱਸਿਆ ਜਾਵੇ। ਬਾਕੀ ਦੇਖੋ ਮੂੰਗ ਦਾਲ ਦਾ ਚੀਲਾ ਕਹਿ ਲਓ, ਮੂੰਗ ਦਾਲ ਦੀ ਪਰੌਂਠੀ ਕਹਿ ਲਓ, ਇਹ ਐਸੀ ਇੱਕ ਸਵੇਰ ਦੇ ਟਾਈਮ ਦੇ ਉੱਤੇ ਇੱਕ ਅੱਛਾ ਨਾਸ਼ਤਾ ਹੋ ਸਕਦਾ ਹੈ, ਜਿਸਨੂੰ ਕਿ ਕਈ ਵਾਰੀ ਬੱਚੇ ਵੀ ਮਨ੍ਹਾ ਕਰਦੇ ਨੇ, ਤਾਂ ਬੱਚਿਆਂ ਦੇ ਲਈ ਵੀ ਜਿਹੜਾ ਹੈ ਇੱਕ ਹੈਲਦੀ ਬ੍ਰੇਕਫਾਸਟ ਆਈਡੀਆ ਹੋ ਸਕਦਾ ਆ। ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਰਾਤ ਦੇ ਟਾਈਮ ਦੇ ਉੱਤੇ ਸਵੇਰ ਦੇ ਟਾਈਮ ਦੇ ਉੱਤੇ ਤੁਸੀਂ ਜਦੋਂ ਤੁਸੀਂ ਬ੍ਰੇਕਫਾਸਟ ਬਣਾਉਂਦੇ ਹੋ ਬਹੁਤ ਸਾਰਾ ਤੁਹਾਨੂੰ ਕਨਫਿਊਜ਼ਨ ਵੀ ਹੁੰਦੀ ਹੈ ਕੀ ਬਣਾਇਆ ਜਾਵੇ ਕੀ ਬਣਾਇਆ ਜਾਵੇ। ਸੋ ਨੋਰਮਲ ਜੀ ਚੀਜ਼ ਇਹ ਹੈ ਕਿ ਤੁਸੀਂ ਰਾਤ ਦੇ ਟਾਈਮ ਦੇ ਉੱਤੇ ਹੀ ਜਿਹੜਾ ਇਸ ਦੀ ਪ੍ਰਿਪਰੇਸ਼ਨ ਥੋੜ੍ਹੀ ਕਰਨੀ ਸ਼ੁਰੂ ਕਰ ਦਿਉ। ਤੁਸੀਂ ਕੀ ਕਰਨਾ, ਮੂੰਗ ਦਾਲ ਦਾ ਪਰਾਂਠਾ ਬਣਾ ਕੇ ਤੁਸੀਂ ਆਪਣੇ ਬੱਚਿਆਂ ਨੂੰ, ਖਾਸ ਤੌਰ 'ਤੇ ਬੱਚਿਆਂ ਨੂੰ ਤੁਸੀਂ ਖਵਾ ਸਕਦੇ ਹੋ, ਜੋ ਕਿ ਅੱਛਾ ਹੋਏਗਾ, ਜਿਸ ਦੇ ਵਿੱਚ ਤੁਸੀਂ ਜਿਹੜਾ ਹੈ ਮੂੰਗ ਦਾਲ ਦਾ ਪੇਸਟ ਤੁਸੀਂ ਰਾਤ ਨੂੰ ਹੀ ਇਸਨੂੰ ਭਿਗੋ ਕੇ ਰੱਖ ਦਿਓ, ਮੋਰਨਿੰਗ ਟਾਈਮ ਜਿਹੜਾ ਹੈ ਇਸਦਾ ਪੇਸਟ ਜਿਹੜਾ ਹੈ ਤੁਸੀਂ ਬਣਾ ਲਓ। ਇਹ ਕੀ ਕਰਨਾ ਕਿ ਤੁਸੀਂ ਆਟਾ ਲੈਣਾ 2 ਕੱਪ ਔਰ ਮੂੰਗ ਦਾਲ ਜਿਹੜਾ ਹੈ 1 ਕੱਪ ਭਿਓਈ ਹੋਈ, ਉਹ ਵੀ ਤੁਸੀਂ ਲੈ ਸਕਦੇ ਹੋ ਐਜ਼ ਇਟ ਇਜ਼ ਡਾਇਰੈਕਟ, ਜਾਂ ਫਿਰ ਇਸਨੂੰ ਪੀਸ ਵੀ ਸਕਦੇ ਹੋ। ਜੀਰਾ ਪਾਊਡਰ ਹੋ ਗਿਆ, ਸਾਬਤ ਧਨੀਆ ਹੋ ਗਿਆ, ਸਫੇਦ ਤਿਲ ਹੋ ਗਿਆ, ਅਜਵਾਇਨ, ਨਾਲ ਦੀ ਨਾਲ ਹਲਦੀ ਪਾਊਡਰ, ਲਾਲ ਮਿਰਚਾਂ, ਜਿੰਨਾ ਤੁਸੀਂ ਨਮਕ ਖਾਂਦੇ ਹੋ ਜਾਂ ਆਪਣੇ ਬੱਚਿਆਂ ਨੂੰ ਖਵਾਉਣਾ ਚਾਹੁੰਦੇ ਹੋ, ਦੇਸੀ ਘਿਓ ਜਿਸ ਨੂੰ ਰੋਟੀ ਨੂੰ ਪਕਾਉਣ ਦੇ ਵਿੱਚ ਮਦਦ ਮਿਲੇਗੀ, ਔਰ ਤਾਜ਼ਾ ਹਰਾ ਧਨੀਆ। ਸੋ ਇੱਕ ਰਾਜਸਥਾਨੀ ਮੂੰਗ ਦਾਲ ਪਰਾਂਠਾ ਬਣਾਉਣ ਦੀ ਇੱਕ ਪ੍ਰੈਪਰੇਸ਼ਨ ਹੈ, ਥੋੜ੍ਹੀ ਤਿਆਰੀ ਜਿਹੜੀ ਹੈ ਇਸ ਦੀ ਕਰਕੇ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇਸਨੂੰ ਭਿਉਂ ਕੇ ਰੱਖ ਸਕਦੇ ਹੋ ਤੁਸੀਂ, ਔਰ ਬਾਅਦ ਦੇ ਵਿੱਚ ਜਦੋਂ ਇਹ ਫੁੱਲ ਕੇ ਸੋਫਟ ਹੋ ਜਾਂਦੀ ਹੈ ਤਾਂ ਐਜ਼ ਇਟ ਇਜ਼ ਤੁਸੀਂ ਪਰਾਂਠੇ ਦੇ ਵਿੱਚ ਪਾ ਕੇ ਜਿਸ ਤਰ੍ਹਾਂ ਇਹ ਪਰਾਂਠਾ ਤਿਆਰ ਕਰ ਸਕਦੇ ਹੋ, ਜਾਂ ਫਿਰ ਪੇਸਟ ਬਣਾ ਕੇ ਵੀ ਇਸ ਨੂੰ ਜਿਹੜਾ ਹੈ ਮਿੱਸੀ ਰੋਟੀ ਦੇ ਤੌਰ 'ਤੇ ਅਸੀਂ ਬਣਾਉਂਦੇ ਹਾਂ ਨਾ, ਉਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ। ਤੁਸੀਂ ਕੀ ਕਰਨਾ ਕਿ ਇਸਨੂੰ ਇੱਕ ਪੇੜਾ ਲੈਣਾ, ਆਟਾ ਗੁੰਨਿਆ ਹੋਇਆ ਆਟਾ, ਉਸਨੂੰ ਆਟਾ ਤਿਆਰ ਕਰਕੇ ਸੋਫਟ ਆਟਾ ਤਿਆਰ ਹੋ ਜਾਏ, ਉਸਦੇ ਵਿੱਚ ਕੀ ਕਰਨਾ, ਇੱਕ ਪਰਤ ਜਿਹੜੀ ਹੈ ਇਸ ਮੂੰਗ ਦਾਲ ਦੀ ਤੁਸੀਂ ਇੱਕ ਪੇਸਟ ਦੀ, ਜਾਂ ਫਿਰ ਐਜ਼ ਇਟ ਇਜ਼ ਮੂੰਗ ਦਾਲ ਜਿਹੜੀ ਹੈਗੀ ਹੈ ਕੁਝ ਘੰਟੇ ਪਿਓਈ ਹੋਈ, ਬਹੁਤ ਪਹਿਲਾਂ ਘੰਟੇ ਪਿਓਈ ਹੋਈ, ਉਸਨੂੰ ਤੁਸੀਂ ਪਾਓ, ਵਿੱਚ ਪਾਓ ਤੁਸੀਂ ਹਲਦੀ ਪਾਊਡਰ, ਨਮਕ, ਲਾਲ ਮਿਰਚ ਪਾਊਡਰ, ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਹਰਾ ਧਨੀਆ ਜੀਰਾ ਹਲਕਾ ਹਲਕਾ ਇਸਨੂੰ ਦਬਾਉਣਾ, ਔਰ ਇਸਨੂੰ ਬਣਾ ਕੇ ਇੱਕ ਪੇਸਟ ਦੀ ਤਰ੍ਹਾਂ, ਦਰਦਰਾ ਪੇਸਟ ਦੀ ਤਰ੍ਹਾਂ ਤੁਸੀਂ ਬਣਾ ਕੇ ਪਹਿਲਾਂ ਹੀ ਕੋਲੀ ਦੇ ਵਿੱਚ ਵੀ ਰੱਖ ਸਕਦੇ ਹੋ, ਆਟੇ ਦੇ ਵਿੱਚ ਬਾਅਦ ਵਿੱਚ ਪਾਇਓ, ਇਹਨਾਂ ਸਭ ਚੀਜ਼ਾਂ ਦਾ ਮਿਕਸਰ ਬਣਾ ਕੇ ਦਰਦਰਾ ਇਸਨੂੰ ਪੀਸ ਸਕਦੇ ਹੋ। ਬਾਅਦ ਵਿੱਚ ਕੀ ਕਰਨਾ, ਤੁਸੀਂ ਇਸਨੂੰ ਆਟੇ ਦੇ ਵਿੱਚ ਮਿਕਸ ਕਰਕੇ ਰੋਟੀ ਦੀ ਸ਼ੇਪ ਦੇ ਵਿੱਚ ਬੇਲੋ, ਇਸ ਦੇ ਉੱਤੇ ਲਗਾਓ ਤੁਸੀਂ ਸਫੇਦ ਤਿਲ, ਹਲਕੇ ਹਲਕੇ ਹੱਥਾਂ ਦੇ ਨਾਲ ਇਸਨੂੰ ਜਿਹੜਾ ਹੈ ਗੋਲ ਗੋਲ ਸ਼ੇਪ ਦੇ ਵਿੱਚ ਵੀ ਤੁਸੀਂ ਬਣਾ ਸਕਦੇ ਹੋ। ਔਰ ਬਾਅਦ ਵਿੱਚ ਕੀ ਕਰਨਾ, ਤੁਸੀਂ ਪਾਓ ਤਵੇ ਦੇ ਉੱਤੇ, ਬਸ ਸੇਕ ਲਓ। ਆਸਾਨ ਜਿਹਾ ਤਰੀਕਾ ਬਸ ਮਿੱਸੀ ਰੋਟੀ ਬਣਾਉਣ ਦਾ, ਬਸ ਇਸਨੂੰ ਇਹ ਕਿ ਮੂੰਗ ਦਾਲ ਦੀ ਰੋਟੀ ਅਸੀਂ ਬਣਾ ਲੈਣਾ, ਔਰ ਵਧੀਆ ਤਰੀਕੇ ਦੇ ਨਾਲ ਅਸੀਂ ਆਪ ਵੀ ਖਾ ਸਕਦੇ ਹਾਂ, ਆਪਣੇ ਬੱਚਿਆਂ ਨੂੰ ਵੀ ਜਿਹੜਾ ਹੈ ਇਸਨੂੰ ਹੈਲਦੀ ਬ੍ਰੇਕਫਾਸਟ ਦੇ ਤੌਰ 'ਤੇ ਖਵਾ ਸਕਦੇ ਹਾਂ। ਅੱਛਾ ਜਿਹੜਾ ਹੈ ਉਸਨੂੰ ਉਹਨਾਂ ਨੂੰ ਖਾਣਾ ਮਿਲੇਗਾ, ਅੱਛਾ ਪ੍ਰੋਟੀਨ ਜਿਹੜਾ ਹੈ ਸੋਰਸ ਉਹਨਾਂ ਨੂੰ ਇਸ ਦੇ ਵਿੱਚ ਖਾਣ ਨੂੰ ਮਿਲੇਗਾ, ਔਰ ਹੈਲਦੀ ਵੀ ਰਹਿਣਗੇ, ਤੰਦਰੁਸਤ ਵੀ ਰਹਿਣਗੇ, ਚੁਸਤ ਦਰੁਸਤ ਵੀ ਰਹਿਣਗੇ। ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡੀ ਆਪਣੀ ਆਰਜੀ ਐਨ ਸੀ ਦੇ ਨਾਲ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਨੇ, ਬਸ ਥੋੜ੍ਹਾ ਜਿਹਾ ਇੰਤਜ਼ਾਰ।

ਮੈਂ 102.7 ਮੈਗਾਹਰਟਸ, 103.6 ਮੈਗਾਹਰਟਸ ਤੁਹਾਡੀ ਆਪਣੀ ਆਰਜ਼ੀ ਅੰਜਲੀ ਤੁਹਾਡੀ ਨਾਲ, ਔਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਨਾ ਅਸੀਂ ਦੇਖੀਏ ਕਿ ਇਹ ਪਹਿਲਾਂ ਵੀ ਅਸੀਂ ਗੱਲ ਕਰਦੇ ਹਾਂ ਕਿ ਸਾਡੀ ਹਰ ਇੱਕ ਅੱਜ ਕੱਲ੍ਹ ਕੋਈ ਵੀ ਸਮੱਸਿਆ ਹੋਵੇ, ਕੋਈ ਵੀ ਸਾਨੂੰ ਦੁਵਿਧਾ ਹੋਵੇ, ਤਾਂ ਅਸੀਂ ਉਸਦਾ ਹੱਲ ਲੱਭਣ ਦੇ ਲਈ ਫਟਾਫਟ ਅਸੀਂ ਫੋਨ ਚੱਕਦੇ ਹਾਂ ਅਤੇ ਹੱਲ ਸਾਨੂੰ ਮਿਲ ਵੀ ਜਾਂਦਾ ਹੈ, ਹੈ ਨਾ। ਪਰ ਅਸੀਂ ਦੇਖਿਆ ਕਿ ਬੱਚੇ ਜਿਹੜੇ ਨੇ ਨਾ, ਸਾਡੀ ਤਾਂ ਚਲੋ ਜ਼ਰੂਰਤ ਪੈ ਜਾਂਦੀ ਹੈ, ਸਾਨੂੰ ਕੋਈ ਜ਼ਰੂਰਤ ਹੋਵੇ, ਕੁਝ ਲੱਭਣਾ ਹੋਵੇ, ਕੁਝ ਜਾਣਨਾ ਹੋਵੇ, ਉਸ 'ਤੇ ਅਸਰ ਦੇਖਦੇ ਹਾਂ ਆਪਕੇ। ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਨੇ ਨਾ, ਉਹ ਇਸ ਡਿਜੀਟਲ ਟੂਲਸ ਜਿਹੜੇ ਨੇ, ਇਹਨਾਂ ਦਾ, ਮੋਬਾਈਲ ਫੋਨਸ ਦਾ ਜਾਂ ਫਿਰ ਹੋਰ ਡਿਜੀਟਲੀ ਜੋ ਚੀਜ਼ਾਂ ਨੇ, ਇਲੈਕਟ੍ਰੋਨਿਕਸ ਚੀਜ਼ਾਂ ਨੇ, ਉਹਨਾਂ ਦਾ ਇੰਨਾ ਜ਼ਿਆਦਾ ਇਸਤੇਮਾਲ ਕਰਨ ਲੱਗੇ ਨੇ ਕਿ ਉਹਨਾਂ ਦੀ ਜਿਹੜੀ ਇਮੈਜੀਨੇਸ਼ਨ ਪਾਵਰ ਹੈ ਨਾ, ਉਹ ਹੀ ਘੱਟਦੀ ਜਾ ਰਹੀ ਹੈ, ਜੋ ਕਿ ਵਾਕਈ ਹੀ ਸੋਚਣ ਵਾਲੀ ਗੱਲ ਹੈ ਕਿ ਅੱਜ ਦੇ ਟਾਈਮ ਦੇ ਉੱਤੇ ਜੋ ਡਿਜੀਟਲ ਟੂਲਸ ਨੇ ਜਾਂ ਫਿਰ AI ਜਿਹੜੀ ਹੈ, ਉਹ ਦਿਨੋ ਦਿਨ ਇਸ ਤਰ੍ਹਾਂ ਵੱਧਦੀ ਜਾ ਰਹੀ ਹੈ ਕਿ ਹਰ ਕੰਮ ਜਿਹੜਾ ਹੈ ਤੇਜ਼ੀ ਦੇ ਨਾਲ ਸਾਡਾ ਹੋ ਜਾਂਦਾ, ਦਿਨੋ ਦਿਨ ਜਿਹੜਾ ਹੈ ਸਾਡੀਆਂ ਚੀਜ਼ਾਂ ਸੌਖੀਆਂ ਹੁੰਦੀਆਂ ਜਾ ਰਹੀਆਂ ਨੇ, ਸਾਡੀ ਪ੍ਰੋਬਲਮਸ ਹਰ ਸਾਡੇ ਕਹਿਣ ਤੋਂ ਕਹਿੰਦੇ ਕੁਝ ਸਕਿੰਟਾਂ ਬਾਅਦ ਹੀ ਸੋਲਵ ਹੋ ਜਾਂਦੀਆਂ ਨੇ। ਪਰ ਜਿਸ ਦੇ ਨਾਲ ਇੱਕ ਵੱਡਾ ਇੰਪੈਕਟ ਜਿਹੜਾ ਅੱਜ ਕੱਲ੍ਹ ਦੀ ਬੱਚਿਆਂ ਦੇ ਉੱਤੇ ਪੈ ਰਿਹਾ, ਜਿਸ ਦੇ ਵਿੱਚ ਬੱਚਿਆਂ ਦੀ, ਜੇ ਇਹ ਕਹਿ ਰਹੋ ਕਿ ਵੋਕੈਬਲਰੀ ਉਹਨਾਂ ਦੀ ਘੱਟ ਗਈ ਹੈ, ਬੋਲਣ ਦੇ ਲਈ ਉਹਨਾਂ ਦੇ ਕੋਲ ਸ਼ਬਦ ਨਹੀਂ ਹੈਗੇ, ਸੋਚਣ ਦੀ ਸ਼ਕਤੀ ਜਿਹੜੀ ਆ ਉਹ ਘੱਟਦੀ ਜਾ ਰਹੀ ਹੈ, ਔਰ ਇਸ ਤੋਂ ਇਲਾਵਾ ਜੋ ਭਾਸ਼ਾ ਬੋਲਦੇ ਨੇ, ਅਸੀਂ ਪੰਜਾਬੀ ਬੋਲਦੇ ਹਾਂ ਜਾਂ ਫਿਰ ਹਿੰਦੀ ਹੈ ਜਾਂ ਫਿਰ ਕਿਸੇ ਦੀ ਇੰਗਲਿਸ਼ ਹੈ, ਮਰਾਠੀ ਹੈ, ਗੁਜਰਾਤੀ ਹੈ, ਕੋਈ ਵੀ ਭਾਸ਼ਾ ਜਿਹੜੀ ਆ ਬੱਚੇ ਬੋਲਦੇ ਨੇ, ਉਹ ਆਪਣੀ ਭਾਸ਼ਾ ਦੇ ਉੱਤੇ ਹੀ ਉਹਨਾਂ ਦੀ ਪਕੜ ਜਿਹੜੀ ਹੈ ਨਾ, ਉਹ ਘੱਟਦੀ ਜਾ ਰਹੀ ਹੈ। ਪੜ੍ਹਨ ਦੇ ਵਿੱਚ ਜਿੱਥੇ ਉਹ ਸਮਰੱਥ ਹੋ ਰਹੇ ਨੇ, ਸਿੱਖਣ ਦੀ ਸ਼ਕਤੀ ਦੇ ਉੱਤੇ ਵੀ ਇਸਦਾ ਇੰਪੈਕਟ ਜਿਹੜਾ ਨਾ ਬਹੁਤ ਜ਼ਿਆਦਾ ਹੋ ਰਿਹਾ। ਪਹਿਲੇ ਟਾਈਮ ਦੇ ਉੱਤੇ ਜਿੱਥੇ ਪੜ੍ਹਾਈ ਔਰ ਸਪੋਰਟਸ ਐਕਟੀਵਿਟੀਜ਼ ਜਿਹੜੀਆਂ ਨਾਲ ਨਾਲ ਚੱਲਦੀਆਂ ਸੀਗੀਆਂ ਨਾ, ਬੱਚਾ ਮੈਂਟਲੀ ਔਰ ਫਿਜ਼ੀਕਲੀ ਦੋਵੇਂ ਤਰ੍ਹਾਂ ਦਾ ਉਹਨਾਂ ਦਾ ਵਿਕਾਸ ਹੁੰਦਾ ਸੀਗਾ, ਦੋਵੇਂ ਤਰ੍ਹਾਂ ਦੀ ਉਹਨਾਂ ਦੀ ਡਿਵੈਲਪਮੈਂਟ ਹੁੰਦੀ ਸੀਗੀ। ਪਰ ਅੱਜ ਕੱਲ੍ਹ ਦੇ ਟਾਈਮ ਦੇ ਉੱਤੇ ਅਸੀਂ ਇਹ ਦੇਖਿਆ ਕਿ ਉਹਨਾਂ ਦੀ ਐਕਟੀਵਿਟੀਜ਼ ਘੱਟ ਗਈਆਂ ਨੇ, ਬੱਚਾ ਜਦੋਂ ਉਹਨਾਂ ਨੂੰ ਕੁਝ, ਉਹਨਾਂ ਦਾ ਕਹਿੰਦੇ ਨਾ ਬੱਚਿਆਂ ਦਾ ਕੋਈ ਮੀ ਟਾਈਮ ਹੁੰਦਾ ਤਾਂ ਉਹਨਾਂ ਦੇ ਹੱਥਾਂ 'ਚ ਫੋਨ ਹੁੰਦਾ, ਉਹ ਸਿਰਫ ਫੋਨ ਦੇਖ ਰਹੇ ਹੁੰਦੇ ਨੇ। ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਦੁੱਖ ਵੀ ਲੱਗਦਾ ਹੈ ਕਿ ਇਸ ਟਾਈਮ ਦੇ ਉੱਤੇ ਉਹਨਾਂ ਬੱਚਿਆਂ ਦੀ ਕਿੱਦਾਂ ਹੈਲਪ ਕੀਤੀ ਜਾਵੇ। ਸੋਚਣ ਦੇ ਵੱਲ ਤਾਂ ਆਪਾਂ ਬੜਾ ਧਿਆਨ ਦਿੰਦੇ ਹਾਂ, ਪਰ ਕੋਈ ਕੋਸ਼ਿਸ਼ ਤਾਂ ਇਹੀ ਕਰਨੀ ਚਾਹੀਦੀ ਹੈ ਨਾ ਕਿ ਘਰ ਦੇ ਵਿੱਚ ਜੇਕਰ ਤੁਹਾਡੇ ਵੱਡੇ ਮੌਜੂਦ ਨੇ ਤਾਂ ਉਹਨਾਂ ਨੂੰ, ਅਗਰ ਤੁਹਾਡੇ ਕੋਲ ਨਹੀਂ ਟਾਈਮ ਹੈਗਾ, ਉਹਨਾਂ ਨੂੰ ਹੀ ਥੋੜ੍ਹਾ ਜਿਹਾ ਟਾਈਮ ਕੱਢ ਕੇ ਬਾਹਰ ਬੱਚਿਆਂ ਨੂੰ ਪਾਰਕਸ ਦੇ ਵਿੱਚ ਜਾਂ ਫਿਰ ਕਿਸੇ ਐਸੀ ਥਾਂ ਦੇ ਉੱਤੇ ਐਕਟੀਵਿਟੀਜ਼ ਦੇ ਲਈ ਲੈ ਕੇ ਜਾਣਾ ਜ਼ਰੂਰੀ ਹੋ ਗਿਆ, ਜਿੱਥੇ ਕਿ ਬੱਚੇ ਆਪਸੀ ਦੂਸਰਿਆਂ ਦੇ ਨਾਲ ਗੱਲਬਾਤ ਕਰਨਗੇ, ਜਿਸ ਦੇ ਵਿੱਚ ਕਿ ਉਹਨਾਂ ਦੀ ਸ਼ਬਦਾਵਲੀ ਜਿਹੜੀ ਹੈ ਉਹ ਵਧੇਗੀ, ਕਮਿਊਨੀਕੇਸ਼ਨ ਕਰਨ ਦਾ ਤਰੀਕਾ ਵਧੇਗਾ, ਆਪਸ ਦੇ ਵਿੱਚ ਐਕਟੀਵਿਟੀਜ਼ ਕਰਨਗੇ ਤਾਂ ਫਿਜ਼ੀਕਲੀ ਐਕਟੀਵਿਟੀਜ਼ ਵੀ ਵਧਣਗੀਆਂ, ਔਰ ਇਮੋਸ਼ਨਸ ਵੀ ਜਿਹੜਾ ਹੈ ਦੂਸਰਿਆਂ ਦੇ ਨਾਲ ਸ਼ੇਅਰ ਕਰਨਗੇ, ਕਿੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਕਿੰਨੀਆਂ ਸਾਰੀਆਂ ਚੀਜ਼ਾਂ ਸੋਲਵ ਹੋ ਜਾਣਗੀਆਂ।

ਜ਼ਿੰਦਗੀ ਦੇ ਵਿੱਚ ਇਹਨਾਂ ਡਿਜੀਟਲ ਟੂਲਸ ਦੀ ਜਿਹੜੀ ਭੂਮਿਕਾ ਨਾ, ਕਿਤਾਬਾਂ ਅਤੇ ਸ਼ਬਦਾਂ ਦੀ ਥਾਂ ਇਹਨਾਂ ਡਿਜੀਟਲ ਟੂਲਸ ਨੇ ਲੈ ਰਹੀ ਹੈ। ਸਟੂਡੈਂਟਸ ਜਿਹੜੇ ਨੇ ਉਹ ਲਗਾਤਾਰ ਪੜ੍ਹਾਈ ਤਾਂ ਕਰਦੇ ਨੇ, ਪਰ ਡਿਜੀਟਲੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਇੰਪੈਕਟ ਇਹਨਾਂ ਚੀਜ਼ਾਂ ਦਾ ਪੈ ਰਿਹਾ। ਡਿਜੀਟਲ ਪਲੇਟਫਾਰਮਸ ਜਿਹੜੇ ਨੇ ਉਹ ਬੱਚਿਆਂ ਦੇ ਲਿਖਣ ਦੀ ਜਿਹੜੀ ਰੁਚੀ ਹੈ ਉਸਨੂੰ ਘੱਟ ਕਰ ਰਹੇ ਨੇ, ਔਰ ਵੱਡੀ ਚਿੰਤਾ ਦਾ ਵਿਸ਼ਾ ਵੀ ਮੰਨਿਆ ਜਾ ਸਕਦਾ ਹੈ। ਅੱਜ ਦੇ ਉੱਤੇ ਇੰਟਰਨੈਟ ਬਹੁਤ ਸਾਰੇ ਪਲੇਟਫਾਰਮਸ ਐਸੇ ਨੇ, ਛੋਟੀਆਂ ਛੋਟੀਆਂ ਵੀਡੀਓਜ਼ ਜਾਂ ਫਿਰ ਰੀਲਸ ਜਿਹੜੀਆਂ ਨੇ ਸਕਰੀਨ 'ਤੇ ਦਿਖਾਈ ਦਿੰਦੀਆਂ ਨੇ, ਬੱਚੇ ਸਿਰਫ ਬੈਠ ਕੇ ਉਹਨਾਂ ਨੂੰ ਸਕਰੋਲ ਕਰਨ ਦੇ ਆਦੀ ਹੋ ਜਾਂਦੇ ਨੇ। ਇਸੇ ਲਈ ਕਿਹਾ ਜਾਂਦਾ ਕਿ ਤੁਸੀਂ ਬੱਚਿਆਂ ਨੂੰ ਜੇਕਰ ਮੋਬਾਈਲ ਫੋਨ ਦਿੰਦੇ ਵੀ ਹੋ ਤਾਂ ਕੁਝ ਮਿੰਟ ਦੇ ਲਈ ਦਿੰਦੇ ਵੀ ਹੋ ਤਾਂ ਉਹਨਾਂ ਨੂੰ ਇੱਕ ਪ੍ਰੋਪਰ ਵੀਡੀਓ ਜਿਹੜੀ ਹੈ, ਜਾਂ ਫਿਰ ਬਹੁਤ ਜ਼ਿਆਦਾ ਛੋਟਾ ਬੱਚਾ ਹੈਗਾ ਉਹਨਾਂ ਨੂੰ ਤੁਸੀਂ ਉਹਨਾਂ ਦੀ ਪੁਆਇੰਟਸ ਵੀਡੀਓਜ਼ ਹੋ ਗਿਆ, ਜਾਂ ਫਿਰ ਐਲਫਾਬੈਟਸ ਸਿਖਾਉਂਦੇ ਹੋ, ਸ਼ਬਦਾਵਲੀ ਸਿਖਾਉਣ ਦੇ ਲਈ ਉਹਨਾਂ ਦੀ ਐਕਟੀਵਿਟੀਜ਼ ਦੇ ਵੀਡੀਓ ਦਿਖਾ ਸਕਦੇ ਹੋ। ਰੀਲਸ ਦੇ ਵੱਲ ਸ਼ੋਰਟ ਰੀਲਸ ਉਹਨਾਂ ਨੂੰ ਨਾ ਦਿਖਾਈਆਂ ਜਾਣ, ਜਿਸ ਦੇ ਨਾਲ ਬਹੁਤ ਜ਼ਿਆਦਾ ਇੰਪੈਕਟ ਪੈਂਦਾ ਉਹਨਾਂ ਦੇ ਉੱਤੇ। ਬੱਚਿਆਂ ਦੇ ਨਾਲ ਜਿੰਨਾ ਤੁਸੀਂ ਮੈਂ ਕਿਹਾ ਜ਼ਿਆਦਾ ਗੱਲਬਾਤ ਕਰੋਗੇ ਨਾ, ਉਨਾ ਜ਼ਿਆਦਾ ਉਹ ਤੁਹਾਡੇ ਨਾਲ ਖੁੱਲ੍ਹਣਗੇ। ਜਿੰਨਾ ਤੁਸੀਂ ਉਹਨਾਂ ਦੇ ਨਾਲ ਹਾਰਡ ਕਹਿੰਦੇ ਨਾ, ਇਹ ਚੀਜ਼ ਹੈ ਕਿ ਜਦੋਂ ਅਸੀਂ ਬੱਚੇ ਦੇ ਨਾਲ ਜਿੱਦਾਂ ਦਾ ਅਸੀਂ ਵਿਵਹਾਰ ਕਰਦੇ ਹਾਂ ਨਾ, ਬੱਚਾ ਵੀ ਉਸ ਤਰ੍ਹਾਂ ਇਹਦਾ ਹੀ ਵਿਵਹਾਰ ਸਾਡੇ ਨਾਲ ਕਰਦਾ ਹੈ। ਜਦੋਂ ਅਸੀਂ ਉਸਦੇ ਨਾਲ ਸਮਾਂ ਸਪੈਂਡ ਕਰਨਾ ਸ਼ੁਰੂ ਕਰ ਦਿੰਦੇ ਹਾਂ, ਜਦੋਂ ਅਸੀਂ ਉਸਦੇ ਨਾਲ ਉਹਦਾ ਟਾਈਮ ਸਪੈਂਡ ਕਰਨਾ ਸ਼ੁਰੂ ਕਰ ਦਿੰਦਾ, ਅਗਰ ਬੱਚਾ ਤੁਹਾਡੇ ਕੋਲ ਮੋਬਾਈਲ ਫੋਨ ਮੰਗ ਰਿਹਾ ਤਾਂ ਮਨਾ ਕਰ ਦਿਓ, ਕੀ ਹੋਏਗਾ? ਉਹ ਵੱਧ ਤੋਂ ਵੱਧ 5 ਮਿੰਟ ਰੋਏਗਾ, 10 ਮਿੰਟ ਰੋਏਗਾ, ਉਸ ਤੋਂ ਬਾਅਦ ਉਹ ਆਪ ਚੁੱਪ ਹੋ ਜਾਏਗਾ, ਔਰ ਬਸ ਉਸਨੂੰ ਇਸ ਚੀਜ਼ ਦੀ ਸਮਝ ਆਏਗੀ ਕਿ ਮੋਬਾਈਲ ਫੋਨ ਮੰਗਣਾ ਜਾਂ ਫਿਰ ਰੋਣਾ ਜਿਹੜਾ ਹੈ ਉਸ ਦੀ ਹਰ ਡਿਮਾਂਡ ਦਾ ਹੱਲ ਨਹੀਂ ਹੋਏਗਾ। ਤੁਸੀਂ ਅਗਰ ਬੱਚਾ ਕਿਸੇ ਚੀਜ਼ ਦੀ ਬਹੁਤ ਜ਼ਿਆਦਾ ਜ਼ਿੱਦ ਕਰ ਵੀ ਰਿਹਾ ਤਾਂ ਉਸ ਟਾਈਮ ਦੇ ਉੱਤੇ ਉਸਦਾ ਧਿਆਨ ਭਟਕਾਉਣ ਦੇ ਲਈ ਮੈਂ ਕਿ ਚੁਟਕੀਆਂ ਦਾ ਕੰਮ ਹੁੰਦਾ, ਤੁਸੀਂ ਉਸਦਾ ਧਿਆਨ ਭਟਕਾ ਸਕਦੇ ਹੋ, ਧਿਆਨ ਭਟਕਾ ਦਿਉ। ਉਹ ਬੱਚਾ ਕਿਸੇ ਮੋਬਾਈਲ ਫੋਨ ਦੀ ਡਿਮਾਂਡ ਕਰ ਰਿਹਾ ਤਾਂ ਜਸਟ ਥੋੜ੍ਹੇ ਜਿਹੇ ਸਕਿੰਟ ਲੈ ਲਈ ਕਿ ਚੱਲ ਆ ਤੈਨੂੰ ਬਾਹਰ ਘੁੰਮਾ ਕੇ ਲਿਆਉਂਦੇ ਹਾਂ, ਹੈ ਨਾ, ਚੱਲ ਆ ਤੇਰੇ ਟੋਇਜ਼ ਦੇ ਨਾਲ ਖੇਲਦੇ ਹਾਂ, ਉਸਦਾ ਆਟੋਮੈਟਿਕਲੀ ਧਿਆਨ ਜਿਹੜਾ ਹੈ ਉੱਧਰ ਚਲਾ ਜਾਣਾ ਸ਼ੁਰੂ ਹੋ ਜਾਂਦਾ ਹੈ। ਸੋ ਅਸੀਂ ਵੀ ਬਸ ਇਹਨਾਂ ਚੀਜ਼ਾਂ ਨੂੰ ਅਸੀਂ ਕੋਸ਼ਿਸ਼ ਤਾਂ ਇੱਕ ਕਰ ਹੀ ਸਕਦੇ ਹਾਂ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਜਿਹੜਾ ਹੈ ਇਸ ਤਰ੍ਹਾਂ ਥੋੜ੍ਹਾ ਜਿਹਾ ਇਸ ਡਿਜੀਟਲੀ ਦੁਨੀਆ ਤੋਂ ਬਾਹਰ ਕੱਢਿਆ ਜਾਵੇ, ਔਰ ਰੀਅਲ ਲਾਈਫ ਜਿਹੜਾ ਹੈ ਉਹਨਾਂ ਨੂੰ ਇੰਜੋਏ ਕਰਵਾਈ ਜਾਵੇ, ਰੀਅਲ ਲਾਈਫ ਜਿਹੜੀ ਹੈ ਉਹਨਾਂ ਨੂੰ ਫੀਲ ਕਰਵਾਈ ਜਾਵੇ।

ਸੋ ਇਹਨਾਂ ਛੋਟੇ ਬੱਚਿਆਂ ਨੂੰ ਮੈਂ ਕਿਹਾ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਸਿਖਾ ਸਕਦੇ ਹਾਂ, ਅਸੀਂ ਡੇਲੀ ਕੁਛ ਨਾ ਕੁਛ ਐਕਟੀਵਿਟੀਜ਼ ਜਿਹੜੀਆਂ ਨੇ ਨਾ ਕਰਕੇ ਇਹਨਾਂ ਨੂੰ ਨਵੇਂ ਸਿੱਧੇ ਰਾਹੀਂ ਪਾ ਸਕਦੇ ਹਾਂ। ਪਰ ਉਸ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਵੀ ਉਸ ਰਾਹ 'ਤੇ ਚੱਲਣਾ ਪੈਣਾ ਨਾ। ਅੱਜ ਕੱਲ੍ਹ ਅਸੀਂ ਬਹੁਤ ਜ਼ਿਆਦਾ ਦੇਖਿਆ, ਅਸੀਂ ਆਪਣੀ ਬਾਲਕਨੀ ਨੂੰ ਸੋਹਣਾ ਬਣਾਉਣ ਦੇ ਲਈ ਤਾਂ ਚਲੋ ਧਿਆਨ ਦੇ ਰਹੇ ਹਾਂ, ਬਹੁਤ ਵਧੀਆ ਗੱਲ ਹੈ, ਬਹੁਤ ਸੋਹਣੀ ਗੱਲ ਹੈ, ਪਰ ਅੱਜ ਕੱਲ੍ਹ ਅਸੀਂ ਇਸ ਕੁਦਰਤ ਨੂੰ ਵੀ ਮੈਂ ਕਿਹਾ ਸੋਹਣਾ ਬਣਾਉਣ ਦੇ ਵੱਲ ਧਿਆਨ ਦੇਣਾ ਸਾਡਾ ਬਹੁਤ ਜ਼ਿਆਦਾ ਜ਼ਰੂਰੀ ਹੈ।

ਔਰ ਉਸ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਵੀ ਉਸ ਰਾਹ ਤੇ ਚੱਲਣਾ ਪੈਣਾ ਨਾ। ਅੱਜ ਕੱਲ੍ਹ ਅਸੀਂ ਬਹੁਤ ਜ਼ਿਆਦਾ ਦੇਖਿਆ, ਅਸੀਂ ਆਪਣੀ ਬਾਲਕਨੀ ਨੂੰ ਸੋਹਣਾ ਬਣਾਉਣ ਦੇ ਲਈ ਤਾਂ ਚਲੋ ਧਿਆਨ ਦੇ ਰਹੇ ਹਾਂ, ਬਹੁਤ ਵਧੀਆ ਗੱਲ ਹੈ, ਬਹੁਤ ਸੋਹਣੀ ਗੱਲ ਹੈ, ਪਰ ਅੱਜ ਕੱਲ੍ਹ ਅਸੀਂ ਇਸ ਕੁਦਰਤ ਨੂੰ ਵੀ ਮੈਂ ਕਿਹਾ ਸੋਹਣਾ ਬਣਾਉਣ ਦੇ ਵੱਲ ਧਿਆਨ ਦੇਣਾ ਸਾਡਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਇਹ ਮੈਂ ਗੱਲ ਪਤਾ ਕਿਉਂ ਕਹਿ ਰਹੀ ਹਾਂ, ਅਸੀਂ ਹਾਲ ਹੀ ਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਜ਼ਿਆਦਾ ਕਹਿੰਦੇ ਨੇ ਇੱਕ ਬਹੁਤ ਜ਼ਿਆਦਾ ਇੱਕ ਲੋਕਾਂ ਨੂੰ ਲੋਕਾਂ ਦਾ ਧਿਆਨ ਦਵਾਉਣ ਦੇ ਲਈ ਕਿ ਇਸ ਕੁਦਰਤ ਨੇ ਸਾਨੂੰ ਬਹੁਤ ਕੁਛ ਦਿੱਤਾ ਆ, ਅਸੀਂ ਵੀ ਇਸ ਕੁਦਰਤ ਦੇ ਲਈ ਕੁਛ ਕੀ ਕਰੀਏ, ਅਸੀਂ ਵੀ ਇਸ ਕੁਦਰਤ ਨੂੰ ਖੂਬਸੂਰਤ ਬਣਾਉਣ ਦੇ ਲਈ ਕੁਛ ਕਰੀਏ, ਕਿ ਕਿਸ ਤਰ੍ਹਾਂ ਸਾਨੂੰ ਕੁਦਰਤ ਜਿਹੜੀ ਹੈ, ਜੇਕਰ ਅਸੀਂ ਉਸ ਦੇ ਦਿੱਤੇ ਹੋਏ ਪਾਣੀ ਨੂੰ ਹਵਾ ਨੂੰ ਹਰ ਦਿਨ ਇਸਤੇਮਾਲ ਕਰ ਰਹੇ ਹਾਂ, ਤਾਂ ਉਸ ਨੂੰ ਵੀ ਜੇਕਰ ਸਾਡੇ ਦਰੱਖਤ ਘਟਦੇ ਜਾ ਰਹੇ ਨੇ ਤਾਂ ਉਹਨਾਂ ਨੂੰ ਅਸੀਂ ਵਧਾਉਣ ਦੇ ਲਈ ਅੱਜ ਕੋਸ਼ਿਸ਼ ਕਰਾਂਗੇ। ਆਉਣ ਦੇ ਜਿਹੜੇ 5-10 ਸਾਲ ਨੇ ਉਹਨਾਂ ਦੇ ਵਿੱਚ ਉਹ ਜਿਹੜੇ ਪੌਦੇ ਨੇ ਦਰੱਖਤ ਬਣ ਕੇ ਸਾਨੂੰ ਹੀ ਛਾਂ ਦੇਣਗੇ, ਸਾਨੂੰ ਹੀ ਫਲ ਦੇਣਗੇ, ਸਾਨੂੰ ਹੀ ਸੋਹਣੀ ਹਵਾ ਦੇਣਗੇ ਔਰ ਬਹੁਤ ਕੁਛ ਹੋਰ ਵੀ ਦੇ ਜਾਣਗੇ। ਯਾਰ ਸੀਡਸ ਦੀ ਗੱਲ ਹੁੰਦੀ ਹੈ, ਹੁਣ ਜਿੱਦਾਂ ਬਰਸਾਤੀ ਮੌਸਮ ਦੀ ਹੈ, ਸੀਡਸ ਦੇ ਲਈ ਅੱਜ ਕੱਲ੍ਹ ਜਿਹੜੇ ਬੋਲਸ ਬੜੀਆਂ ਜ਼ਿਆਦਾ ਟਰੈਂਡ ਦੇ ਵਿੱਚ ਚੱਲ ਰਹੀਆਂ ਨੇ ਨਾ, ਮਿੱਟੀ ਦੀਆਂ ਖਾਦ ਦੀਆਂ ਬਣੀਆਂ ਹੋਈਆਂ ਉਹ ਸੀਡਸ ਬੋਲ, ਉਹਨਾਂ ਨੂੰ ਤੁਸੀਂ ਤਿਆਰ ਕਰਕੇ ਬੱਚਿਆਂ ਨੂੰ ਵੀ ਉਹਨਾਂ ਐਕਟੀਵਿਟੀਜ਼ ਦੇ ਵਿੱਚ ਮੈਂ ਕਿਹਾ ਆਪਣੇ ਨਾਲ ਲਾਓ ਤਾਂ ਕਿੰਨਾ ਜ਼ਿਆਦਾ ਵਧੀਆ ਲੱਗੇਗਾ। ਤੁਸੀਂ ਕੀ ਕਰਨਾ, ਕੁਝ ਨਹੀਂ ਕਰਨਾ ਬਾਈ, ਛੋਟਾ ਜਿਹਾ ਕੰਮ ਹੈ ਨਾ, ਤੁਸੀਂ ਸਿਰਫ ਥੋੜ੍ਹੀ ਜਿਹੀ ਮਿੱਟੀ ਲੈਣੀ ਹੈ, ਥੋੜ੍ਹੀ ਜਿਹੀ ਖਾਦ ਜਿਸ ਵਿੱਚ ਕਿ ਤੁਸੀਂ ਗੋਬਰ ਖਾਦ ਵੀ ਹੈਗੀ ਆ ਤੁਹਾਡੇ ਨੇੜੇ ਤੇੜੇ, ਤਾਂ ਉਹ ਤੁਸੀਂ ਖਾਦ ਮਿੱਟੀ ਨੂੰ ਖਾਦ ਨੂੰ ਮਿਕਸ ਕਰੋ, ਥੋੜ੍ਹਾ ਜਿਹਾ ਵਿੱਚ ਪਾਣੀ ਜਿਹੜਾ ਹੈ ਰਲਾ ਕੇ, ਬਿਲਕੁਲ ਜ਼ਿਆਦਾ ਉਹ ਪਤਲਾ ਨਹੀਂ ਹੋਣਾ ਚਾਹੀਦਾ, ਜਸਟ ਕਿ ਉਹ ਇੱਕ ਬੋਲ ਦੀ ਸ਼ੇਪ ਦੇ ਵਿੱਚ ਬਣ ਜਾਵੇ, ਉਹ ਉਸਨੂੰ ਤੁਸੀਂ ਮਿੱਟੀ ਉਸ ਤਰ੍ਹਾਂ ਦੀ ਤਿਆਰ ਕਰ ਲਓ। ਬਾਕੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਫਲ ਆਉਂਦਾ, ਮੈਂ ਕਿਹਾ ਜਾਮਣ ਅੱਜ ਕੱਲ੍ਹ ਦਾ ਸੀਜ਼ਨ, ਤੁਸੀਂ ਜਾਮਣ ਖਾ ਰਹੇ ਹੋ, ਉਹ ਲੀਚੀ ਹੋ ਗਿਆ ਜਾਂ ਫਿਰ ਹੋਰ ਤੁਹਾਡੇ ਫਲ ਆ ਰਹੇ ਨੇ, ਅੰਬ ਅਸੀਂ ਕਿੰਨਾ ਇਸ ਸੀਜ਼ਨ ਦੇ ਵਿੱਚ, ਮੈਂ ਕਿਹਾ ਪੰਜਾਬੀਆਂ ਦਾ ਤਾਂ ਫੇਵਰੇਟ ਹੈਗਾ ਅੰਬ, ਔਰ ਕੱਚਾ ਅੰਬ ਹੋ ਗਿਆ, ਪੱਕਾ ਅੰਬ ਹੋ ਗਿਆ, ਸਾਡਾ ਫੇਵਰੇਟ ਹੁੰਦਾ, ਔਰ ਇਸ ਅੰਬ ਦੀ ਜਿਹੜੀ ਗੁਟਲੀ ਹੈ ਨਾ, ਉਸ ਦੇ ਵਿੱਚ ਤੁਸੀਂ ਗੁਟਲੀ ਨੂੰ ਕੱਢ ਕੇ ਜਿਹੜਾ ਹੈ ਇੱਕ ਬੋਲ ਬਣਾ ਸਕਦੇ ਹੋ, ਇਸ ਨੂੰ ਸੀਡ ਬੋਲ ਬਣਾ ਸਕਦੇ ਹੋ। ਕੁਛ ਨਹੀਂ ਕਰਨਾ, ਮਿੱਟੀ ਨੂੰ ਤੁਸੀਂ ਖਾਦ ਇਹਨਾਂ ਨਾਲ ਮਿਕਸ ਕਰਕੇ ਥੋੜ੍ਹਾ ਜਿਹਾ ਪਾਣੀ, ਇੱਕ ਥੋੜ੍ਹਾ ਜਿਹਾ ਹਲਕੀ ਹਲਕੀ ਪੇਸਟੀ ਜਿਹੜਾ ਹੈ ਉਹ ਬਣ ਜਾਵੇ, ਹੱਥ ਦੇ ਵਿੱਚ ਲਓ ਉਸਨੂੰ, ਹੱਥ ਦੇ ਵਿੱਚ ਰੱਖੋ ਉਸ, ਇੱਕ ਪੇੜੇ ਦੀ ਤਰ੍ਹਾਂ ਹੱਥ ਦੇ ਵਿੱਚ ਰੱਖੋ, ਵਿੱਚ ਰੱਖੋ ਉਹ ਸੀਡ ਉਹ ਬੀਜ, ਔਰ ਨਾਲ ਹੀ ਉਸਨੂੰ ਇੱਕ ਗੋਲ ਸ਼ੇਪ ਦੇ ਵਿੱਚ, ਇੱਕ ਬੋਲ ਦੀ ਸ਼ੇਪ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿਉ, ਔਰ ਜਿੱਥੇ ਵੀ ਰਸਤੇ ਦੇ ਵਿੱਚ ਤੁਸੀਂ ਨਿਕਲਦੇ ਹੋ ਇਸ ਐਕਟੀਵਿਟੀ ਦੇ ਵਿੱਚ, ਤੁਸੀਂ ਬੱਚਿਆਂ ਨੂੰ ਵੀ ਸ਼ਾਮਿਲ ਕਰੋ, ਕਿਸ ਤਰ੍ਹਾਂ ਉਸ ਛੋਟੇ ਛੋਟੇ ਹੱਥਾਂ ਦੇ ਨਾਲ ਛੋਟੇ ਛੋਟੇ ਬੋਲਸ ਬਣਨਗੀਆਂ ਨਾ, ਤੁਹਾਨੂੰ ਆਪ ਹੀ ਦੇਖ ਕੇ ਖੂਬਸੂਰਤ ਲੱਗਣਗੀਆਂ। ਇਸ ਐਕਟੀਵਿਟੀ ਨੂੰ ਕੀ ਕਰੋ, ਘਰੋਂ ਜਦੋਂ ਵੀ ਥੋੜ੍ਹਾ ਜਿਹਾ ਦੂਰੀ 'ਤੇ ਨਿਕਲੋ ਤਾਂ ਘਰੋਂ ਬਾਹਰ ਨਿਕਲੋ ਤਾਂ ਉਹ ਐਸੀ ਥਾਂ, ਖੁੱਲ੍ਹੀ ਥਾਂ ਜਿੱਥੇ ਤੁਹਾਨੂੰ ਲੱਗਦਾ ਕਿ ਉਹ ਦਰੱਖਤ ਬਣ ਸਕਦਾ ਆ, ਉਹ ਪੌਦਾ ਜਿਹੜਾ ਹੈ ਦਰੱਖਤ ਬਣ ਸਕਦਾ, ਚੰਗੀ ਉਸਨੂੰ ਥਾਂ ਮਿਲ ਸਕਦੀ ਹੈ, ਤਾਂ ਉੱਥੇ ਤੁਸੀਂ ਸੁੱਟ ਦਿਓ। ਬਰਸਾਤਾਂ ਦਾ ਮੌਸਮ ਹੈ, ਬਸ ਆਪਣੇ ਆਪ ਹੀ ਉਹ ਬੀਜ ਜਿਹੜਾ ਪੁੰਗਰੇਗਾ, ਪੌਦਾ ਬਣੇਗਾ ਔਰ ਦਰੱਖਤ ਬਣੇਗਾ, ਔਰ ਆਪਣੇ ਆਪ ਹੀ ਤੁਹਾਨੂੰ ਹੀ ਉਹ ਫਾਇਦਾ ਦੇਵੇਗਾ। ਔਰ ਇਸ ਤੋਂ ਇਲਾਵਾ ਮੈਨੂੰ ਨਹੀਂ ਪਤਾ ਕਿੰਨਿਆਂ ਨੂੰ ਪਤਾ, ਪਰ ਇੱਕ ਪੀਪਲ ਬਾਬਾ ਕਰਕੇ ਨਾ ਸੋਸ਼ਲ ਮੀਡੀਆ ਦਾ ਇੱਕ ਬੰਦਾ ਬੜਾ ਫੇਮਸ ਹੈ, ਉਹ ਇਨਸਾਨ ਐਸਾ ਹੈ ਕਿ ਉਹ ਇਨਸਾਨ ਤੁਹਾਡੇ ਸਭ ਦੇ ਕੋਲੋਂ ਇੱਕ ਸਿਰਫ ਇੱਕ ਰਿਕੁਐਸਟ ਕਰਦਾ ਹੈ ਕਿ ਤੁਹਾਡੇ ਆਲੇ ਦੁਆਲੇ ਜਾਂ ਫਿਰ ਤੁਹਾਡੇ ਘਰਾਂ ਦੇ ਵਿੱਚ ਹੁਣ ਜੋ ਫਲ ਆ ਰਹੇ ਨੇ ਉਹਨਾਂ ਦੇ ਤੁਸੀਂ ਗੁਟਲੀਆਂ ਬੀਜ ਜਿਹੜੇ ਨੇ ਨਾ ਫਲਾਂ ਦੇ ਉਹ ਤੁਸੀਂ ਇਕੱਠੇ ਕਰਕੇ ਰੱਖਣੇ ਆ ਔਰ ਉਹਨਾਂ ਨੂੰ ਤੁਸੀਂ ਸੈਂਡ ਕਰ ਦੇਣੇ ਆ, ਸੈਂਡ ਸਿਰਫ ਸੈਂਡ ਕਰਨ ਦਾ ਹੀ, ਉਹਨਾਂ ਨੂੰ ਉੱਥੇ ਭੇਜਣ ਤੱਕ ਦਾ ਹੀ ਤੁਹਾਡਾ ਕੰਮ ਹੈਗਾ, ਬਾਕੀ ਉਹਨਾਂ ਸੀਡਸ ਨੂੰ ਉਗਾਉਣਾ, ਪੌਦੇ ਬਣਾਉਣਾ, ਵੱਖਰੀ ਵੱਖਰੀ ਜਿੱਥੇ ਜ਼ਰੂਰਤਮੰਦ ਥਾਵਾਂ ਹੈਗੀਆਂ ਨੇ ਉੱਥੇ ਉਹਨਾਂ ਨੂੰ ਉਗਾਉਣ ਦੇ ਵਿੱਚ ਉਹ ਮਦਦ ਕਰ ਸਕਦਾ ਔਰ ਇਹ ਉਸ ਬੰਦੇ ਦਾ ਕੰਮ ਹੈਗਾ। ਉਹਨਾਂ ਦਾ ਕਹਿਣਾ ਕਿ ਜਿੱਥੇ ਵੀ ਤੁਸੀਂ ਅਗਰ ਬਾਹਰ ਨਿਕਲਦੇ ਹੋ ਤੁਹਾਨੂੰ ਕਿਤੇ ਵੀ ਬੀਜ ਡਿੱਗੇ ਵੀ ਨਜ਼ਰ ਆਉਂਦੇ ਨੇ ਨਾ ਉਹਨਾਂ ਨੂੰ ਸਿਰਫ ਤੁਸੀਂ ਇਕੱਠੇ ਕਰਕੇ ਉਹਨਾਂ ਤੱਕ ਪਹੁੰਚਾਉਣਾ, ਤੁਹਾਨੂੰ ਉਹਨਾਂ ਦਰੱਖਤਾਂ 'ਤੇ ਚੜ੍ਹ ਕੇ ਉਹਨਾਂ ਜਿਹੜੇ ਹੈ ਛੋਟੇ ਫਲ ਜਾਂ ਫਿਰ ਸੁੱਕੇ ਹੋਏ ਬੀਜ ਨੇ ਉਹਨਾਂ ਨੂੰ ਲਾਉਣ ਦੀ ਵੀ ਜ਼ਰੂਰਤ ਨਹੀਂ ਹੈ, ਉਤਾਰਨ ਦੀ ਵੀ ਜ਼ਰੂਰਤ ਨਹੀਂ ਹੈ, ਜੋ ਜ਼ਮੀਨ 'ਤੇ ਡਿੱਗੇ ਹੋਏ ਬੀਜ ਨੇ ਨਾ ਉਹਨਾਂ ਨੂੰ ਤੁਸੀਂ ਇਕੱਠੇ ਕਰੋ, ਸਿਰਫ ਉਹਨਾਂ ਨੂੰ ਸੈਂਡ ਕਰ ਦਿਉ, ਇਹੀ ਉਹਨਾਂ ਦੀ ਮਦਦ ਹੋ ਜਾਏਗੀ। ਔਰ ਮੈਂ ਕਿਹਾ ਤੁਸੀਂ ਜਾ ਕੇ ਨਾ ਸੋਸ਼ਲ ਮੀਡੀਆ 'ਤੇ ਜਾ ਕੇ ਉਹਨਾਂ ਦੀ ਸਟੋਰੀਜ਼ ਪੜ੍ਹ ਸਕਦੇ ਹੋ, ਖੁਦ ਵੀ ਉਹਨਾਂ ਦੀ ਮਦਦ ਕਰ ਸਕਦੇ ਹੋ ਔਰ ਆਪ ਹੀ ਉਹਨਾਂ ਦੇ ਇਸ ਸਫ਼ਰ ਦੇ ਵਿੱਚ ਸਾਥੀ ਬਣ ਸਕਦੇ ਹੋ, ਜਿਵੇਂ ਕਿ ਅੱਜ ਤੁਸੀਂ ਮੇਰੇ ਸਾਥੀ ਬਣੇ ਹੋਏ ਸੀਗੇ ਇਸ ਪ੍ਰੋਗਰਾਮ ਦੇ ਵਿੱਚ। ਹੋਪ ਸੋ ਕਿ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਹੈ ਇੰਜੋਏ ਕੀਤਾ। 102.7 ਮੈਗਾ ਹਰਟਸ

ਦੇ ਉੱਤੇ 103.6 ਮੈਗਾਹਰਟਸ ਦੇ ਉੱਤੇ ਆਪਣੀ ਆਰਜੀ ਅੰਜਲੀ ਦੇ ਨਾਲ ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। ਇੱਦਾਂ ਹੀ ਜਾਣਕਾਰੀ ਜਿਹੜੀ ਹੈ ਨਾ ਤੁਹਾਡੇ ਤੱਕ ਆਉਂਦੀ ਰਹੇਗੀ, ਬਹੁਤ ਸਾਰੀ ਇਨਫੋਰਮੇਸ਼ਨ, ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਗੀਤਾਂ ਦਾ ਖਜ਼ਾਨਾ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਾ ਹੁੰਦਾ ਰਹੇਗਾ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਦੇ ਹਾਂ ਇੱਥੇ ਹੀ ਵਾਈਂਡ ਅਪ। ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਆ ਰਹੇ ਨੇ ਆਕਾਸ਼ਵਾਣੀ ਦੇ ਉੱਤੇ ਤੁਹਾਡੇ

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਇਆ ਤਕਾਇਚੀ ਨਾਲ ਅੱਜ ਨਵੀਂ ਦਿੱਲੀ 'ਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰਨਗੇ ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਵੱਲੋਂ ਵਿੱਤੀ ਸਾਲ 2025-26 ਲਈ ਵਿਆਜ ਦਰ 1.25 ਫੀਸਦ ਰੱਖਣ ਦਾ ਐਲਾਨ ਕੇਂਦਰ ਸਰਕਾਰ ਨੇ ਭਾਰਤ ਵਿੱਚ ਵਟਸਐਪ ਦੇ ਨਵੇਂ ਯੂਜ਼ਰ ਨੇਮ ਫੀਚਰ ਸਬੰਧੀ ਮੀਟਾ ਨੂੰ ਨੋਟਿਸ ਜਾਰੀ ਕੀਤਾ 3 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ ਭਾਰਤ ਨੇ ਪਾਕਿਸਤਾਨ ਦੇ ਫਾਰੂਕਾਬਾਦ ਵਿੱਚ 125 ਸਾਲ ਪੁਰਾਣੇ ਪਵਿੱਤਰ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਨੂੰ ਢਾਉਣ ਦੀ ਸਖ਼ਤ ਨਿੰਦਾ ਕੀਤੀ ਮੌਸਮ ਵਿਭਾਗ ਵੱਲੋਂ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ ਤੋਂ 7 ਜੁਲਾਈ ਤੱਕ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਪੰਜਾਬ 'ਚ ਕਈ ਥਾਵਾਂ 'ਤੇ ਦੇਰ ਰਾਤ ਤੋਂ ਮੀਂਹ ਪੈ ਰਿਹਾ ਅਤੇ ਮਰਦਾਂ ਦੇ ਕ੍ਰਿਕਟ 'ਚ ਭਾਰਤ ਅਤੇ ਇੰਗਲੈਂਡ ਦਰਮਿਆਨ ਬੀਤੀ ਰਾਤ ਪਹਿਲਾ 2020 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਰੱਦ ਹੋਇਆ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਇਆ ਤਕਾਇਚੀ ਨਾਲ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰਨਗੇ ਇਹ ਸੰਮੇਲਨ ਦੋਵਾਂ ਮੁਲਕਾਂ ਨੂੰ ਆਪਸੀ ਹਿੱਤ ਦੇ ਮੁੱਦਿਆਂ ਦੀ ਸਮੀਖਿਆ ਕਰਨ ਅਤੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ ਗੱਲਬਾਤ ਤੋਂ ਬਾਅਦ ਕੁਝ ਸਮਝੌਤਿਆਂ 'ਤੇ ਦਸਤਖਤ ਹੋਣ ਦੀ ਵੀ ਉਮੀਦ ਹੈ ਪ੍ਰਧਾਨ ਮੰਤਰੀ ਤਕਾਇਚੀ ਕੱਲ੍ਹ ਸ਼ਾਮ ਭਾਰਤ ਦੇ 3 ਦਿਨਾਂ ਦੌਰੇ ਲਈ ਨਵੀਂ ਦਿੱਲੀ ਪਹੁੰਚੇ ਇਹ ਭਾਰਤ ਦਾ ਉਹਨਾਂ ਦਾ ਪਹਿਲਾ ਅਧਿਕਾਰਤ ਦੌਰਾ ਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਜਾਪਾਨ ਇੱਕ ਵਿਸ਼ੇਸ਼ ਰਣਨੀਤਿਕ ਅਤੇ ਵਿਸ਼ਵ ਵਿਆਪੀ ਭਾਈਵਾਲੀ ਸਾਂਝੀ ਕਰਦੇ ਨੇ ਅਤੇ ਇਹ ਦੌਰਾ ਇਸ ਨੂੰ ਅੱਗੇ ਵਧਾਉਣ ਵਿੱਚ ਮਦਦ ਕਰੇਗਾ ਸਾਡੇ ਪੱਤਰਕਾਰ ਨੇ ਦੱਸਿਆ ਕਿ ਆਰਥਿਕ ਸੁਰੱਖਿਆ ਦੋਵੇਂ ਮੁਲਕਾਂ ਦੇ ਸਬੰਧਾਂ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਨਵੰਬਰ 2024 ਵਿੱਚ ਟੋਕੀਓ 'ਚ ਹੋਏ ਪਹਿਲੇ ਆਰਥਿਕ ਸੁਰੱਖਿਆ ਸੰਵਾਦ ਦੌਰਾਨ ਦੋਵੇਂ ਦੇਸ਼ਾਂ ਨੇ ਰਣਨੀਤਿਕ ਸਹਿਯੋਗ ਵਾਸਤੇ 5 ਖੇਤਰਾਂ ਨੂੰ ਤਰਜੀਹ ਖੇਤਰਾਂ ਵਜੋਂ ਪਛਾਣਿਆ ਇਹ ਖੇਤਰ ਸੈਮੀਕੰਡਕਟਰ ਮਹੱਤਵਪੂਰਨ ਖਣਿਜ ਫਾਰਮਾਸੂਟੀਕਲ ਸਵੱਛ ਊਰਜਾ ਅਤੇ ਸੂਚਨਾ ਤੇ ਸੰਚਾਰ ਤਕਨਾਲੋਜੀ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਵਿੱਚ G7 ਸੰਮੇਲਨ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਦੋਵਾਂ ਨੇਤਾਵਾਂ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿੱਚ ਜੋਹਾਨਸਬਰਗ ਵਿਖੇ ਹੋਏ G20 ਸੰਮੇਲਨ ਦੌਰਾਨ ਵੀ ਗੱਲਬਾਤ ਕੀਤੀ ਸਾਲਾਨਾ ਸੰਮੇਲਨ ਭਾਈਵਾਲੀ ਦੇ ਰਣਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਵਾਲਾ ਪ੍ਰਮੁੱਖ ਮੰਚ ਬਣਿਆ ਹੋਇਆ ਸਾਲਾਨਾ ਸਿਖਰ ਸੰਮੇਲਨਾਂ ਤੋਂ ਇਲਾਵਾ ਵਿਦੇਸ਼ ਮੰਤਰੀ ਰੱਖਿਆ ਮੰਤਰੀ NSA ਵਿਦੇਸ਼ ਸਕੱਤਰ ਅਤੇ ਹੋਰ ਪੱਧਰਾਂ ਦੇ ਉੱਚ ਪੱਧਰੀ ਆਦਾਨ ਪ੍ਰਦਾਨ ਅਤੇ ਮੀਟਿੰਗਾਂ ਨਿਯਮਿਤ ਤੌਰ 'ਤੇ ਹੁੰਦੀਆਂ ਰਹਿੰਦੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਇਆ ਤਕਾਇਚੀ ਨਾਲ ਵਿਆਪਕ ਚਰਚਾ ਨਾਲ ਦੋਵਾਂ ਦੇਸ਼ਾਂ ਦੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਹੋਵੇਗੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਅਤੇ ਜਾਪਾਨ ਹਿੰਦ ਪ੍ਰਸ਼ਾਂਤ ਅਤੇ ਹੋਰਨਾਂ ਖੇਤਰਾਂ 'ਚ ਸ਼ਾਂਤੀ ਸਥਿਰਤਾ ਅਤੇ ਖੁਸ਼ਹਾਲੀ ਲਈ ਆਪਣੇ ਸਾਂਝੇ ਉਪਰਾਲੇ ਜਾਰੀ ਰੱਖਣਗੇ ਕੇਂਦਰੀ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਸਕੀਮ 2026 ਨੂੰ ਨੋਟੀਫਾਈ ਕਰ ਦਿੱਤਾ ਇਹ ਯੋਜਨਾ 29 ਜੂਨ ਤੋਂ ਲਾਗੂ ਹੋ ਗਈ ਹੈ ਨਵੀਂ ਯੋਜਨਾ 1952 ਦੀ ਕਰਮਚਾਰੀ ਭਵਿੱਖ ਨਿਧੀ ਯੋਜਨਾ ਦੀ ਥਾਂ ਲਵੇਗੀ ਇਸ ਯੋਜਨਾ ਦਾ ਉਦੇਸ਼

ਡਿਜੀਟਲ ਪਾਲਣਾ ਨੂੰ ਮਜ਼ਬੂਤ ਕਰਨਾ, ਪ੍ਰਸ਼ਾਸਕੀ ਕੁਸ਼ਲਤਾ 'ਚ ਸੁਧਾਰ ਕਰਨਾ, ਖਾਤਿਆਂ ਦੇ ਤਬਾਦਲੇ ਦੀ ਸਹੂਲਤ ਨੂੰ ਆਸਾਨ ਬਣਾਉਣਾ ਅਤੇ ਭਵਿੱਖ ਨਿਧੀ ਢਾਂਚੇ ਦੇ ਨਵੇਂ ਕਿਰਤ ਕਾਨੂੰਨ ਅਨੁਕੂਲ ਬਣਾਉਣਾ ਹੈ। ਨਵੀਂ ਯੋਜਨਾ ਤਹਿਤ ਲਾਜ਼ਮੀ EPF ਅੰਸ਼ਦਾਨ ਕਰਮਚਾਰੀ ਅਤੇ ਮਾਲਕ ਦੋਨਾਂ ਦੀ ਤਨਖਾਹ ਦਾ 12% ਬਣਿਆ ਰਹੇਗਾ। ਕੇਂਦਰ ਸਰਕਾਰ ਵੱਲੋਂ ਨੋਟੀਫਾਈ ਕੀਤੇ ਗਏ ਅਦਾਰਿਆਂ ਉੱਤੇ 10% ਦੀ ਮੌਜੂਦਾ ਦਰ ਲਾਗੂ ਰਹੇਗੀ। ਯੋਜਨਾ ਵਿੱਚ ਪਾਰਦਰਸ਼ਤਾ ਨੂੰ ਬਿਹਤਰ ਬਣਾਉਣ ਅਤੇ ਭਵਿੱਖ ਨਿਧੀ ਪ੍ਰਬੰਧਨ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਇਲੈਕਟ੍ਰਾਨਿਕ ਫਾਈਲਿੰਗ, ਆਨਲਾਈਨ ਦਾਅਵੇ, ਈ ਪਾਸਬੁੱਕ ਅਤੇ ਯੂਨੀਵਰਸਲ ਅਕਾਊਂਟ ਨੰਬਰ ਨਾਲ ਜੋੜਨ 'ਤੇ ਵੀ ਜ਼ੋਰ ਦਿੱਤਾ ਗਿਆ। ਸਰਕਾਰ ਨੇ ਭਾਰਤ ਵਿੱਚ ਵਟਸਐਪ ਤੇ ਯੂਜ਼ਰ ਨੇਮ ਫੀਚਰ ਦੀ ਸ਼ੁਰੂਆਤ ਸਬੰਧੀ ਮੀਟਾ ਨੂੰ ਇੱਕ ਨੋਟਿਸ ਜਾਰੀ ਕੀਤਾ। ਇਲੈਕਟ੍ਰਾਨਿਕਸ ਅਤੇ ਸੂਚਨਾ ਮੰਤਰਾਲੇ ਦੇ ਸੂਤਰਾਂ ਮੁਤਾਬਕ ਸਰਕਾਰ ਨੇ 3 ਦਿਨਾਂ ਦੇ ਅੰਦਰ ਵੇਰਵੇ ਸਮੇਤ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਏ। ਭਾਰਤ ਨੇ ਪਾਕਿਸਤਾਨ ਦੇ ਫਾਰੂਕਾਬਾਦ ਵਿੱਚ 125 ਸਾਲ ਪੁਰਾਣੇ ਪਵਿੱਤਰ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਾਹਿਬ ਨੂੰ ਢਾਉਣ ਦੀ ਸਖ਼ਤ ਨਿੰਦਾ ਕੀਤੀ ਹੈ। ਭਾਰਤ ਨੇ ਇਸ ਨੂੰ ਇੱਕ ਬਹੁਤ ਹੀ ਨਿੰਦਣਯੋਗ ਅਤੇ ਘਿਨਾਉਣੀ ਕਾਰਵਾਈ ਦੱਸਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਗੁਰਦੁਆਰਾ ਸਾਹਿਬ ਨੂੰ ਢਾਉਣ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਹਨਾਂ ਸਥਾਨਕ ਅਧਿਕਾਰੀਆਂ ਅਤੇ ਇਕੁਇਟੀ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਕਾਰਵਾਈ ਨਾ ਕੀਤੀ ਜਾਣ 'ਤੇ ਵੀ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਸ੍ਰੀ ਜੈਸਵਾਲ ਨੇ ਕਿਹਾ ਕਿ ਪਾਕਿਸਤਾਨ 'ਚ ਘੱਟ ਗਿਣਤੀਆਂ ਅਤੇ ਉਹਨਾਂ ਦੇ ਪੂਜਾ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਭਾਰਤ ਨੇ ਪਾਕਿਸਤਾਨ ਨੂੰ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਅਤੇ ਮੁਲਜ਼ਮਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣ ਲਈ ਆਖਿਆ। ਸ੍ਰੀ ਜੈਸਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਤਬਾਹ ਹੋਏ ਹਿੱਸਿਆਂ ਨੂੰ ਜਲਦ ਤੋਂ ਜਲਦ ਦੁਬਾਰਾ ਬਣਾਇਆ ਜਾਣਾ ਚਾਹੀਦਾ ਹੈ। ਭਾਰਤ ਨੇ ਪਾਕਿਸਤਾਨ ਨੂੰ ਘੱਟ ਗਿਣਤੀ ਭਾਈਚਾਰਿਆਂ ਅਤੇ ਉਹਨਾਂ ਦੇ ਪੂਜਾ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਵੀ ਕਿਹਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕੱਲ੍ਹ ਦਿੱਲੀ 'ਚ ਡੇਂਗੂ ਦੀਆਂ ਤਿਆਰੀਆਂ ਬਾਰੇ ਇੱਕ ਸਮੀਖਿਆ ਮੀਟਿੰਗ ਕੀਤੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸੂਬਿਆਂ ਅਤੇ ਨਗਰ ਨਿਗਮਾਂ ਨੂੰ ਡੇਂਗੂ ਦੇ ਮਾਮਲਿਆਂ 'ਚ ਸੰਭਾਵੀ ਵਾਧੇ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਰਾਜਾਂ ਨੂੰ ਜਾਗਰੂਕਤਾ ਅਤੇ ਰੋਕਥਾਮ ਦੇ ਉਪਰਾਲਿਆਂ 'ਚ ਵਾਰਡ ਕਮਿਸ਼ਨਰਾਂ, ਚੁਣੇ ਹੋਏ ਨੁਮਾਇੰਦਿਆਂ ਅਤੇ ਨਿਵਾਸੀ ਭਲਾਈ ਸੰਗਠਨਾਂ ਨੂੰ ਸ਼ਾਮਲ ਕਰਨ ਦੀ ਵੀ ਅਪੀਲ ਕੀਤੀ। ਭਾਰਤ ਅਤੇ ਮਲੇਸ਼ੀਆ ਨੇ ਕੱਲ੍ਹ ਨਵੀਂ ਦਿੱਲੀ 'ਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਹਿੰਦ ਪ੍ਰਸ਼ਾਂਤ ਖੇਤਰ 'ਚ ਸ਼ਾਂਤੀ, ਸੁਰੱਖਿਆ ਅਤੇ ਨੈਵੀਗੇਸ਼ਨ ਦੀ ਆਜ਼ਾਦੀ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਮੀਟਿੰਗ ਦੌਰਾਨ ਫੌਜੀ ਆਦਾਨ ਪ੍ਰਦਾਨ, ਦੁਵੱਲੇ ਅਭਿਆਸ, ਸਿਖਲਾਈ, ਸਮਰੱਥਾ ਨਿਰਮਾਣ ਅਤੇ ਸਮੁੰਦਰੀ ਸਹਿਯੋਗ ਸਮੇਤ ਵੱਖ ਵੱਖ ਰੱਖਿਆ ਗਤੀਵਿਧੀਆਂ 'ਤੇ ਚਰਚਾ ਕੀਤੀ ਗਈ। ਫੌਜੀ ਸਹਿਯੋਗ ਬਾਰੇ ਸਬ ਕਮੇਟੀ ਦੀ ਮੀਟਿੰਗ ਦੀ ਸਹਿ ਪ੍ਰਧਾਨਗੀ ਰੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ ਅਮਿਤਾਭ ਪ੍ਰਸ਼ਾਦ ਅਤੇ ਮਲੇਸ਼ੀਆ ਦੇ ਹਥਿਆਰਬੰਦ ਬਲਾਂ ਦੇ ਰੱਖਿਆ ਸੰਚਾਲਨ ਅਤੇ ਸਿਖਲਾਈ ਦੇ ਸਹਾਇਕ ਮੁਖੀ ਮੇਜਰ ਜਨਰਲ ਆਮੀਰ ਮਹਿਮੂਦ ਬਿਨ ਅਬਦੁਲ ਰਹਿਮਾਨ ਨੇ ਕੀਤੀ। ਮੀਟਿੰਗ ਵਿੱਚ ਭਾਰਤ ਮਲੇਸ਼ੀਆ ਰਣਨੀਤਿਕ ਭਾਈਵਾਲੀ ਤਹਿਤ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ। ਮਲੇਸ਼ੀਆ ਦੇ ਵਫਦ ਨੇ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨਾਲ ਵੀ ਮੁਲਾਕਾਤ ਕੀਤੀ। ਆਪਰੇਸ਼ਨ ਸਿੰਦੂਰ ਦੌਰਾਨ ਏਕੀਕ੍ਰਿਤ ਰੱਖਿਆ ਸਟਾਫ ਦੇ ਮੁਖੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਕੱਲ੍ਹ ਹਵਾਈ ਸੈਨਾ ਦੇ ਨਵੇਂ ਵਾਇਸ ਚੀਫ ਆਫ ਦਾ ਏਅਰ ਸਟਾਫ ਵਜੋਂ ਅਹੁਦਾ ਸੰਭਾਲ ਲਿਆ। ਉਹ ਏਅਰ ਮਾਰਸ਼ਲ ਨਾਗੇਸ਼ ਕਪੂਰ ਦੀ ਥਾਂ ਲੈਣਗੇ, ਜੋ ਭਾਰਤੀ ਹਵਾਈ ਸੈਨਾ 'ਚ 4 ਦਹਾਕਿਆਂ ਦੀ ਸੇਵਾ ਤੋਂ ਬਾਅਦ 3 ਜੂਨ ਨੂੰ ਸੇਵਾ ਮੁਕਤ ਹੋਏ ਸਨ। ਇਸ ਦੌਰਾਨ ਲੈਫਟੀਨੈਂਟ ਜਨਰਲ ਸੰਦੀਪ ਜੈਨ ਨੇ ਸੈਨਾ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ। ਆਪਣੀ ਲਗਭਗ 4 ਦਹਾਕਿਆਂ ਦੀ ਸ਼ਾਨਦਾਰ ਸੇਵਾ ਦੌਰਾਨ ਉਹਨਾਂ ਵੱਖ ਵੱਖ ਅਹੁਦਿਆਂ 'ਤੇ ਸੇਵਾ ਨਿਭਾਈ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਸਵੇਰੇ ਜੰਮੂ ਤੋਂ ਸ੍ਰੀ ਅਮਰਨਾਥ ਜੀ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। 57 ਦਿਨਾਂ ਦੀ ਸਾਲਾਨਾ ਯਾਤਰਾ ਅਧਿਕਾਰਤ ਤੌਰ 'ਤੇ ਕੱਲ੍ਹ ਕਸ਼ਮੀਰ ਦੇ ਦੋਵਾਂ ਮਾਰਗਾਂ 'ਤੇ ਸ਼ੁਰੂ ਹੋ ਰਹੀ ਹੈ ਅਤੇ 28 ਅਗਸਤ ਤੱਕ ਜਾਰੀ ਰਹੇਗੀ। ਇਹ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ ਨੂਨਵਾਨ, ਪਹਿਲਗਾਮ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ 'ਚੋਂ ਲੰਘਦੀ ਹੈ। ਸ਼ਰਧਾਲੂਆਂ ਨੂੰ ਸਿਰਫ਼ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 44 'ਤੇ ਹੀ ਯਾਤਰਾ ਕਰਨੀ ਹੋਵੇਗੀ। ਸ਼ਰਧਾਲੂਆਂ ਨੂੰ ਮੁਗਲ ਰੋਡ ਅਤੇ ਤਾਰ ਰੋਡ ਵਰਗੇ ਬਦਲਵੇਂ ਮਾਰਗਾਂ ਦੀ ਵਰਤੋਂ ਕਰਨ ਦੀ ਮਨਾਹੀ ਹੋਵੇਗੀ। ਰਜਿਸਟ੍ਰੇਸ਼ਨ ਆਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਨਾਲ ਜਾਰੀ ਹੈ। ਤਕਰੀਬ 4 ਲੱਖ ਸ਼ਰਧਾਲੂਆਂ ਨੇ ਯਾਤਰਾ ਤੋਂ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਲਈ ਹੈ। ਦੱਖਣ ਪੂਰਬੀ ਮੱਧ ਰੇਲਵੇ ਦੇ ਰਾਏਪੁਰ ਡਿਵੀਜ਼ਨ ਵਿੱਚ ਦੁਰਗ ਤਾਰੋਕੀ ਸੈਕਸ਼ਨ ਉੱਤੇ 13 ਸਟੇਸ਼ਨਾਂ 'ਤੇ ਪੈਨਲ ਇੰਟਰਲੋਕਿੰਗ ਨੂੰ ਇਲੈਕਟ੍ਰਾਨਿਕ ਇੰਟਰਲੋਕਿੰਗ 'ਚ ਬਦਲਿਆ ਜਾਵੇਗਾ। ਰੇਲਵੇ ਮੰਤਰਾਲੇ ਮੁਤਾਬਕ ਇਸ ਪ੍ਰੋਜੈਕਟ ਵਾਸਤੇ 200 ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਯਾਤਰਾ ਸੁਰੱਖਿਅਤ ਹੋਵੇਗੀ ਅਤੇ ਰੇਲ ਆਵਾਜਾਈ ਸੁਖਾਲੀ ਬਣੇਗੀ। ਮੌਸਮ ਵਿਭਾਗ ਨੇ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਜਲੰਧਰ, ਫਰੀਦਕੋਟ, ਮਾਨਸਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ 'ਚ ਬੀਤੀ ਦੇਰ ਰਾਤ ਤੋਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ।

FM 102.7 MHz, 103.6 MHz, FM Rainbow Channel, ਤੁਸੀਂ ਸੁਣ ਰਹੇ ਹੋ ਆਪਣੀ ਆਰਜੀ ਅੰਜਲੀ ਦੇ ਨਾਲ। ਮੈਂ ਕਿਹਾ ਜੀ 8:41 ਹੋ ਗਏ ਨੇ ਔਰ ਪ੍ਰੋਗਰਾਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪੰਜਾਬੀ ਬੀਟ ਸੌਂਗਸ ਦੀ ਧਮਾਲ ਜਿਹੜੀ ਹੈ ਉਹ ਪੈਣ ਜਾ ਰਹੀ ਹੈ ਅੱਡੀ ਟੱਪਾ ਪ੍ਰੋਗਰਾਮ ਦੇ ਰਾਹੀਂ। ਤੁਹਾਡੀ ਆਪਣੀ ਆਰਜੀ ਅੰਜਲੀ ਪੂਰੇ 9 ਵਜੇ ਤੱਕ ਇਸ ਸਫ਼ਰ ਦੇ ਵਿੱਚ ਬਣੇ ਰਹੋ।

FMN 102.67 MHz FM Rainbow ਤੁਸੀਂ ਸੁਣ ਰਹੇ ਹੋ ਸਵੇਰ ਦੇ 9 ਵਜੇ ਨੇ ਪੇਸ਼ ਨੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

0: ਸਾਡਾ ਤਾਂ ਹੋ ਗਿਆ ਕੰਘਾ
1: ਝੂਠਾ
0: 200 ਵਿੱਚ ਪਾਣੀ ਪੈ ਗਿਆ 200 ਵਿੱਚ ਪਾਣੀ ਪੈ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਮੈਂ ਇੱਥੇ ਜੋਗਾ ਰਹਿ ਗਿਆ ਔਰ ਰੱਬਾ ਰਹੀ ਸਵਾਰੀ ਕੱਲੀ ਕਲੈਣੀ ਕਲੈਣੀ ਕੀ ਮੋਟਰ ਵਿੱਚ ਚੜ ਗਈ ਤੇ ਮੋਟਰ ਵਿੱਚ ਸੜਕ ਦੇ ਅੜ ਗਈ ਨੀ ਲਾ ਦੇ ਜ਼ੋਰ
2: ਬਾਬਾ ਵੇ

0: ਨਹੀਂ ਬਹਿ ਜਾਂਦੇ ਆ ਬਹਿ ਜਾਂਦੇ ਆ ਔਰ ਇਹ ਗਾਣਾ ਜਿਹੜਾ ਨਾ ਮੈਂ ਕਿਹਾ ਇਹਦਾ ਓਰਿਜਨਲ ਵਰਜਨ ਤਾਂ ਵਾਕਈ ਅਸੀਂ ਸੁਣ ਲਈ ਰਿਹਾ ਰੀਮਿਕਸ ਵੀ ਸੁਣ ਰਿਹਾ ਸੇਮ ਹੀ ਅਸੀਂ ਵਾਈਬ ਦੇ ਵਿੱਚ ਚੱਲੇ ਜਾਂਦੇ ਆ ਇੰਜੋਏ ਬਸ ਆਪਾਂ ਕਰਦੇ ਜਾਂਦੇ ਹਾਂ ਜਿਵੇਂ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ ਆਪਣੀ ਆਰ ਜੀ ਅੰਜਲੀ ਦੇ ਨਾਲ ਔਰ ਪ੍ਰੋਗਰਾਮ ਦੇ ਵਿੱਚ ਫਟਾਫਟ ਮੈਸੇਜਸ ਜਿਹੜੇ ਨੇ ਨਾ 9855-10-10-27 ਨੰਬਰ 'ਤੇ ਤੁਸੀਂ ਭੇਜਣੇ ਆ ਜਿਵੇਂ ਕਿ ਮੇਰੇ ਕੋਲ ਆਲਰੇਡੀ ਓਏ ਹੋਏ ਹੋਏ ਕਿਆ ਫੰਬਲ ਵੱਜਿਆ ਨਾ ਜਿਵੇਂ ਕਿ ਮੇਰੇ ਕੋਲ ਪਹਿਲਾਂ ਤਾਂ ਹੀ ਮੈਸੇਜ ਜਿਹੜੇ ਨੇ ਆ ਗਏ ਨੇ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ ਕੀ ਨੇ ਉਹਨਾਂ ਦੇ ਵਿਚਾਰ ਕੀ ਆਪਣੇ ਵਿਚਾਰ ਪੇਸ਼ ਕਰਦੇ ਨੇ ਆ ਜਾਓ ਸੁਣਦੇ ਹਾਂ
1: ਅਗਰ ਇਸ ਸ਼ੋ ਚ ਕੋਈ ਭੈਣ ਭਾਈ ਦੋਸਤ ਇੱਕ ਦੂਸਰੇ ਨੂੰ ਯਾਦ ਕਰਦਾ ਹੈ ਤੇ ਅੱਛਾ ਹੈ ਕੋਈ ਬੁਰਾ ਨਹੀਂ ਹੈ ਇਸ ਦੇ ਨਾਲ ਇੱਕ ਪਰਿਵਾਰਕ ਸਾਂਝ ਬਣਦੀ ਹੈ ਕਈ ਵਾਰ ਕੋਈ ਐਸੇ ਰਿਸ਼ਤੇ ਹੁੰਦੇ ਹਨ ਜਿਹਨੂੰ ਕਿ ਆਪਾਂ ਮੂੰਹ ਬੋਲੇ ਕਹਿੰਦੇ ਹਾਂ ਔਰ ਉਹ ਰਿਸ਼ਤੇ ਕਈ ਵਾਰ ਜ਼ਿੰਦਗੀ ਭਰ ਸਾਥ ਦੇ ਜਾਂਦੇ ਆ ਬਟ ਬੇਸ਼ਰਤੇ ਕਿ ਉਹਨਾਂ ਰਿਸ਼ਤਿਆਂ ਨੂੰ ਸਮਝਣ ਔਰ ਸੰਭਾਲਣ ਦੀ ਲੋੜ ਹੈ ਸੋ ਸਾਡੇ ਮਮਿਕਰੀ ਮੈਨ ਮੰਟੂ ਜੀ ਹੈ ਕਮਾਲ ਮਮਿਕਰੀ ਹੈ ਸਾਡੀ ਕਿਰਨ ਜੀ ਹੈ ਕਿਰਨ ਅਰੋੜਾ ਜੀ ਜਸਵੀਰ ਸਿੰਘ ਅਰੋੜਾ ਜੀ ਹੈਗੇ ਸਾਡੇ ਦੋਸਤ ਔਰ ਸੁਨਾਮ ਸਿੰਘ ਰੱਖਣਾ ਟੀਐਮ ਸਾਹਿਬ ਸਾਰੇ ਹੀ ਖੁਸ਼ ਰਹਿਣ ਤੰਦਰੁਸਤ ਰਹਿਣ ਸੋ ਜੀ ਇੱਕ ਵਾਰੀ ਇਹਨਾਂ ਦੇ ਜਲੰਧਰ ਰੇਲਵੇ ਸਟੇਸ਼ਨ ਤੇ ਦੋ ਅਜਿਹੇ ਸ਼ਖਸ ਬੈਠੇ ਸਨ ਬੈਂਚ ਤੇ ਜਾਣ ਪਛਾਣ ਕੋਈ ਨੀ ਸੀ ਇੱਕ ਦੂਸਰੇ ਵੱਲ ਦੇਖਿਆ ਹੈਲੋ ਹਾਏ ਹੋਏ ਤੇ ਥੋੜੀ ਦੇਰ ਬਾਅਦ ਇੱਕ ਬੰਦਾ ਉੱਠ ਕੇ ਖੜਾ ਹੋ ਗਿਆ ਦੂਸਰੇ ਨੂੰ ਕਹਿੰਦਾ ਉੱਠ ਕੇ ਖੜਾ ਜਿੱਦਾਂ ਖੜਾ ਹੋਇਆ ਤਾਂ ਉਹਨੇ ਵੱਟ ਕੇ ਥੱਪੜ ਮਾਰਿਆ ਉਹਦੇ ਮੂੰਹ ਤੇ ਉਹ ਕਹਿੰਦਾ ਤੂੰ ਮੇਰੇ ਥੱਪੜ ਮਾਰਿਆ ਉਹ ਕਹਿੰਦਾ ਮੈਂ ਆਹੋ ਮਾਰਿਆ ਉਹ ਕਹਿੰਦਾ ਇਹ ਦੱਸ ਪਹਿਲਾਂ ਮਜ਼ਾਕ ਨਾ ਮਾਰਿਆ ਗੁੱਸੇ ਨਾ ਮਾਰਿਆ ਉਹ ਕਹਿੰਦਾ ਗੁੱਸੇ ਨਾ ਮਾਰਿਆ ਕਹਿੰਦਾ ਫੇਰ ਠੀਕ ਹੈ ਮਜ਼ਾਕ ਤਾਂ ਮੈਨੂੰ ਵੈਸੇ ਹੀ ਪਸੰਦ ਨਹੀਂ ਚੱਲ ਬਾਈ ਜਾਣ ਸੋ ਮੈਂ ਜਸਵੀਰ ਸਿੰਘ ਦੂੜਾ ਧੰਨਵਾਦ
0: ਥੈਂਕ ਯੂ ਸੋ ਮਚ ਜੀ ਤੁਹਾਡਾ ਮੈਂ ਕਿਹਾ ਕਿੱਸਾ ਸਾਂਝਾ ਕਰਨ ਦੇ ਲਈ ਔਰ ਵਾਕਈ ਮਜ਼ਾ ਆ ਗਿਆ ਜੀ ਹਾਂ ਮਜ਼ਾਕ ਇੱਦਾਂ ਤਾਂ ਆਪਾਂ ਸਹਿਣ ਨਹੀਂ ਕਰਦੇ ਹੁੰਦੇ ਗੁੱਸੇ ਨਾਲ ਚਲੋ ਮਾਰਿਆ ਤਾਂ ਉਹ ਆਪਾਂ ਠੀਕ ਹੈ ਤੁਹਾਡਾ ਗੁੱਸਾ ਹੋ ਸਕਦਾ ਹੈ ਬਾਕੀ ਤੁਸੀਂ ਰਿਸ਼ਤਿਆਂ ਦੀ ਸਾਂਝ ਦੀ ਗੱਲ ਕੀਤੀ ਨਾ ਪਰਿਵਾਰ ਸਾਨੂੰ ਮਿਲਦਾ ਖੂਨ ਤੋਂ ਮਿਲਦਾ ਦੋਸਤ ਮਿੱਤਰ ਹੁੰਦੇ ਨੇ ਜਿਹੜੇ ਕਿ ਅਸੀਂ ਆਪ ਉਹ ਰਿਸ਼ਤੇ ਲੱਭਦੇ ਹਾਂ ਹੈ ਨਾ ਦੋਸਤਾਂ ਮਿੱਤਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਕੁਝ ਐਸੇ ਰਿਸ਼ਤੇ ਹੁੰਦੇ ਨੇ ਕਈ ਵਾਰੀ ਅਸੀਂ ਉਹਨਾਂ ਨੂੰ ਮਿਲੇ ਵੀ ਨਹੀਂ ਹੁੰਦੇ ਪਰ ਐਵੇਂ ਹੀ ਕਿਸੇ ਵੀ ਪਲੈਟਫਾਰਮ ਦੇ ਰਾਹੀਂ ਜਿਵੇਂ ਕਿ ਤੁਹਾਡਾ ਆਕਾਸ਼ਵਾਣੀ ਦੇ ਰਾਹੀਂ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ ਜਿਹੜਾ ਹੈ ਰਿਸ਼ਤਾ ਬਣ ਜਾਂਦਾ ਤੁਸੀਂ ਸ਼ਾਇਦ ਇੱਕ ਦੂਸਰੇ ਨੂੰ ਕਦੀ ਮਿਲੇ ਵੀ ਨਾ ਹੋ ਕਦੀ ਮਿਲੇ ਵੀ ਹੋਵੋ ਪਰ ਫਿਰ ਵੀ ਦੇਖੋ ਮੋਹ ਪਿਆਰ ਤਾਂ ਪੈ ਗਿਆ ਨਾ ਵਾਕਈ ਹੀ ਕੁਝ ਰਿਸ਼ਤੇ ਸਾਡੀ ਜ਼ਿੰਦਗੀ ਦੇ ਐਸੇ ਹੋ ਜਾਂਦੇ ਨੇ ਜਿਨ੍ਹਾਂ ਦੇ ਨਾਲ ਵੱਖਰਾ ਹੀ ਇੱਕ ਪਿਆਰ ਸਾਂਝ ਪੈ ਜਾਂਦੀ ਹੈ ਗੁੱਡ ਮਾਰਨਿੰਗ ਅੰਜਲੀ ਦੀ ਸੂਰਜ ਚੌਹਾਨ ਤਹਿਸੀਲ ਟੌਂਗ ਡਿਸਟ੍ਰਿਕਟ ਸ਼ਿਮਲਾ ਐਚ ਪੀ ਹਿਮਾਚਲ ਪ੍ਰਦੇਸ਼ ਤੋਂ ਸਾਨੂੰ ਮੈਸੇਜ ਹੈ ਸਕਸੈਸ ਇਜ਼ ਨੋਟ ਆ ਮਾਈਲ ਸਟੋਨ ਇਟ ਇਜ਼ ਆ ਨੈਵਰ ਐਂਡਿੰਗ ਰੇਸ ਫੋਰ ਪਰਫੈਕਸ਼ਨ ਵਾਓ ਜੀ ਬਿਲਕੁਲ ਸਹੀ ਕਿਹਾ ਕਿ ਸਾਡੀ ਸਕਸੈਸ ਜਿਹੜੀ ਹੈ ਉਹ ਕੋਈ ਮਾਈਲਸਟੋਨ ਨਹੀਂ ਹੈ ਪਰ ਇੱਕ ਐਸੀ ਇੱਕ ਰੇਸ ਹੈ ਨੈਵਰ ਐਂਡਿੰਗ ਰੇਸ

0: ਇਸ ਹੈ ਜੋ ਕਿ ਸਾਨੂੰ ਵਧੀਆ ਬਣਾਉਣ ਦੇ ਵਿੱਚ, ਪਰਫੈਕਟ ਬਣਾਉਣ ਦੇ ਵਿੱਚ, ਹਮੇਸ਼ਾ ਜਿਸ ਦੇ ਵਿੱਚ ਅਸੀਂ ਲੱਗੇ ਰਹਿੰਦੇ ਹਾਂ, ਪਰਫੈਕਸ਼ਨ ਲਿਆਉਣ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਪਰਫੈਕਸ਼ਨ ਲਿਆਉਣ ਦੇ ਵਿੱਚ ਮਦਦ ਕਰਦੀ ਹੈ। ਵਾਹ ਜੀ ਵਾਹ, ਬਹੁਤ ਸੋਹਣਾ ਮੈਸੇਜ ਤੁਸੀਂ ਭੇਜਿਆ। ਔਰ ਅਗਲਾ ਮੈਸੇਜ ਕਿਹੜਾ ਆਇਆ ਜੀ? ਹਮ ਤਨਹਾ ਹੀ ਚਲੇ ਥੇ, ਮੈਸੇਜ ਆ ਗਿਆ ਜੀ ਮੇਰੇ ਕੋਲ। ਕੀ ਆਇਆ ਜੀ ਮੈਸੇਜ? ਹਮ ਤਨਹਾ ਹੀ ਚਲੇ ਥੇ ਜ਼ਿੰਦਗੀ ਕਾ ਦਹੀ ਜਮਾਨੇ। ਅੱਛਾ ਜੀ, ਹਮ ਤਨਹਾ ਹੀ ਚਲੇ ਥੇ ਜ਼ਿੰਦਗੀ ਕਾ ਦਹੀ ਜਮਾਨੇ, ਰਾਸਤੇ ਮੇ ਬੂੰਦੀਆਂ ਮਿਲਤੀ ਗਈ ਔਰ ਜ਼ਿੰਦਗੀ ਕਾ ਰਾਇਤਾ ਬਣਤਾ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਸੋਹਣੀ ਗੱਲ ਹੈ। ਜ਼ਿੰਦਗੀ ਦਾ ਦਹੀਂ ਜਮਾਉਣ ਇਕੱਲੇ ਹੀ ਨਿਕਲ ਗਏ ਸੀਗੇ, ਰਸਤੇ ਦੇ ਵਿੱਚ ਬੂੰਦੀਆਂ ਮਿਲਦੀਆਂ ਗਈਆਂ ਅਤੇ ਰਾਇਤਾ ਬਣਦਾ ਗਿਆ ਔਰ ਅਸੀਂ ਉਸ ਰਾਇਤੇ ਨੂੰ ਚੱਖਦੇ ਗਏ। ਓਕੇ ਜੀ, ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਭੇਜ ਦਿਓ ਫਟਾਫਟ, ਇੱਦਾਂ ਦਾ ਹੀ ਮੈਸੇਜ ਭੇਜ ਦਿਓ। ਅਗਲਾ ਮੈਸੇਜ ਕਿਹੜਾ ਆਇਆ ਜੀ ਮੇਰੇ ਕੋਲ? ਆ ਜਾਓ ਸੁਣਦੇ ਹਾਂ ਪਹਿਲਾਂ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ।
1: ਹਵਾ ਬਿਨਾ ਪੱਤੇ ਹਿਲਦੇ ਨਹੀਂ, ਹਵਾ ਬਿਨਾ ਪੱਤੇ ਹਿਲਦੇ ਨਹੀਂ, ਅਥਰੂ ਬਿਨਾ ਮਤਲਬ ਤੋਂ ਡੁੱਲਦੇ ਨਹੀਂ। ਦੋਸਤ ਤਾਂ ਮਿਲਦੇ ਨੇ ਦੁਨੀਆਂ ਵਿੱਚ ਬੇਸ਼ੁਮਾਰ, ਪਰ ਦਿਲ ਦੇ ਬੂਹੇ ਹਰ ਕਿਸੇ ਅੱਗੇ ਖੁੱਲਦੇ ਨਹੀਂ। ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਨਿਵਾਣਾ ਜਿਹਾ ਸਰੋਤਾ ਗੁਰੂਵਾਰ ਦੀ ਰਾਮ ਰਾਮ ਆਖਦਾ ਏ, ਸਵੀਕਾਰ ਕਰਿਆ ਜੇ। ਅੱਜ ਗੁਰੂ ਜੀ ਦੇ ਵਚਨਾਂ ਦੀ ਪਾਲਣਾ ਕਰਾਂਗਾ, ਅੱਜ ਗੁੱਸਾ ਨਹੀਂ ਕਰਾਂਗਾ। ਇਸ ਵਾਅਦੇ ਨਾਲ ਆਪਣੇ ਆਪਣੇ ਕੰਮਾਂ ਕਾਰਾਂ ਤੇ ਜਾਓ ਜੀ। ਅੱਜ ਰੇਡੀਓ ਰੇਨਬੋ ਐਫ ਐਮ ਦੇ ਮੋਰਚੇ ਦੀ ਕਮਾਨ ਸੰਭਾਲਣ ਦਾ ਜਿੰਮਾ ਧੀ ਰਾਣੀ ਅੰਜਲੀ ਜੀ ਨੂੰ ਮਿਲਿਆ ਹੈ। ਬੰਦੇ ਮਾਤਰਮ ਆਖਣ ਤੋਂ ਬਾਅਦ ਵੰਦਨਾ ਪ੍ਰੋਗਰਾਮ ਵਿੱਚ ਭਜਨਾ ਸ਼ਬਦਾਂ ਨੇ ਤੇ ਸਾਰੇ ਮਾਹੌਲ ਨੂੰ ਭਗਤੀ ਦੇ ਰਸ ਵਿੱਚ ਘੋਲਿਆ ਤੇ ਇਹ ਸੰਸਾਰ ਝੂਠਾ ਜਾਪਣ ਲੱਗ ਪਿਆ। ਗੁੱਡ ਮਾਰਨਿੰਗ ਅੰਦਰ ਵਿੱਚ ਜਾਣਕਾਰੀਆਂ ਵੀ ਮਿਲੀਆਂ ਤੇ ਗਾਣਿਆਂ ਨੇ ਮਨੋਰੰਜਨ ਵਾਧੂ ਹੀ ਕੀਤਾ। ਰੇਡੀਓ ਰੇਨਬੋ ਦੇ ਆਰਜੇ ਇਸੇ ਤਰ੍ਹਾਂ ਹੀ ਆਪਣਾ ਫਰਜ਼ ਨਿਭਾਉਂਦੇ ਰਹਿਣ ਤੇ ਹਮੇਸ਼ਾ ਊਰਜਾਵਾਨ ਰਹਿਣ। ਅੱਜ ਗੱਲ ਕਰਾਂਗਾ ਸਾਊਥ ਕੋਰੀਆ ਦੇਸ਼ ਵਿੱਚ ਹਰ ਨੌਜਵਾਨ ਨੂੰ 3 ਸਾਲ ਤੱਕ ਆਪਣੇ ਦੇਸ਼ ਦੀ ਫੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨਾ ਜ਼ਰੂਰੀ ਹੈ। 3 ਸਾਲ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਹੀ ਉਹ ਨੌਜਵਾਨ ਆਪਣੇ ਕੈਰੀਅਰ ਦੇ ਬਾਰੇ ਸੋਚ ਸਕਦਾ ਏ। ਜੇ ਕੋਈ ਨੌਜਵਾਨ ਆਪਣੇ ਦੇਸ਼ ਵਾਸਤੇ 3 ਸਾਲ ਸੈਨਾ ਵਿੱਚ ਨਹੀਂ ਰਹਿੰਦਾ ਤੇ ਫਿਰ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਨੌਕਰੀ ਨਹੀਂ ਮਿਲਦੀ ਤੇ ਨਾ ਹੀ ਉਹ ਆਪਣੇ ਨਾਮ ਦੀ ਕੋਈ ਚੀਜ਼ ਖਰੀਦ ਸਕਦਾ ਏ, ਜਿਸ ਤਰ੍ਹਾਂ ਮਕਾਨ ਜਾਂ ਗੱਡੀ ਹੁੰਦੀ ਏ। ਉੱਥੋਂ ਦੀ ਸਰਕਾਰ ਸ਼ਾਇਦ ਇਸ ਵਾਸਤੇ ਕਰਦੀ ਏ ਕਿ ਨੌਜਵਾਨਾਂ ਵਿੱਚ ਮਿਹਨਤ ਕਰਨਾ, ਆਪਣੇ ਦਮ ਤੇ ਫੈਸਲਾ ਲੈਣਾ, ਅਨੁਸ਼ਾਸਨ ਵਿੱਚ ਰਹਿਣ ਵਾਲੀਆਂ ਆਦਤਾਂ ਨੂੰ ਉਸ ਵਿੱਚ ਕੁੱਟ ਕੁੱਟ ਕੇ ਭਰਨਾ ਹੈ। ਸਭ ਤੋਂ ਵੱਡੀ ਗੱਲ ਚਰਿੱਤਰਵਾਨ ਬਣਾਉਣਾ ਹੈ ਤੇ ਇਸ ਦੇ ਨਾਲ ਇਮਾਨਦਾਰੀ ਤੇ ਦੇਸ਼ ਭਗਤੀ ਬਣੀ ਰਵੇ। ਇਹੋ ਜਿਹੇ ਕਾਨੂੰਨ ਹੀ ਤੇ ਦੇਸ਼ ਦੀ ਤਰੱਕੀ ਵਿੱਚ ਸਹਾਇਤਾ ਕਰਦੇ ਨੇ। ਤਾਂ ਹੀ ਤੇ ਗੁਰਦਾਸ ਮਾਨ ਜੀ ਨੇ ਆਖਿਆ ਹੈ, ਜਿਹੜੇ ਦੇਸ਼ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ। ਪਰਮਾਤਮਾ ਦੀ ਭਗਤੀ ਦੂਜੇ ਨੰਬਰ ਤੇ ਹੈ, ਪਹਿਲੇ ਨੰਬਰ ਤੇ ਦੇਸ਼ ਭਗਤੀ ਹੈ ਜੀ। ਬੰਦੇ ਮਾਤਰਮ, ਜੈ ਹਿੰਦ।
0: ਜੈ ਹਿੰਦ। ਵਾਕਈ ਹੀ ਜੀ, ਉਹ ਤੁਸੀਂ ਕੋਰੀਆ ਦੀ ਗੱਲ ਕੀਤੀ ਹੈ ਔਰ ਉੱਥੇ ਦਾ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਇਹ ਰੂਲ ਹੈਗਾ ਕਿ ਤੁਸੀਂ ਆਪਣੇ ਦੇਸ਼ ਦੇ ਲਈ ਸਰਵਿਸ ਕਰਨੀ ਹੈ ਕੁਝ ਸਾਲਾਂ ਤੱਕ। ਵਾਕਈ ਬੱਚਿਆਂ ਨੂੰ ਮਿਹਨਤ ਕਰਨਾ ਸਿਖਾਉਣਾ, ਦੇਸ਼ ਦੇ ਲਈ ਕੁਝ ਕਰਨਾ ਸਿਖਾਉਣਾ, ਇੱਕ ਬਹੁਤ ਹੀ ਚੰਗਾ ਮੈਸੇਜ ਜਿਹੜਾ ਹੈ ਉਸ ਦੇਸ਼ ਦੇ ਵੱਲੋਂ ਦਿੱਤਾ ਜਾ ਰਿਹਾ। ਔਰ ਸਾਡੇ ਵੀਰ ਜਵਾਨ ਜਿਹੜੇ ਨੇ ਨਾ, ਉਹ ਵੀ ਮੈਂ ਕਿਹਾ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਹੀ ਫੌਜ ਦੇ ਵਿੱਚ ਜਾਂਦੇ ਨੇ। ਅਲੱਗ ਅਲੱਗ ਜਿਹੜੇ ਸਾਡੇ ਸੁਰੱਖਿਆ ਮਹਿਕਮੇ ਨੇ ਉਹਨਾਂ ਦੇ ਵਿੱਚ ਜਾ ਕੇ ਸਰਵਿਸਿਸ ਕਰ ਰਹੇ ਨੇ, ਸਾਨੂੰ ਤਾਂ ਵੈਸੇ ਹੀ ਉਹਨਾਂ 'ਤੇ ਬੜਾ ਮਾਣ ਹੈ। ਜਦੋਂ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਹੋਵੇ ਨਾ, ਉਹ ਵੱਖਰੇ ਹੀ ਅਸੀਂ ਮੋਢੇ ਚੋੜੇ ਕਰਕੇ ਚੱਲਦੇ ਹਾਂ ਕਿ ਹਾਂ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਐਸਾ ਮੈਂਬਰ ਹੈਗਾ ਜੋ ਕਿ ਦੇਸ਼ ਦੀ ਸੇਵਾ ਦੇ ਲਈ ਨਿਕਲਿਆ ਹੋਇਆ। ਪ੍ਰੋਗਰਾਮ ਦੇ ਵਿੱਚ ਫਟਾਫਟ ਤੁਸੀਂ ਕਰਨੀ ਆ ਜੀ ਮੈਨੂੰ ਮੈਸੇਜ, ਔਰ ਮੈਸੇਜ ਕਰਕੇ ਦੱਸਣਾ ਜੀ ਅੱਜ ਕਿਹੜੇ ਸਫ਼ਰ 'ਤੇ ਨਿਕਲੇ ਸੀਗੇ ਜਿਸ ਦੀ ਟਿਕਟ ਲੈਣਾ ਹੀ ਭੁੱਲ ਗਏ ਸੀਗੇ, ਔਰ ਐਸ ਆ ਕੋਈ ਯਾਦਗਾਰ ਸਫ਼ਰ ਜਿੱਥੇ ਕਿ ਭੁੱਲ ਭੁਲੇਖੇ ਵੀ ਹੋ ਸਕਦਾ ਕਿ ਅਸੀਂ ਨਾ ਟਿਕਟ ਲਈ ਹੋਵੇ। ਝੂਠ ਝੂਠ, ਭੁੱਲ ਭੁਲੇਖੇ ਕਿੱਦਾਂ ਹੁੰਦਾ ਹੈ? ਭੁੱਲ ਭੁਲੇਖੇ ਕਦੀ ਨਹੀਂ ਹੁੰਦਾ। ਮੈਂ ਤੁਹਾਨੂੰ ਇੱਕ ਕਿੱਸਾ ਸਾਂਝਾ ਕਰਾਂ। ਸਾਡੇ ਨਾ ਇੱਕ ਪਰਿਵਾਰ ਰਿਸ਼ਤੇਦਾਰੀ ਦੇ ਵਿੱਚ, ਮੈਂ ਰਿਸ਼ਤੇਦਾਰੀ ਨਹੀਂ ਕਹਾਂਗੀ, ਮੇਰਾ ਪਰਿਵਾਰ ਹੈ ਨਾ, ਸਾਡੇ ਪਰਿਵਾਰ ਦੇ ਵਿੱਚ ਕੋਈ ਇੱਧਰ ਮਾਝੇ ਵਾਲੀ ਸਾਈਡ ਨੂੰ ਜਾਂਦੇ ਸੀਗੇ ਐਂਡ ਉਹਨਾਂ ਨੇ ਇੱਕ ਵਾਰੀ ਇੱਕ ਹਾਸੇ ਮਜ਼ਾਕ ਦੇ ਵਿੱਚ ਕਿੱਸਾ ਸਾਂਝਾ ਕੀਤਾ।

ਕਿ ਮੈਂ ਨਾ ਕਈ ਵਾਰੀ ਟ੍ਰੇਨ ਤੋਂ ਸਫ਼ਰ ਕਰਦਾ ਸੀਗਾ ਔਰ ਕਈ ਵਾਰੀ ਬਿਨਾਂ ਟਿਕਟ ਤੋਂ ਹੀ ਸਫ਼ਰ ਕਰ ਲੈਣਾ ਔਰ ਅਸੀਂ ਉਹਨਾਂ ਨੂੰ ਪੁੱਛੇ ਬਿਨਾਂ ਟਿਕਟ ਤੋਂ ਸਫ਼ਰ ਕਰ ਲੈਣਾ ਤੁਹਾਨੂੰ ਕੋਈ ਫੜਦਾ ਨਹੀਂ ਸੀਗਾ ਕਹਿੰਦੇ ਨਹੀਂ ਕੋਈ ਫੜ ਲੈਂਦਾ ਸੀਗਾ ਤਾਂ ਉਹਨਾਂ ਨੂੰ ਮੈਂ ਕਹਿ ਦਿੰਦਾ ਸੀਗਾ ਮੈਂ ਨਾ ਕਾਲੀ ਕਾਲੀ ਚੜ ਗਿਆ ਮੇਰੀ ਟ੍ਰੇਨ ਨਾ ਆ ਗਈ ਸੀ ਬਸ ਟ੍ਰੇਨ ਛੁੱਟਣ ਹੀ ਵਾਲੀ ਸੀਗੀ ਅਤੇ ਮੈਂ ਕਾਲੀ ਕਾਲੀ ਚੜ ਗਿਆ ਮੈਂ ਸੋਚਿਆ ਕਿ ਮੈਂ ਅਗਲੇ ਸਟੇਸ਼ਨ 'ਤੇ ਜਾ ਕੇ ਟਿਕਟ ਲੈ ਲਵਾਂਗਾ ਅਗਲੇ ਸਟੇਸ਼ਨ 'ਤੇ ਜਾ ਕੇ ਕਿੱਦਾਂ ਟਿਕਟ ਲੈਣੀ ਤੁਸੀਂ ਹੈ ਫਿਰ ਕਹਿੰਦੇ ਜੇਕਰ ਮੈਨੂੰ ਦੇਖ ਲੈਂਦਾ ਸੀਗਾ ਇਹ ਕੀਤਾ ਤਾਂ ਦੋ ਤਿੰਨ ਵਾਰੀ ਇਹ ਪਰ ਮੈਨੂੰ ਕੋਈ ਜਿੱਦਾਂ ਇੱਕ ਦੋ ਵਾਰੀ ਕਿਸੇ ਨੇ ਫੜ ਲੈਣਾ ਤਾਂ ਮੈਂ ਉਹਨਾਂ ਨੂੰ ਕਹਿੰਦਾ ਬਸ ਮੈਂ ਅਗਲੇ ਸਟੇਸ਼ਨ 'ਤੇ ਹੀ ਟਿਕਟ ਲੈਣ ਵਾਲਾ ਸੀਗਾ ਮੈਂ ਪਿਛਲੇ ਹੀ ਸਟੇਸ਼ਨ 'ਤੇ ਚੜਿਆ ਹਾਂ ਔਰ ਇਹ ਵਾਕਈ ਹੀ ਬੜੇ ਹਾਸੇ ਵਾਲੀ ਗੱਲ ਸੀਗੀ ਕਿ ਤੁਹਾਨੂੰ ਹਾਲੇ ਤੱਕ ਉਹਨਾਂ ਦਾ ਫਾਈਨ ਨਹੀਂ ਲੱਗਾ ਪਰ ਫਾਈਨ ਦੇਖੋ ਬਹੁਤ ਤਗੜਾ ਵੀ ਲੱਗਦਾ ਹੈ ਜੇ ਕਦੀ ਫੜੇ ਜਾਓ ਇੱਦਾਂ ਦਾ ਪਰ ਹਾਂ ਤੁਸੀਂ ਜੇਕਰ ਇੱਦਾਂ ਦਾ ਕੋਈ ਸਫ਼ਰ ਕੀਤਾ ਜਾਂ ਤਾਂ ਦੱਸ ਦਿਓ ਅੱਜ ਚਲੋ ਕਨਫੈਸ਼ਨ ਹੋ ਹੀ ਜਾਵੇ ਪਤਾ ਲੱਗ ਹੀ ਜਾਵੇ ਫਿਰ ਕਾਂਚ ਕੇ ਟੁਕੜੇ ਬਣਕਰ ਰਹੋਗੇ ਤਾਂ ਕੋਈ ਤੁਮੇ ਛੂਏਗਾ ਨਹੀਂ ਜਿਸ ਦਿਨ ਦਰਪਣ ਬਣ ਜਾਓਗੇ ਤਾਂ ਬਿਨਾਂ ਦੇਖੇ ਕੋਈ ਰਹੇਗਾ ਨਹੀਂ ਬਿਲਕੁਲ ਸਹੀ ਕਹਿ ਰਹੀ ਕੱਚ 'ਚ ਟੁਕੜੇ ਮੰਨ ਕੇ ਰਵਾਂਗੇ ਤਾਂ ਹਾਂ ਕੋਈ ਸਾਨੂੰ ਹੱਥ ਵੀ ਨਹੀਂ ਲਾਏਗਾ ਡਰਦੇ ਹਾਂ ਨਾ ਲੋਕ ਕਿ ਕਿਤੇ ਅਸੀਂ ਹੀ ਜ਼ਖਮੀ ਨਾ ਹੋ ਜਾਈਏ ਔਰ ਜਿਸ ਦਿਨ ਅਸੀਂ ਇੱਕ ਸ਼ੀਸ਼ਾ ਬਣ ਜਾਵਾਂਗੇ ਦਰਪਣ ਬਣ ਜਾਵਾਂਗੇ ਤਾਂ ਕੋਈ ਬਿਨਾਂ ਦੇਖੇ ਤੁਹਾਨੂੰ ਰਹਿ ਹੀ ਨਹੀਂ ਪਾਏਗਾ ਰਾਮ ਸਰੂਪ ਅਰੋੜਾ ਜੀ ਸਾਨੂੰ ਮੈਸੇਜ ਕੀਤਾ ਜੀ ਸੁਲਤਾਨਪੁਰ ਲੋਧੀ ਤੋਂ ਸਾਨੂੰ ਇਹ ਮੈਸੇਜ ਆਇਆ ਜੀ ਔਰ ਅਗਲਾ ਮੈਸੇਜ ਕਿੰਨਾ ਦਾ ਆ ਗਿਆ ਜੀ ਆ ਜਾਓ ਜੀ ਲੰਬਾ ਜਿਹਾ ਮੈਸੇਜ ਹੈ ਸੁਣ ਕੇ ਜਾਇਓ

ਜਿਹੜਾ ਆਪਣਾ ਪੰਜਾਬੀ ਮਨਜੀਤ ਖਨੂਰ ਵੱਲੋਂ ਸਭ ਨੂੰ ਨਮਸਕਾਰ। ਅੱਜ ਹੀਰ ਦੀ ਕਲੀ ਦੇ ਨਾਲ ਹਾਜ਼ਰ ਲਵਾਉਣ ਲੱਗਿਆ ਜਿਹਦੇ ਲੇਖਕ ਹਨ ਮੱਖਣ ਸਿੰਘ ਮਸ਼ਹੂਰ ਦੇਵਾ ਵਾਲੇ।

और ਤੁਸੀਂ ਪ੍ਰੋਗਰਾਮ ਦੇ ਵਿੱਚ ਕਿਵੇਂ ਸ਼ਾਮਿਲ ਹੋਣਾ ਹੈ 9855-10-10-27 ਨੰਬਰ ਦੇ ਉੱਤੇ ਕਰਨਾ ਹੈ ਜੀ ਤੁਸੀਂ ਮੈਨੂੰ ਮੈਸੇਜ ਵਟਸਐਪ ਮੈਸੇਜ ਕਰ ਸਕਦੇ ਹੋ ਆਡੀਓ ਮੈਸੇਜ ਟੈਕਸਟ ਮੈਸੇਜ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਮੈਸੇਜ ਕਰੋ ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਵੋ ਕਿੱਸਾ ਕਹਾਣੀ ਕੋਈ ਆਪਣਾ ਸ਼ੇਅਰ ਕਰ ਦਿਓ ਜਿੱਥੇ ਬਿਨਾਂ ਟਿਕਟ ਤੋਂ ਸਫ਼ਰ ਕੀਤਾ ਹੋਵੇ ਔਰ ਗੱਡੀ ਮੈਂ ਕਿਹਾ ਗੱਡੀ ਦੇ ਵਿੱਚ ਸਫ਼ਰ ਕਰਨ ਦਾ ਵੱਖਰਾ ਹੀ ਮਜ਼ਾ ਹੁੰਦਾ ਨਾ ਉਹ ਤੁਸੀਂ ਮਜ਼ਾ ਮੈਂ ਕਿਹਾ ਲਿਆ ਹੋਵੇ ਔਰ ਬਿਨਾਂ ਟਿਕਟ ਤੋਂ ਸਫ਼ਰ ਕਰਨ ਦਾ ਟੈਨਸ਼ਨ ਵਾਲਾ ਸਫ਼ਰ ਤਾਂ ਇੰਜੋਏ ਕੀਤਾ ਹੀ ਹੋਏਗਾ

0: ਵਾਕਈ ਜੀ, ਇਹ ਜਿਹੜੇ ਡਰਾਈਵਰ ਹੁੰਦੇ ਨੇ ਨਾ, ਆਪਣੀਆਂ ਗੱਡੀਆਂ ਨੂੰ ਇੰਨਾ ਸੋਹਣਾ ਸਜਾ ਕੇ ਰੱਖਦੇ ਨੇ, ਔਰ ਸ਼ਕੀਨ ਜੱਟ ਦੀਆਂ ਇਹ ਗੱਡੀਆਂ ਨੇ, ਖੂਬਸੂਰਤ ਜੀਆਂ ਗੱਡੀਆਂ ਨੇ, ਔਰ ਕਈ ਵਾਰੀ ਅਸੀਂ ਵੀ ਇਸ ਨੂੰ ਗੰਦਾ ਕਰ ਦਿੰਦੇ ਹਾਂ। ਇਸੇ ਕਰਕੇ ਉਹਨਾਂ ਬੜਾ ਲਿਖ ਕੇ ਵੀ ਲਾਇਆ ਹੁੰਦਾ, ਗੱਡੀ ਇਹ ਸ਼ਕੀਨ ਜੱਟ ਦੀ ਹੈ, ਇਸਨੂੰ ਜੁੱਤੀ ਝਾੜ ਕੇ ਚੜ੍ਹਨਾ। ਅਗਲਾ ਮੈਸੇਜ ਆ ਗਿਆ ਜੀ ਸਾਡੇ ਕੋਲ। ਡਾਕਟਰ ਸਾਹਿਬ ਦੇ ਕੋਲ ਜਾਂਦਾ ਜੀ ਇੱਕ ਮਰੀਜ਼। ਡਾਕਟਰ ਸਾਹਿਬ ਕਹਿੰਦੇ ਨੇ, ਤਬੀਅਤ ਕਿੱਦਾਂ? ਮਰੀਜ਼ ਕਹਿੰਦਾ, ਪਹਿਲਾਂ ਤੋਂ ਜ਼ਿਆਦਾ ਖਰਾਬ ਹੈ। ਡਾਕਟਰ ਕਹਿੰਦਾ, ਦਵਾਈ ਖਾ ਲਈ ਸੀ? ਮਰੀਜ਼ ਕਹਿੰਦਾ, ਖਾਲੀ ਨਹੀਂ ਸੀ, ਭਰੀ ਹੋਈ ਸੀ। ਉਹ ਮੇਰਾ ਮਤਲਬ ਹੈ, ਦਵਾਈ ਲੈ ਲਈ ਸੀ? ਹਾਂ, ਤੁਹਾਡੇ ਕੋਲ ਹੀ ਲੈ ਕੇ ਗਿਆ ਸੀ। ਉਹ ਮੂਰਖਾ, ਦਵਾਈ ਪੀ ਲਈ ਸੀ? ਨਹੀਂ, ਦਵਾਈ ਤਾਂ ਨੀਲੀ ਸੀ। ਉਹ ਮੂਰਖ ਬੰਦੇ ਆ, ਦਵਾਈ ਨੂੰ ਪੀ ਲਿਆ ਸੀ? ਨਹੀਂ, ਪੀ ਲਿਆ ਤਾਂ ਮੈਨੂੰ ਸੀਗਾ। ਹਾਏ ਓਏ, ਦਵਾਈ ਨੂੰ ਖੋਲ੍ਹ ਕੇ ਮੂੰਹ 'ਚ ਰੱਖ ਲਿਆ ਸੀਗਾ? ਨਹੀਂ, ਤੁਸੀਂ ਤਾਂ ਕਿਹਾ ਸੀਗਾ ਦਵਾਈ ਨੂੰ ਫਰਿੱਜ ਦੇ ਵਿੱਚ ਰੱਖਣਾ। ਹਾਏ, ਹੁਣ ਤਾਂ ਤੂੰ ਮੇਰੇ ਕੋਲ ਮਾਰ ਖਾਣੀ ਹੈ। ਨਹੀਂ, ਮੈਂ ਤਾਂ ਜੀ ਦਵਾਈ ਖਾਵਾਂਗਾ। ਨਿਕਲ ਇੱਥੋਂ, ਤੂੰ ਤਾਂ ਮੈਨੂੰ ਪਾਗਲ ਕਰ ਦੇਵੇਂਗਾ। ਜਾ ਰਿਹਾ ਜੀ, ਮੈਂ ਕਦੋਂ ਆਵਾਂ? ਮਰਨ ਤੋਂ ਬਾਅਦ? ਮਰਨ ਤੋਂ ਕਿੰਨੇ ਦਿਨ ਬਾਅਦ ਆਵਾਂ? ਹਾਏ, ਇਹ ਸੁਣ ਕੇ ਹੀ ਡਾਕਟਰ ਹੋ ਗਿਆ ਜੀ ਸਾਡਾ ਬੇਹੋਸ਼। ਇੱਦਾਂ ਦੇ ਮਰੀਜ਼ ਜਦੋਂ ਟੱਕਰਦੇ ਨਾ, ਮੈਂ ਕਿਹਾ ਜੀ, ਬੜਾ ਔਖਾ ਕਰ ਦਿੰਦੇ ਨੇ। ਇਹ ਸਾਨੂੰ ਮੈਸੇਜ ਭੇਜਿਆ ਜੀ ਸਾਨੂੰ ਗੁਰਦੇਵ ਪਰਮਾਰ ਜੀ ਹੋਣਾ ਨੇ, ਚਟਾਲਾ ਨੇੜੇ ਪਿੰਡ ਖਾਰਾ ਖੇੜਾ ਤੋਂ, ਡਿਸਟ੍ਰਿਕਟ ਹਨੂੰਮਾਨਗੜ੍ਹ ਰਾਜਸਥਾਨ ਤੋਂ। ਜ਼ਿੰਦਗੀ ਜ਼ਿੰਦਗੀ ਜ਼ਿੰਦਾਬਾਦ, ਔਰ ਸਾਡਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਵੀ ਜ਼ਿੰਦਾਬਾਦ। ਪ੍ਰੋਗਰਾਮ ਦੇ ਵਿੱਚ ਆ ਜਾਓ ਜੀ, ਤੁਸੀਂ ਵੀ ਮੈਸੇਜ ਕਰ ਦਿਓ ਜੀ ਫਟਾਫਟ। ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਆ ਜਾਓ ਸੁਣਦੇ ਹਾਂ।
1: ਹੈਲੋ ਦਿਲ ਆਪਣਾ ਪੰਜਾਬੀ, ਰਿਸਪੈਕਟਿਡ ਅੰਜਲੀ ਮੈਡਮ ਜੀ, ਵੈਰੀ ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ
1: ਸਾਰੇ ਦੋਸਤਾਂ ਨੂੰ ਪਿਆਰ।

0: ਹਰੀ ਸਤਿ ਸ੍ਰੀ ਅਕਾਲ ਨਮਸਕਾਰ। ਜਸਵੀਰ ਸਿੰਘ ਦੁੱਲਾ ਜੀ ਦਾ ਮੈਂ ਮੈਸੇਜ ਸੁਣ ਲਿਆ ਵਾ, ਉਹਨਾਂ ਨੇ ਜਿਹੜਾ ਚੁਟਕਲਾ ਸੁਣਾਇਆ ਵਾ ਉਹ ਵੀ ਸੁਣ ਲਿਆ ਵਾ, ਬਹੁਤ ਵਧੀਆ ਹਾਸਾ ਵੀ ਆ ਗਿਆ ਵਾ। ਤੇ ਮੈਡਮ ਜੀ, ਇਹ ਸਾਰਾ ਦਿਲ ਤੋਂ ਦਿਲ ਤੱਕ ਦਾ ਰਿਸ਼ਤਾ ਹੈ ਪਿਆਰ ਦਾ, ਜਿਹੜਾ ਸਾਨੂੰ FM ਰੇਨਬੋ ਨੇ ਇੱਕ ਦੂਜੇ ਨਾਲ ਜੋੜਿਆ ਹੈ। ਮੈਂ FM ਰੇਨਬੋ ਆਕਾਸ਼ਵਾਣੀ ਆਰਜਿਸ ਦਾ ਸਭ ਦਾ ਸ਼ੁਕਰੀਆ ਅਦਾ ਕਰਦੀ ਹਾਂ, ਜਿਨ੍ਹਾਂ ਨੇ ਇੱਕ ਸਾਨੂੰ ਮਲਟੀ ਵਿਟਾਮਿਨ ਦਿੱਤਾ ਹੈ ਮੈਡਮ ਜੀ। ਤੇ ਅੱਜ ਤੁਸੀਂ ਗੱਲ ਕੀਤੀ ਹੈ ਸਫ਼ਰ ਦੀ ਬਿਨਾਂ ਟਿਕਟ ਤੋਂ। ਮੈਡਮ ਜੀ ਅੰਬਾਲਾ ਤੋਂ ਆ ਰਹੇ ਸੀਗੇ ਤੇ ਲੁਧਿਆਣੇ ਤੱਕ ਦੀ ਟਿਕਟ ਲਈ ਸੀ, ਸਾਨੂੰ ਇਹੀ ਮਿਸ ਹੋ ਗਿਆ ਕਿ ਲੁਧਿਆਣੇ ਤੱਕ ਹੀ ਟ੍ਰੇਨ ਆਣੀ ਹੈ। ਅਸੀਂ ਲੁਧਿਆਣੇ ਤੱਕ ਦੀ ਟਿਕਟ ਲੈ ਲਈ, ਮੌਸਮ ਬੜਾ ਖਰਾਬ ਸੀ, ਬਰਸਾਤ ਹੱਦ ਤੋਂ ਜ਼ਿਆਦਾ ਹੋ ਰਹੀ ਸੀ। ਅਸੀਂ ਲੁਧਿਆਣੇ ਤੱਕ ਟਿਕਟ ਲੈ ਕੇ ਸਾਨੂੰ ਮੌਕਾ ਹੀ ਨਹੀਂ ਮਿਲਿਆ ਕਿ ਅਸੀਂ ਜਲੰਧਰ ਤੱਕ ਦੀ ਟਿਕਟ ਲੈ ਸਕੀਏ ਲੁਧਿਆਣੇ ਉਤਰ ਕੇ। ਤੇ ਅਸੀਂ ਟਿਕਟ ਨਹੀਂ ਲਈ, ਜਿੱਦਾਂ ਹੀ ਟ੍ਰੇਨ ਚੱਲੀ ਪੂਰੇ 10 ਮਿੰਟ ਬਾਅਦ ਚੈਕਰ ਆ ਗਿਆ। ਚੈਕਰ ਨੇ ਇੱਧਰ ਉੱਧਰ ਦੇਖਿਆ, ਮੈਂ ਵੀ ਬੜੀ ਪਰੇਸ਼ਾਨ ਹੋ ਗਈ ਤੇ ਮੇਰੇ ਹਸਬੈਂਡ ਵੀ ਬੜੇ ਹੋ ਗਏ ਵੀ ਪਹਿਲੀ ਵਾਰੀ ਇਹ ਗਲਤੀ ਹੋਈ ਹੈ ਬਰਸਾਤ ਕਾਰਨ ਤੇ ਹੁਣ ਕੀ ਕਰੀਏ। ਪਰ ਚਲੋ, ਪਰਮਾਤਮਾ ਨੇ ਸਾਡਾ ਸਾਥ ਦਿੱਤਾ ਤੇ ਚੈਕਰ ਅੱਗੇ ਚਲਾ ਗਿਆ। ਇੱਕ ਸਾਈਡ ਤੇ ਇੱਕ ਚੈਕਰ ਆਇਆ, ਇੱਕ ਸਾਈਡ ਤੇ ਇੱਕ, ਪਰ ਉਹ ਲੰਘ ਗਏ। ਸਾਡਾ ਮੌਕਾ ਮਾਲਕ ਨੇ ਰੱਖ ਲਿਆ। ਤੇ ਮੈਡਮ ਜੀ ਇਹੋ ਜਿਹਾ ਇੰਸੈਂਟ ਹੋ ਹੀ ਜਾਂਦਾ ਹੈ ਕਿਸੇ ਵਕਤ। ਤੇ ਬਾਕੀ ਸਾਰੇ ਦੋਸਤ ਬੜੇ ਵਧੀਆ ਵਿਚਾਰ ਰੱਖਦੇ ਨੇ। ਤੁਸੀਂ ਸਵੇਰ ਦੀ ਬੜੀ ਸੋਹਣੀ ਰੌਣਕ ਲਗਾਈ ਹੈ, ਜਿਹਦੇ ਵਿੱਚ ਤੁਸੀਂ ਸਾਨੂੰ ਅੱਜ ਮੂੰਗੀ ਦੀ ਦਾਲ ਦੀ ਪਰੌਂਠੀ ਬਣਾਉਣੀ ਦੱਸੀ ਹੈ। ਬਣੀ ਹੋਈ ਦਾਲ ਦੀ ਤਾਂ ਜ਼ਰੂਰ ਬਣਾਈ ਦੀ ਹੈ, ਪਰ ਹੁਣ ਅਸੀਂ ਤੁਹਾਡੇ ਮੈਥਡ ਵਾਂਗੂ ਵੀ ਬਣਾਵਾਂਗੇ। ਤੇ ਪੌਦਿਆਂ ਬਾਰੇ ਵੀ ਦੱਸਿਆ, ਰੁੱਖਾਂ ਬਾਰੇ ਵੀ ਦੱਸਿਆ, ਬੜੇ ਅੱਛੀ ਇਨਫੋਰਮੇਸ਼ਨ ਦਿੱਤੀ। ਮੈਂ ਤੁਹਾਡੇ ਆਪਣੇ ਕਿਰਨ ਨਰੁੱਲਾ, ਗ੍ਰੀਨ ਪਾਰਕ, ਕਪੂਰਥਲਾ ਤੋਂ।
1: ਥੈਂਕ ਯੂ ਸੋ ਮਚ ਜੀ ਕਿਰਨ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡੀ ਵੀ ਹਾਜ਼ਰੀ ਜਿਹੜੀ ਹੈ ਨਾ ਉਹ ਲੱਗ ਗਈ ਹੈ, ਔਰ ਤੁਸੀਂ ਆਪਣਾ ਕਿੱਸਾ ਸਾਂਝਾ ਕੀਤਾ ਉਹਦੇ ਨਾਲ ਤਾਂ ਸਾਨੂੰ ਹੋਰ ਵੀ ਖੁਸ਼ੀ ਹੋਈ ਹੈ ਜੀ। ਕਈ ਵਾਰੀ ਇੱਦਾਂ ਹੋ ਜਾਂਦਾ ਹੈ, ਅਸੀਂ ਕਿਸੇ ਹੋਰ ਸਟੇਸ਼ਨ ਦੀ, ਜਿਹੜੇ ਕਹਿੰਦੇ ਨਾ ਜਿੱਥੇ ਸਟੋਪ ਹੁੰਦਾ ਉੱਥੋਂ ਦੀ ਟਿਕਟ ਲੈ ਲੈਂਦੇ ਹਾਂ, ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਟ੍ਰੇਨ ਥੋੜ੍ਹੀ ਅੱਗੇ ਵੀ ਨਿਕਲਣੀ ਹੁੰਦੀ ਹੈ। ਆ ਜਦੋਂ ਇੱਦਾਂ ਦੇ ਚੱਕਰ ਆ ਜਾਂਦੇ ਨੇ ਨਾ, ਰੱਬ ਫਿਰ ਉਸ ਰੱਬ ਦਾ ਹੀ ਸਾਥ ਹੁੰਦਾ, ਆਪਾਂ ਫਿਰ ਬਸ ਉਸ ਰੱਬ ਨੂੰ ਹੀ ਯਾਦ ਕਰਦੇ ਹੁੰਦੇ ਹਾਂ ਕਿ ਬਈ ਦੇਖੋ ਗਲਤੀ ਹੋ ਗਈ ਹੈ, ਹੁਣ ਉਸ ਗਲਤੀ ਦੀ ਭਰਪਾਈ ਜਿਹੜੀ ਹੈ ਨਾ ਉਹ ਤੁਸੀਂ ਕਰਵਾ ਦਿਓ ਕਿਸੇ ਤਰੀਕੇ ਨਾਲ। ਔਰ ਮੈਂ ਕਿਹਾ ਚੈਕਰਸ ਦੀ ਤੁਸੀਂ ਗੱਲ ਕੀਤੀ ਹੈ ਨਾ, ਹਾਲ ਹੀ ਦੇ ਵਿੱਚ ਤੁਸੀਂ ਸੁਣਿਆ ਵੀ ਹੋਏਗਾ, ਇੱਕ ਬੰਦਾ ਕਿੱਥੋਂ ਜਲੰਧਰ ਕੈਂਟ ਤੋਂ ਫੜਿਆ ਗਿਆ, ਚੈਕਰ ਬਣੇ ਹੋਏ ਸੀਗੇ। ਸੋ ਚਲੋ ਜੀ, ਚਲੋ ਅਸੀਂ ਨਹੀਂ ਇੱਦਾਂ ਦੀਆਂ ਚੀਜ਼ਾਂ ਦੇ ਵੱਲ ਧਿਆਨ ਦੇਣਾ, ਅਸੀਂ ਜਿੱਥੇ ਜਾਣਾ ਉੱਥੋਂ ਦੀ ਟਿਕਟ ਲੈ ਕੇ ਉਨਾ ਹੀ ਅਸੀਂ ਸਫ਼ਰ ਕਰਨਾ। ਫਿਲਹਾਲ ਸਾਡੇ ਕੋਲ ਆ ਗਿਆ ਜੀ ਅਗਲਾ ਮੈਸੇਜ, ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ, ਆਜੋ ਸੁਣਦੇ ਹਾਂ।
2: ਮੈਡਮ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਵੈਰੀ ਗੁੱਡ ਮਾਰਨਿੰਗ, ਮੈਂ ਹਰਜਿੰਦਰ ਸਿੰਘ ਪਿੰਡ ਬਲਾਂ ਤੋਂ ਬੋਲ ਰਿਹਾ ਹਾਂ। ਮੈਡਮ ਜੀ ਇੱਕ ਵਾਰੀ ਮੈਨੂੰ 2018 ਚ ਆਸਟ੍ਰੇਲੀਆ ਜਾਣ ਦਾ ਟੂਰ ਕਰਨ ਦਾ ਮੌਕਾ ਮਿਲਿਆ। ਮੈਂ ਨਵਾਂ ਨਵਾਂ ਉੱਥੇ ਗਿਆ ਸੀ, ਪਰ ਮੈਨੂੰ ਇੰਗਲਿਸ਼ ਬਹੁਤ ਘੱਟ ਆਉਂਦੀ ਸੀ ਤੇ ਮੈਂ ਆਪਣੇ ਲਾਗੇ ਬੰਨੇ ਜਿੱਥੇ ਰਹਿੰਦੇ ਸੀ ਅਸੀਂ ਉੱਥੇ ਲਾਗੇ ਬੰਨੇ ਸਵੇਰੇ ਉੱਠ ਕੇ ਸਾਰਾ ਫਿਰਿਆ, 2-3 ਦਿਨ ਬਾਅਦ ਫਿਰਦਾ ਰਿਹਾ। ਫਿਰ ਇਹ ਮੈਨੂੰ ਸਵੇਰੇ ਸਵੇਰ ਲਾਗੇ ਬੀਚ ਦੇ ਉੱਤੇ ਜਾਣ ਦਾ, ਰੋਜ਼ ਸੈਰ ਕਰਨ ਦਾ ਮੌਕਾ ਮਿਲਿਆ। ਇਹ ਲਾਗੇ ਟ੍ਰੇਮ ਲਾਗੇ ਬੀਚ ਦੇ ਉੱਪਰ ਇਹ ਆ ਕੇ ਟ੍ਰੈਮ ਰੁਕਦੀ ਹੁੰਦੀ ਸੀ। ਮੈਂ ਕਹਿੰਦਾ ਸੋਚਿਆ ਕਿ ਉਹ ਨਾ ਅੱਜ ਟ੍ਰੈਮ ਦਾ ਝੂਟਾ ਲਿਆ ਜਾਵੇ, ਪਰ ਮੇਰੇ ਕੋਲ ਪੈਸੇ ਨਹੀਂ ਸਨ। ਮੈਂ ਚੁੱਪ ਚਪੀਤਾ ਉਹਦੇ ਵਿੱਚ ਬੈਠ ਗਿਆ ਜਦੋਂ ਜੇਬ ਖਾਲੀ ਹੋਣ ਕਰਕੇ ਮੈਂ ਚੁੱਪ ਚਪੀਤਾ ਉਹਦੇ ਵਿੱਚ ਬੈਠ ਗਿਆ। ਜਦੋਂ ਮੈਂ ਆਪਣੇ ਸਟੇਸ਼ਨ 'ਤੇ ਪਹੁੰਚਿਆ ਉਤਰਿਆ ਅਤੇ ਮੇਰੇ ਨਾਲ ਗੋਰੀ ਉਤਰੀ, ਜੋ ਇਹ ਆਪਣਾ ਪਿਛਲਾ ਸਟੇਸ਼ਨ 'ਤੇ ਉਤਰਨਾ ਭੁੱਲ ਗਈ ਸੀ। ਉਹਨੇ ਮੈਨੂੰ ਇੰਗਲਿਸ਼ ਵਿੱਚ ਕਿਹਾ, ਵਿੱਚ US ਸਟੇਸ਼ਨ। ਮੈਂ ਉਹਨੂੰ ਨੋ ਇੰਗਲਿਸ਼ ਕਹਿ ਕੇ ਅਤੇ ਸੋਰੀ ਕਰਕੇ ਆਪਣਾ ਪੱਲਾ ਛੱਡਿਆ। ਸੋ ਮੈਡਮ ਜੀ ਇਹ ਪਹਿਲੀ ਘਟਨਾ ਹੈ ਜਦੋਂ ਮੈਂ ਬਿਨਾਂ ਟਿਕਟ ਦੇ ਉੱਤੇ ਆਸਟ੍ਰੇਲੀਆ ਵਿੱਚ ਟ੍ਰੈਮ ਵਿੱਚ ਸਫ਼ਰ ਕੀਤਾ। ਸੋ ਮੈਡਮ ਜੀ ਇੰਨਾ ਹੀ, ਮੈਂ ਹਰਜਿੰਦਰ ਸਿੰਘ, VPO ਬਣਾ, ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ।
1: ਥੈਂਕ ਯੂ ਸੋ ਮਚ ਜੀ, ਤੁਸੀਂ ਆਪਣਾ ਮੈਂ ਕਿਹਾ ਕਿੱਸਾ ਸਾਂਝਾ ਕੀਤਾ, ਜ਼ਿੰਦਗੀ ਦੀ ਤੁਹਾਡੀ ਇੱਕ ਯਾਦ ਬਣ ਗਈ ਹੋਣੀ ਨਾ ਬਿਨਾਂ ਟਿਕਟ ਤੋਂ ਉੱਥੇ ਦੂਸਰੇ ਦੇਸ਼ ਦੇ ਵਿੱਚ ਦੂਸਰੇ ਮੁਲਕ ਦੇ ਵਿੱਚ ਸੈਰ ਕਰਨ ਦੀ। ਹਾਂ ਐਕਸਪੀਰੀਅੰਸ ਤਾਂ ਚੰਗਾ, ਚਲੋ ਚੰਗਾ ਮਾੜਾ ਤਾਂ ਨਹੀਂ, ਪਰ ਦੇਖੋ ਘੁੰਮਣ ਦਾ ਤੁਹਾਨੂੰ ਮੌਕਾ ਮਿਲਿਆ। ਹਾਂ ਅੰਗਰੇਜ਼ੀ ਨੋ ਇੰਗਲਿਸ਼ ਕਹਿ ਕੇ ਤਾਂ ਪੱਲਾ ਝਾੜ ਲਿਆ ਤੁਸੀਂ ਵੈਸੇ।

0: ਚਲੋ ਕੋਈ ਗੱਲ ਨਹੀਂ। ਔਰ ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਕਰਮ ਆਪਣੇ ਆਜ ਪਰ ਮਿਹਨਤ, ਓਕੇ, ਆਪਣੇ ਆਜ ਪਰ ਮਿਹਨਤ ਕਰੇ ਕਿਉਂਕਿ ਭਵਿਸ਼ ਉਸੀ ਕੀ ਨੀਂਹ ਪਰ ਟਿਕਾ ਹੋਤਾ ਹੈ, ਔਰ ਖੁਦ ਪਰ ਭਰੋਸਾ ਰੱਖੇ ਜੋ ਆਪਕੋ ਹਰ ਮੁਸ਼ਕਿਲ ਪਰਿਸਥਿਤੀ ਪਰ ਸਕਾਰਾਤਮਕ ਰੱਖੇਗਾ। ਔਰ ਇਹ ਸਾਨੂੰ ਮੈਸੇਜ ਕਿਹਨਾਂ ਦਾ ਆਇਆ ਜੀ, ਦਿਲਾਵਰ ਖਾਂ, ਹਸੀਨਾ ਬਾਨੋ, ਅਲੀਜ਼ਾ ਨਾਇਆਬ ਲੱਡੂ ਜੀ ਦਾ ਸਾਨੂੰ ਇਹ ਮੈਸੇਜ ਆਇਆ। ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ, ਪਰ ਇਹ ਫਰਮਾਇਸ਼ਾਂ ਵਾਲਾ ਹੈ ਹੀ ਨਹੀਂ ਪ੍ਰੋਗਰਾਮ। ਆਪਾਂ ਫਰਮਾਇਸ਼ਾਂ ਮੈਂ ਆਪਣੇ ਆਪਣੀਆਂ ਆਪਣੀ ਮਰਜ਼ੀ ਦੀਆਂ ਹੀ ਪਲੇ ਕਰਨੀਆਂ ਇਸ ਪ੍ਰੋਗਰਾਮ ਦੇ ਵਿੱਚ, ਔਰ ਕੋਈ ਗੱਲ ਨਹੀਂ, ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਹੋਣ ਵਾਲਾ ਪ੍ਰੋਗਰਾਮ ਵੀ ਸਾਡਾ ਆ ਹੀ ਜਾਣਾ, ਬਸ ਇੱਕ ਦੋ ਘੰਟੇ ਦੀ ਦੇਰ ਹੈ। ਔਰ ਅਗਲਾ ਮੈਸੇਜ ਕਿਹੜਾ ਆਇਆ ਜੀ ਸਾਡੇ ਕੋਲ, ਜਿਹਨਾਂ ਰਿਸ਼ਤਿਆਂ ਨੂੰ ਸਮੇਟਣ ਲਈ ਤੁਹਾਡਾ ਆਪਣਾ ਪੂਰਾ ਵਜੂਦ ਖਿੰਡ ਜਾਵੇ, ਉਹ ਰਿਸ਼ਤੇ ਸਾਂਭਣ ਯੋਗ ਨਹੀਂ ਹੁੰਦੇ। ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਸਾਨੂੰ ਇਹ ਮੈਸੇਜ ਕੀਤਾ ਜੀ। ਯਸ਼ਪਾਲ, ਜੰਮੂ ਕਸ਼ਮੀਰ ਜ਼ਿਲ੍ਹਾ ਜੰਮੂ, ਓਕੇ ਜੀ, ਬੱਲੇ ਪਿੰਡ ਸਿਉਣੀ ਤੋਂ ਸਾਨੂੰ ਇਹ ਮੈਸੇਜ ਆਇਆ। ਰੋਟੀ ਕਮਾਉਣ ਵਾਲਾ ਵੀ ਥੱਕਦਾ ਆ, ਰੋਟੀ ਬਣਾਉਣ ਵਾਲਾ ਵੀ, ਇਸੇ ਲਈ ਰਿਸ਼ਤਿਆਂ ਦੇ ਵਿੱਚ ਤੁਲਨਾ ਸਨਮਾਨ ਹੋਣੀ ਜ਼ਰੂਰੀ ਹੈ। ਰਿਸ਼ਤਿਆਂ ਦੇ ਵਿੱਚ ਤੁਲਨਾ ਨਹੀਂ, ਸਮਾਨਤਾ ਹੋਣੀ ਜ਼ਰੂਰੀ ਹੈ। ਕਿਸੇ ਇਨਸਾਨ ਦੇ ਨਾਲ ਧੋਖਾ ਕਰਕੇ ਇਹ ਨਾ ਨਹੀਂ ਸੋਚਣਾ ਚਾਹੀਦਾ ਕਿ ਉਹ ਬੇਵਕੂਫ ਹੈ, ਇਹ ਸੋਚਣਾ ਕਿ ਉਸਨੇ ਤੁਹਾਡੇ ਉੱਤੇ ਕਿੰਨਾ ਭਰੋਸਾ ਕੀਤਾ। ਵਾਕਈ ਜੀ ਵਾਕਈ, ਅਸੀਂ ਕਈ ਵਾਰੀ ਇੱਦਾਂ ਦੇ ਸੋਚ ਵਾਲੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਦੇਖੇ ਹੋਣਗੇ ਜੋ ਕਿ ਇਹ ਸੋਚਦੇ ਨੇ ਕਿ ਸ਼ਾਇਦ ਉਹਨਾਂ ਦੇ ਵੱਲੋਂ ਕੀਤੀ ਚਤਰ ਚਲਾਕੀ ਜਿਹੜੀ ਹੈ ਸਾਨੂੰ ਬੇਵਕੂਫ ਬਣਾ ਦੇਵੇਗੀ, ਪਰ ਅਸੀਂ ਵੀ ਕਈ ਵਾਰੀ ਇਹ ਜਾਣ ਬੁੱਝ ਕੇ ਵੀ ਕਹਿ ਦਿੰਦੇ ਹਾਂ ਕਿ ਕਿਉਂਕਿ ਸਾਨੂੰ ਉਸ ਰਿਸ਼ਤੇ ਦੇ ਨਾਲ, ਉਸ ਇਨਸਾਨ ਦੇ ਨਾਲ ਪਿਆਰ ਹੁੰਦਾ, ਅਸੀਂ ਕਰਨ ਦਿੰਦੇ ਹਾਂ ਉਹਨੂੰ, ਚਤਰ ਚਲਾਕੀਆਂ ਕਰਨ ਦਿੰਦੇ ਹਾਂ। ਹੈਲੋ ਜੀ, ਮੈਂ ਸੁਖਦੀਪ ਸਿੰਘ ਜਲਾਲ। ਕਿਸੇ ਨੂੰ ਵੀ ਬਿਨਾਂ ਟਿਕਟ ਸਫ਼ਰ ਕਰ ਕਦੇ ਵੀ ਕਰਨਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਿਸ ਚੀਜ਼ ਦੇ ਵਿੱਚ ਤੁਸੀਂ ਸਫ਼ਰ ਕਰ ਰਹੇ ਹੋ ਉਹ ਤੁਹਾਨੂੰ ਤੁਹਾਡੀ ਮੰਜ਼ਿਲ 'ਤੇ ਪਹੁੰਚਾਉਂਦੀ ਹੈ, ਇਸੇ ਕਰਕੇ ਬਿਨਾਂ ਟਿਕਟ ਸਫ਼ਰ ਨਹੀਂ ਕਰਨਾ ਚਾਹੀਦਾ। ਓਕੇ ਜੀ, ਠੀਕ ਹੈ ਜੀ, ਤੁਹਾਡੀ ਸਲਾਹ ਜਿਹੜੀ ਹੈ ਜ਼ਰੂਰ ਕੰਮ ਆਊਗੀ। ਔਰ ਅਗਲਾ ਮੈਸੇਜ ਕਿਹਨਾਂ ਦਾ ਆਇਆ, ਆ ਜਾਓ ਜੀ ਸੁਣਦੇ ਹਾਂ।
1: ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ
1: ਅੰਜਲੀ ਜੀ, ਮੈਂ ਬਲਵਿੰਦਰ ਸਰਾ, ਪਿੰਡ ਬਹੁਤ ਜਨ ਸਿੱਖਾਂ, ਜ਼ਿਲ੍ਹਾ ਹਰਮਾਨਗੜ੍ਹ ਤੋਂ
0: ਜੀ
1: ਬੋਲ ਰਿਹਾ। ਹਾਂਜੀ, ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਜੀ ਲੋਕਾਂ ਨੂੰ। ਹਾਂਜੀ, ਕਿ ਪਰਸੋਂ ਚੌਥੇ ਇੱਕ ਘਟਨਾ ਹੋਈ ਹੈ ਜੀ, ਜਿਹੜੇ ਆਪਣੇ ਖੇਤਾਂ 'ਚ ਜਾਂ ਗਲੀ 'ਚ ਜਾਂ ਘਰੇ ਕਿਤੇ ਵੀ ਬੋਰਵੈਲ ਹੁੰਦੇ ਹੈ, ਬੋਰ ਲੱਗੇ ਹੁੰਦੇ, ਆਪਾਂ ਉਹਨੂੰ ਖੁੱਲ੍ਹੇ ਛੱਡ ਦਿੰਦੇ ਹਾਂ, ਮਤਲਬ ਆਪਾਂ ਉਹ ਯੂਜ ਨਹੀਂ ਕਰਦੇ, ਉਹ ਤੋਂ ਬਾਅਦ ਉਸਨੂੰ ਖੁੱਲ੍ਹੇ ਛੱਡ ਦਿੰਦੇ ਹਾਂ। ਹਾਂਜੀ, ਉਸੇ ਤਰ੍ਹਾਂ ਦੋ ਤਿੰਨ ਦਿਨ ਪਿੱਛੇ ਅੰਬਾਲਾ ਦੇ ਵਿੱਚ ਤੁਸੀਂ ਵੀ ਦੇਖੇ ਹੋਣਾ, ਹਰੇਕ ਨਹੀਂ, ਇੱਕ ਵਿਚਾਰਾ ਮਾਸੂਮ ਖੇਡ ਲੱਕੜ ਦੇ ਵਿੱਚ ਡਿੱਗ ਪਿਆ ਬੋਰਵੈਲ ਦੇ, ਆਖਰੋ ਜ਼ਿੰਦਗੀ ਦੀ ਜੰਗ ਜਿਹੜਾ ਹਾਰ ਗਿਆ ਵਿਚਾਰਾ, ਨਹੀਂ ਬੱਚਿਆ। ਸੋ ਇਹੋ ਜਿਹੇ ਬੋਰਵੈਲਾਂ ਨੂੰ ਲੋਕਾਂ ਨੂੰ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ, ਜਿਹਨੂੰ ਆਪਾਂ ਯੂਜ ਨਹੀਂ ਕਰਦੇ, ਉਹਦੇ ਢੱਕਣ ਲਾਓ ਜਾਂ ਲੰਮੀ ਪੈਪ ਲਾਓ ਉੱਚੀ 10 ਫੁੱਟ ਕਰਕੇ, ਉੱਥੇ ਪਤਾ ਲੱਗੇ ਕੁਛ ਹੈ, ਮਤਲਬ ਕਿ ਮਾਸੂਮ ਨਾ ਡਿੱਗੇ ਕੋਈ ਜਾਨਵਰ ਪੰਛੀ। ਬਹੁਤ ਘਟਨਾਵਾਂ ਹੁੰਦੀਆਂ ਜੀ, ਮੈਂ 2026 ਵਿੱਚ ਹਾਂ ਪਹਿਲੀ ਦੇਖੀ ਹੈ, 2025 'ਚ ਵੀ ਹੋਈਆਂ ਜੀ, 24 'ਚ ਵੀ ਹੋਈਆਂ, ਪਰ ਫਿਰ ਲੋਕ ਭੁੱਲ ਜਾਂਦੇ ਨੇ। ਹਾਂਜੀ, ਥੋੜ੍ਹਾ ਜਿਹਾ ਸਾਰਿਆਂ ਨੂੰ ਦੇਖਣਾ ਚਾਹੀਦਾ ਜੀ, ਕਿਸੇ ਆਂਢੀ ਗੁਆਂਢੀ ਜਾਂ ਪੜੋਸੀ ਦੇ ਕਿਤੇ ਬੋਰਵੈਲ ਦਿਖਾਓ ਭਾਈ ਨੂੰ, ਜੇ ਤੂੰ ਯੂਜ ਨਹੀਂ ਕਰਦਾ ਤਾਂ ਇਹਨੂੰ ਬੰਦ ਕਰੋ, ਉਹ ਸਿਸਟਮ ਬਣਾ ਕੇ ਮਾਸੂਮ ਨਾ ਡਿੱਗੇ। ਹਾਂਜੀ, ਇਹ ਗੱਲਾਂ ਬਹੁਤ ਧਿਆਨਯੋਗ ਹੈ ਜੀ, ਮਾਸੂਮ ਵਿਚਾਰਾ ਕੀ ਪਤਾ ਹੁੰਦਾ ਨੂੰ, ਹਜੇ ਆਇਆ ਸੀਗਾ ਨਵਾਂ ਨਵਾਂ ਜ਼ਿੰਦਗੀ ਦੇ ਵਿੱਚ, ਉਹਨੇ ਕੁਛ ਵੀ ਨਹੀਂ ਦੇਖਿਆ। ਸੋ ਇਹੋ ਜਿਹੀਆਂ ਗੱਲਾਂ ਨੂੰ ਸੋਚਣਾ ਚਾਹੀਦਾ। ਹਾਂਜੀ, ਇਹ ਮੈਸੇਜ ਹੈ ਕਿ ਆਪਣੇ ਬੋਰਵੈਲਾਂ ਨੂੰ ਢੱਕ ਕੇ ਰੱਖੋ ਕਿਸੇ ਤਰੀਕੇ ਨਾਲ ਉਹਨੂੰ। ਹਾਂਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਔਰ ਇਹਨਾਂ ਨੇ ਅੰਬਾਲਾ ਦੀ ਘਟਨਾ ਦਾ ਜ਼ਿਕਰ ਕੀਤਾ, 4 ਸਾਲ ਦਾ ਮਾਸੂਮ ਬੱਚਾ ਜਿਹੜਾ ਕਿ ਜ਼ਿੰਦਗੀ ਦੀ ਜੰਗ ਜਿਹੜੀ ਹੈ ਇਸ ਵੇਲੇ ਹਾਰ ਗਿਆ। ਔਰ ਵਾਕਈ ਹੀ ਉਹਨਾਂ ਨੇ ਸਹੀ ਕਿਹਾ ਕਿ ਜੇਕਰ ਇਸ ਤਰ੍ਹਾਂ ਬੋਰਵੈਲ ਨਹੀਂ ਇਸਤੇਮਾਲ ਹੋ ਰਹੇ ਉਸਨੂੰ ਢੱਕ ਦਿਓ, ਵੈਸੇ ਤਾਂ

0: ਜ਼ਰੂਰਤ ਨਹੀਂ ਹੁੰਦੀ ਇੰਨੇ ਇੰਨੇ ਡੂੰਘੇ ਫਿੱਟ ਤੁਸੀਂ ਬੋਰਵੈਲ ਜਿਹੜੇ ਨੇ ਉਹ ਕਰਵਾ ਲੈਂਦੇ ਹੋ, ਅਗਰ ਨਹੀਂ ਇਸਤੇਮਾਲ ਹੁੰਦੇ ਤਾਂ ਉਸਨੂੰ ਕਿਸੇ ਤਰ੍ਹਾਂ ਭਰਵਾਇਆ ਜਾਵੇ ਔਰ ਕਿਸੇ ਤਰ੍ਹਾਂ ਜਿਹੜਾ ਹੈ ਉਸਨੂੰ ਢੱਕ ਦਿੱਤਾ ਜਾਵੇ। ਆਲੇ ਦੁਆਲੇ ਕਿਸੇ ਤਰ੍ਹਾਂ ਤੁਸੀਂ ਕਰ ਸਕਦੇ ਹੋ, ਉਸਦੀ ਚਾਰ ਦੀਵਾਰੀ ਕਹਿ ਲਓ ਜਾਂ ਆਸੇ ਪਾਸੇ ਤੁਸੀਂ ਇੱਟਾਂ ਲਾ ਕੇ ਉਸਨੂੰ ਸੇਫ ਕਰ ਸਕਦੇ ਹੋ ਕਿ ਇਸ ਤਰ੍ਹਾਂ ਕੋਈ ਬੇਜ਼ੁਬਾਨ ਹੈ, ਮਾਸੂਮ ਬੱਚਾ ਹੈ, ਉਸ ਦਾ ਸ਼ਿਕਾਰ ਨਾ ਬਣ ਸਕੇ। ਔਰ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਿੱਥੋਂ ਕਿ ਸਾਨੂੰ ਸਿੱਖ ਲੈਣ ਦੀ, ਜਿੱਥੋਂ ਕਿ ਸਾਨੂੰ ਕੁਝ ਸਿੱਖਣ ਦੀ ਜ਼ਰੂਰਤ ਹੈ। ਬਹੁਤ ਸਾਰੀਆਂ ਐਸੀਆਂ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਤੋਂ ਸਾਨੂੰ ਇਹ ਸਿੱਖ ਲੈਣਾ ਚਾਹੀਦਾ ਕਿ ਸਾਡੇ ਹੀ ਬੱਚੇ ਨੇ ਉਹ ਛੋਟੇ ਛੋਟੇ ਮਾਸੂਮ ਬੱਚੇ ਨੇ ਜੋ ਕਿ ਇਸ ਦਾ ਸ਼ਿਕਾਰ ਹੋ ਰਹੇ ਨੇ। ਪ੍ਰੋਗਰਾਮ ਚੱਲ ਰਿਹਾ ਦਿਲ ਆਪਣਾ ਪੰਜਾਬੀ, ਤੁਹਾਡੀ ਆਪਣੀ ਆਸ ਅੰਜਲੀ ਦੇ ਨਾਲ। ਔਰ ਅਗਲਾ ਮੈਸੇਜ ਸਾਡੇ ਲਿਸਨਰ ਦੋਸਤਾਂ ਨੇ ਭੇਜਿਆ ਜੀ। ਕਿਹੜਾ ਮੈਸੇਜ ਭੇਜਿਆ? ਓਕੇ ਜੀ, ਸਾਡੇ ਲਿਸਨਰ ਦੋਸਤ ਸਾਨੂੰ ਭੇਜ ਰਹੇ ਨੇ ਆਡੀਓ ਮੈਸੇਜ, ਹਾਜ਼ਰ ਸੁਣਦੇ ਹਾਂ ਕੀ ਕਹਿੰਦੇ ਨੇ।
1: ਮਾਣਯੋਗ ਮੈਡਮ ਜੀ ਤੇ ਸਾਰੇ ਹੀ ਸਰੋਤੇ ਜੋ ਇਸ ਟਾਈਮ ਦਿਲ ਆਪਣਾ ਪੰਜਾਬੀ ਨਾਲ ਪ੍ਰੋਗਰਾਮ ਐਫਐਮ ਰੈਂਬੋ ਦੇ ਜ਼ਰੀਏ ਜੁੜੇ ਹੋਏ ਨੇ ਤੇ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ, ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਾਰਿਆਂ ਦੇ ਵਿਚਾਰ ਬਹੁਤ ਵਧੀਆ, ਸਾਰੇ ਬਹੁਤ ਵਧੀਆ ਵਧੀਆ। ਇਹ ਕਬੀਰ ਤੇ ਅੱਜ ਕੱਲ੍ਹ ਤੁੰਬੀ ਨਾਲ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ ਤੇ ਦੁੱਲਾ ਸਾਹਿਬ ਜੀ ਤੇ ਕਰੀਮ ਦਾਸ ਜੀ ਉਹਨਾਂ ਦਾ ਵੀ ਅੱਜ ਕੱਲ੍ਹ ਤੇ ਤੁਹਾਡਾ ਵੀ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਬਹੁਤ ਵਧੀਆ ਹੈ ਮੈਡਮ ਜੀ, ਤੁਹਾਡਾ ਵੀ ਦਿਲੋਂ ਧੰਨਵਾਦ। ਤੇ ਉਦੇ ਚੰਦਰ ਜੀ ਹੋ ਗਏ, ਰੱਖੜਾ ਜੀ ਹੋ ਗਏ ਤੇ ਮੈਡਮ ਨਰੋਲਾ ਜੀ ਤੇ ਮੁਲਤਾਨੀ ਜੀ ਦਾ ਗਾਉਣ ਦਾ ਵੱਖਰਾ ਅੰਦਾਜ਼, ਸਾਰਿਆਂ ਦਾ ਕਿਤੇ ਕਿਤੇ ਤਾਰੀਫ ਕਰਾਂ, ਕਿਸੇ ਨਾਰਾਜ਼ ਹੀ ਨਾ ਕੋਈ ਦੋਸਤ ਹੋ ਜਾਵੇ ਕਿ ਮੇਰਾ ਨਾਮ ਨਹੀਂ ਲਿਆ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਨੇ ਤੇ ਮੈਂ ਤੇ ਬਲਕਿ ਸਾਰਿਆਂ ਨੂੰ ਬੇਨਤੀ ਕਰਾਂਗੇ ਲਹਿੰਦੇ ਚੜ੍ਹਦੇ ਪੰਜਾਬ ਦੇ ਸਾਰੇ ਹੀ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੇ ਇਸ ਪ੍ਰੋਗਰਾਮ ਦੀ ਸ਼ਾਨ ਬਣਨ। ਬਾਕੀ ਮੈਡਮ ਜੀ ਮੈਂ ਵੀ ਇੱਕ ਵਾਰੀ ਨਾ ਤੁਸੀਂ ਰੇਲ ਟਿਕਟ ਬਾਰੇ ਕਿਹਾ ਸੀ ਤੇ ਮੈਂ ਵੀ ਤੁਹਾਨੂੰ ਇੱਕ ਅਸਲੀ ਗੱਲ ਦੱਸਣਾ, ਮੈਂ ਇੱਕ ਵਾਰੀ ਟਿਕਟ ਤੇ ਲਈ ਸੀ ਮੈਡਮ ਜੀ, ਮੈਂ ਆਕਾਸ਼ਵਾਣੀ ਜਲੰਧਰ ਗਿਆ ਸੀ 1992-95 ਦੀ ਗੱਲ ਹੈ, ਟਿਕਟ ਤੇ ਲਈ ਹੋਈ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਜਨਰਲ ਡੱਬਾ ਜਾਂ ਰੈਜੂਏਸ਼ਨ ਵਾਲਾ ਡੱਬਾ ਹੁੰਦਾ ਹੈ। ਤਾਂ ਮੈਂ ਟਿਕਟ ਤੇ ਜਨਰਲ ਦੀ ਲਈ ਸੀ ਤੇ ਬਹਿ ਗਿਆ ਰੈਜੂਏਸ਼ਨ ਵਾਲੇ ਡੱਬੇ 'ਚ, ਖਲੋਤਾ ਰਿਹਾ ਤੇ ਜਦੋਂ ਮੈਂ ਕਿਸੇ ਵੀਰ ਦੀ ਇੰਟਰਵਕੈਸ਼ ਕਰਕੇ ਸੀਟ ਤੇ ਬਹਿ ਗਿਆ ਤੇ ਐਵੇਂ ਟੀ ਟੀ ਸਾਹਿਬ ਇੱਕ ਮੈਡਮ ਸੀ ਆ ਗਈ ਮੈਨੂੰ ਦੀ ਖੜੇ ਹੋ ਜਾਓ ਤੇ ਟਿਕਟ ਦਿਖਾਓ, ਮੈਂ ਟਿਕਟ ਦਿਖਾਈ, ਕਹਿ ਲੈਗੀ ਤੇ ਜਨਰਲ ਡੱਬੇ ਦੀ ਹੈ। ਮੈਂ ਮੈਡਮ ਜੀ ਮੈਨੂੰ ਤਾਂ ਪਤਾ ਨਹੀਂ ਸੀ, ਕਹਿਣ ਲੱਗੀ ਜਦ ਤੱਕ ਤੂੰ ਖੜਾ ਰਿਹਾ ਨਾ ਤਦ ਤੱਕ ਮੈਂ ਤੈਨੂੰ ਟੋਕਿਆ ਨੀ, ਮੈਂ ਸੋਚਿਆ ਵੀ ਇਹਨੂੰ ਅਗਲੇ ਗਲਤੀ ਨਾਲ ਚੜ ਗਿਆ ਹੈ, ਅਗਲੇ ਸ਼ਹਿਰ ਦੇ ਜਗ ਤੋਂ ਜਦੋਂ ਤੁਸੀਂ ਬੈਠ ਗਏ ਹੋ ਤੇ ਮੈਂ ਸਮਝਿਆ ਤੇ ਪੱਕਾ ਹੀ ਬੈਠ ਗਏ ਨੇ। ਸੋ ਮੈਂ ਬਹੁਤ ਰਿਕੁਐਸਟ ਕੀਤੀ ਪਰ ਇੱਕ ਵੀ ਨਹੀਂ ਸੁਣੀ ਗਈ। ਸੋ ਮੈਂ 75 ਰੁਪਏ ਦੀ ਟਿਕਟ ਸੀ ਪਾਣੀਪਤ ਤੱਕ ਦੀ ਜਲੰਧਰ ਤੋਂ ਤੇ ਉਹਨੇ ਮੇਰੇ ਤੋਂ 500 ਰੁਪਇਆ ਲੈ ਕੇ ਮੇਰਾ ਪਿੰਡਾ ਛੱਡਿਆ ਮੈਡਮ ਨੇ ਮੈਨੂੰ। ਉਸ ਤੋਂ ਬਾਅਦ ਮੈਂ ਹੁਣ ਜਦੋਂ ਟ੍ਰੇਨ ਤੇ ਸਫ਼ਰ ਕਰਨਾ ਤੇ ਮੈਂ ਜਦੋਂ ਡੱਬੇ ਵਿੱਚ ਚੜ੍ਹਨਾ ਨਾ ਕਿਸੇ ਚ ਮੈਂ 10 ਵਾਰੀ ਪੁੱਛ ਕੇ ਚੜ੍ਹਦਾ ਹਾਂ। ਸੋ ਮੈਨੂੰ ਅੱਜ ਵੀ ਉਹ ਯਾਦ ਹੈ, ਮੈਂ ਫਿਰ ਉਹ ਇਹ ਗੱਲ ਜਿਹੜੀ ਸੀ ਆਪਣੇ ਆਕਾਸ਼ਵਾਣੀ ਦੇ ਅਨਾਊਂਸਰ ਮੈਡਮ ਚੰਦਰ ਕਿਰਨ ਜੀ ਤੇ ਰਾਣੀ ਜੋਸ਼ੀ ਤੇ ਉਸ ਤੋਂ ਬਾਅਦ ਮੈਡਮ ਸੁਖਜੀਤ ਕੌਰ ਨਾਲ ਵੀ ਸਾਂਝੀ ਕੀਤੀ ਸੀ, ਬਹੁਤ ਹੱਸੇ ਤੇ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਤੇ ਨਾ ਜਾਣੇ ਕੌਣ ਸੀ ਗਲਤੀਆਂ ਕਾ ਸ਼ਿਕਾਰ ਹੋ ਗਏ, ਜਿਤਨਾ ਦਿਲ ਕੋ ਸਾਫ਼ ਰੱਖਾ ਉਤਨੇ ਗੁਨਾਹਗਾਰ ਹੋ ਗਏ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਪਿੰਡ ਦੇ ਡਾਕਖਾਨਾ ਨਿਮਨੋਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਨ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਓਕੇ ਜੀ,
0: ਮੈਂ ਕਿਹਾ ਜੀ ਇੰਨਾ ਖੂਬਸੂਰਤ ਜਿਹਾ ਕਿੱਸਾ ਤੁਸੀਂ ਸਾਂਝਾ ਕਰ ਦਿੱਤਾ, ਖੂਬਸੂਰਤ ਕੀ ਹਾਸੇ ਵਾਲਾ ਕਿੱਸਾ ਕਿ ਵਾਕਈ ਹੀ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਤੁਸੀਂ ਖੜ੍ਹੇ ਰਹੇ ਉਦੋਂ ਤੱਕ ਤਾਂ ਮੈਂ ਸੋਚਿਆ ਕਿ ਚਲੋ ਠੀਕ ਹੈ ਨਿਕਲ ਜਾਣਗੇ, ਜਦੋਂ ਤੁਸੀਂ ਬਹਿ ਗਏ ਤਾਂ ਮੈਂ ਕਿਹਾ ਪੱਕੇ ਹੀ ਬਹਿ ਗਏ ਉਹ ਤੇ ਪਾੜੀ ਲਿਆਉਂਦਾ। ਅੱਜ ਕੱਲ੍ਹ ਵੈਸੇ ਵੀ ਬੱਸਾਂ ਦੇ ਉੱਤੇ ਵੀ ਲਿਖਿਆ ਹੁੰਦਾ ਜੇਕਰ ਕੋਈ ਬਿਨਾਂ ਟਿਕਟ ਤੋਂ ਸਫ਼ਰ ਕਰਦਾ ਹੋਇਆ ਫੜਿਆ ਗਿਆ ਤਾਂ ਟਿਕਟ ਤੋਂ 10 ਗੁਣਾ ਵੱਧ ਜਿਹੜਾ ਹੈ ਉਹਦੇ ਕੋਲੋਂ ਜੁਰਮਾਨਾ ਲਿਆ ਜਾਵੇਗਾ। ਇਹ ਹਾਲ ਹੀ ਦੇ ਵਿੱਚ ਮੈਂ ਪੜ੍ਹਿਆ, ਕੁਝ ਦਿਨ ਪਹਿਲਾਂ ਹੀ ਮੈਂ ਪੜ੍ਹਿਆ। ਬਾਕੀ ਦੇਖੋ ਜੇ ਰੂਲ ਬਣੇ ਹੋਏ ਨਾ ਤੁਸੀਂ ਵੀ ਉਹਨਾਂ ਰੂਲਸ ਨੂੰ ਫੋਲੋ ਕਰੋ, ਅਗਲਾ ਤੁਹਾਨੂੰ ਇੰਨੇ ਤੁਹਾਡੀ ਮੰਜ਼ਿਲ ਤੱਕ ਪਹੁੰਚਾ ਰਿਹਾ, ਇੰਨਾ ਤੁਹਾਡਾ ਸਫ਼ਰ ਜਿਹੜਾ ਹੈ ਕਟਵਾ ਰਿਹਾ ਤਾਂ ਟਿਕਟ ਲੈ ਕੇ ਕਿਉਂ ਨਹੀਂ ਬਹਿਣਾ। ਬੀਬੀਆਂ ਦੇ ਤਾਂ ਅੱਜ ਕੱਲ੍ਹ ਵੈਸੇ ਹੀ ਜਾਂਦੀ ਹੋਈ ਪਈ ਹੈ, ਲੋੜ ਹੀ ਨਹੀਂ ਜ਼ਰੂਰਤ ਹੀ ਨਹੀਂ। ਸਾਰੇ ਅੱਜ ਕੱਲ੍ਹ ਬੀਬੀਆਂ ਜਿੱਥੇ ਜਾਓ ਕਹਿੰਦੇ ਬੀਬੀਆਂ ਆਪ ਹੀ ਤੁਰ ਪੈਂਦੀਆਂ, ਕਹਿੰਦੇ ਤੂੰ ਘਰ ਰਹਿ, ਆਪਣੇ ਘਰ ਵਾਲੇ ਨੂੰ ਕਹਿੰਦੀਆਂ ਤੁਸੀਂ ਘਰ ਰਹੋ ਮੈਂ ਹੀ ਜਦੋਂ ਪਤਾ ਲੈਣੀ ਆ, ਤੁਸੀਂ ਵੀ ਤਾਂ ਕਿਰਾਇਆ ਖਰਚਣਾ ਹੀ ਹੈ, ਉੱਥੇ ਜਾ ਕੇ ਉਹੀ ਮੈਂ 4 ਪੈਸੇ ਬਚਾ ਲਵਾਂਗੀ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਮੈਂ ਕਿਹਾ ਕਰੋ ਜੀ ਆਪਣੇ ਮੈਸੇਜਿਸ ਦਾ

0: ਆਹੀ ਸ਼ਿਰਕਤ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ, ਅੱਜ ਸੁਣਦੇ ਆ।
1: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ, ਮੈਂ ਜੇ ਐਸ ਮਸਾਨੀ ਜਲੰਧਰ ਤੋਂ। ਮੈਡਮ ਜੀ, ਤੁਹਾਨੂੰ ਤਾਂ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਇੱਕ ਗੀਤ ਦੀਆਂ ਦੋ ਕਲਾਈਨਾਂ ਲੈ ਕੇ ਹਾਜ਼ਰ ਹੋਇਆ। ਮਿਲਣਾ ਗਿਲਣਾ ਯਾਰਾ ਸਬੱਬ ਬਣ ਗਿਆ ਏ, ਪਿਆਰ ਤੇਰੇ ਚ ਕਮਲੇ ਹੋਏ, ਤੂੰ ਤਾਂ ਸਾਡੇ ਲਈ ਰੱਬ ਬਣ ਗਿਆ ਹੈ। ਰੂਹ ਦਾ ਰੂਹ ਨਾਲ ਮੇਲ ਹੋਵੇ ਕੋਈ ਐਸਾ ਪੀਰ ਚਲਾ ਯਾਰਾ, ਮੈਂ ਤੇਰੇ ਵਿੱਚ ਤੂੰ ਮੇਰੇ ਵਿੱਚ ਵਸੇ ਜਿਵੇਂ ਖੁਦਾ ਯਾਰਾ। ਅੱਖਾਂ ਅੱਖਾਂ ਨਾਲ ਮਿਲ ਗਈਆਂ ਹੁਣ ਦਿਲ ਨਾਲ ਦਿਲ ਮਿਲਾ ਯਾਰਾ। ਉਹ ਗੱਡੀਆਂ ਮੋਟਰਾਂ ਬਹੁਤ ਚਲਾਈਆਂ, ਹੁਣੇ ਆਪਣੀ ਸਿਹਤ ਬਣਾ ਯਾਰਾ। ਮੇਲ ਹੋਵੇ ਕੋਈ ਐਸਾ ਪੀਰ ਚਲਾ ਯਾਰਾ, ਮੈਂ ਤੇਰੇ ਵਿੱਚ ਤੂੰ ਮੇਰੇ ਵਿੱਚ ਵਸੇ ਜਿਵੇਂ ਖੁਦਾ ਯਾਰਾ। ਥੈਂਕ ਯੂ, ਧੰਨਵਾਦ।
0: ਥੈਂਕ ਯੂ ਸੋ ਮਚ ਜੀ। ਵਾਕਈ ਹੀ ਤੁਹਾਡੀਆਂ ਦੋ ਕੁ ਲਾਈਨਾਂ ਵਾਲਾ ਗੀਤ ਜਿਹੜਾ ਨਾ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਿਆ। ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ। ਔਰ ਅਗਲਾ ਮੈਸੇਜ ਕਿੰਨਾ ਦਾ ਆ ਗਿਆ, ਕਿੰਨਾ ਦਾ ਆ ਗਿਆ, ਅੱਜ ਸੁਣਦੇ ਆ।
2: ਮੈਡਮ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ FM ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਰਜਿੰਦਰ ਭਗਤ, ਜਲੰਧਰ ਨਿਊ ਸ਼ਾਸਤਰੀ ਨਗਰ ਤੋਂ। ਮੈਡਮ ਜੀ, ਮੇਰੇ ਨਾਲ ਵੀ ਇੱਕ ਵਾਰੀ ਇਸੇ ਤਰ੍ਹਾਂ ਹੀ ਕਿੱਸਾ ਹੋਇਆ ਸੀ ਕਿ ਮੈਂ ਰਿਜ਼ਰਵੇਸ਼ਨ ਕਰਵਾਈ ਸੀ ਜਲੰਧਰ ਤੋਂ ਮੇਰਠ ਤੱਕ ਦੀ ਆਪਣੇ ਬਿਜ਼ਨਸ ਟੂਰ ਵਾਸਤੇ। ਮੈਂ ਰਾਤ ਨੂੰ ਜਿਸ ਵੇਲੇ ਟ੍ਰੇਨ ਪਕੜੀ ਤੇ ਖਾਣਾ ਵਾਣਾ ਖਾ ਕੇ ਮੈਂ ਟ੍ਰੇਨ ਦੇ ਵਿੱਚ ਸੋ ਗਿਆ ਆਪਣੀ ਸੀਟ ਤੇ, ਤੇ ਜਿਸ ਵੇਲੇ ਸੁਬਹਾ ਮੈਨੂੰ ਇੱਕ ਪੈਸੰਜਰ ਨੇ ਆ ਕੇ ਉਠਾਇਆ ਕਿ ਕਹਿੰਦਾ ਭਾਈ ਸਾਹਿਬ ਮੇਰੀ ਸੀਟ ਹੈ, ਤੁਸੀਂ ਛੱਡੋ। ਮੈਂ ਉਸ ਨਾਲ ਬਹਿਸ ਕੀਤੀ, ਮੈਂ ਕਿਹਾ ਨਹੀਂ ਯਾਰ ਇਹ ਮੇਰੀ ਸੀਟ ਹੈ। ਉਹ ਮੈਨੂੰ ਕਹਿਣ ਲੱਗਾ ਆਪਣੀ ਟਿਕਟ ਚੈੱਕ ਕਰੋ। ਜਿਸ ਵੇਲੇ ਅਸੀਂ ਇੱਕ ਦੂਜੇ ਦੀਆਂ ਟਿਕਟਾਂ, ਮੈਂ ਆਪਣੀ ਟਿਕਟ ਚੈੱਕ ਕੀਤੀ ਤੇ ਮੈਂ ਉਸ ਵਕਤ ਵਰਿੰਦਾਵਨ ਜਾ ਚੁੱਕਾ ਸੀ। ਵਰਿੰਦਾਵਨ ਜਾ ਕੇ ਮੇਰੀ ਅੱਖ ਖੁੱਲੀ ਔਰ ਮੈਂ ਸਫ਼ਰ ਦੇ ਵਿੱਚ ਸੁੱਤਾ ਹੀ ਰਹਿ ਗਿਆ। ਇਹ ਵੀ ਮੇਰੀ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਕਿੱਸਾ ਸੀ। ਸਤਿ ਸ੍ਰੀ ਅਕਾਲ ਜੀ।
0: ਥੈਂਕ ਯੂ ਸੋ ਮਚ ਜੀ। ਔਰ ਸੁੱਤੇ ਰਹਿਣਾ ਹੀ ਹੱਲ ਨਹੀਂ ਹੈਗਾ, ਹੱਲ ਨਹੀਂ ਹੈਗਾ। ਔਰ ਹਾਂ, ਤੁਹਾਨੂੰ ਪੜ੍ਹ ਲਿਆ ਨਾ, ਦੂਜੇ ਪੈਸੰਜਰ ਨੇ ਫੜ ਹੀ ਲਿਆ ਨਾ, ਉਹਦੇ ਵਿਚਾਰੇ ਦੀ ਟਿਕਟ 'ਤੇ ਤੁਸੀਂ ਸਫ਼ਰ ਕਰ ਲਿਆ। ਬਸ ਤੁਸੀਂ ਸ਼ੁਕਰ ਮਨਾਓ ਉਸ ਬੰਦੇ ਦਾ ਜਿਹਨੇ ਤੁਹਾਨੂੰ ਟਾਈਮ ਸਿਰ ਆ ਕੇ ਜਗਾ ਦਿੱਤਾ। ਜੀ ਸਾਨੂੰ ਮੈਸੇਜ ਕਿਹਨਾਂ ਦਾ ਆਇਆ ਜੀ, ਅਗਲਾ ਮੈਸੇਜ ਆਇਆ ਅਮਰਜੀਤ ਸਿੰਘ ਬੇਗੋਵਾਲ ਤੋਂ। ਸਾਨੂੰ ਇਹ ਮੈਸੇਜ ਆਇਆ, ਸੱਸ ਆਪਣੇ ਜਵਾਈ ਨੂੰ ਕਹਿੰਦੀ ਪੁੱਤ ਅਗਲੇ ਜਨਮ ਦੇ ਵਿੱਚ ਕੀ ਬਣੇਗਾ? ਜਵਾਈ ਕਹਿੰਦਾ ਜੀ ਮੈਂ ਛਿਪਕਲੀ ਬਣੂੰਗਾ। ਸੱਸ ਕਹਿੰਦੀ ਉਹ ਕਿਉਂ? ਕਹਿੰਦਾ ਜੀ ਤੁਹਾਡੀ ਕੁੜੀ ਆ ਉਹ ਬਸ ਬਸ ਬਸ ਜਿਹੜੀ ਹੈ ਨਾ ਉਹ ਛਿਪਕਲੀ ਤੋਂ ਹੀ ਡਰਦੀ ਹੈ। ਹੈ ਸੱਚੀ ਕਿੰਨੇ ਹੈ ਚਲਾਕ ਬੰਦੇ ਹੁੰਦੇ ਨੇ। ਨਹੀਂ ਨਹੀਂ, ਕੁੜੀਆਂ ਡਰ ਵੀ ਜਾਂਦੀਆਂ, ਕਿਸੇ ਡਰਾ ਵੀ ਦਿੰਦੀਆਂ ਨੇ। ਜ਼ਿੰਦਗੀ ਦਾ ਸਫ਼ਰ ਬਹੁਤ ਲੰਬਾ ਹੁੰਦਾ, ਕਦੇ ਦੁੱਖ ਸੁੱਖ ਦੇ ਨਾਲ ਭਰਿਆ ਹੁੰਦਾ, ਇਸ ਲਈ ਹਮ ਸਫ਼ਰ ਸੋਹਣਾ ਨਹੀਂ ਬਲਕਿ ਸਾਥ ਨਿਭਾਉਣ ਵਾਲਾ ਲੱਭੋ, ਜ਼ਿੰਦਗੀ ਬਹੁਤ ਸੌਖੀ ਗੁਜ਼ਰੇਗੀ। ਕੀਕੀ ਅਤੇ ਮਾਨ ਸੰਗਰੂਰ ਤੋਂ ਸਾਨੂੰ ਇਹਨਾਂ ਨੇ ਕੀਤਾ ਜੀ ਮੈਸੇਜ ਔਰ ਪ੍ਰੋਗਰਾਮ ਦੇ ਵਿੱਚ ਹੋਏ ਨੇ ਸ਼ਾਮਿਲ। ਵਾਕਈ ਹੀ ਸਾਥ ਨਿਭਾਉਣ ਵਾਲਾ ਜਦੋਂ ਸਾਥੀ ਮਿਲ ਜਾਵੇ ਨਾ, ਜ਼ਿੰਦਗੀ ਜਿਹੜੀ ਹੈ ਹੋਰ ਵੀ ਸੋਹਣੀ ਖੂਬਸੂਰਤ ਜਿਹੜੀ ਹੈ ਨਾ ਉਹ ਬਣ ਜਾਂਦੀ ਹੈ। ਔਰ ਤੁਸੀਂ ਇਸ ਸਫ਼ਰ ਨੂੰ ਖੂਬਸੂਰਤ ਬਣਾਉਣਾ, ਤੁਸੀਂ ਫਟਾਫਟ ਕਰਨਾ ਜੀ ਮੈਨੂੰ ਮੈਸੇਜ, ਔਰ ਮੈਸੇਜ ਕਰਕੇ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਣਾ ਔਰ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲੈਣੀ। ਔਰ ਫਟਾਫਟ ਮੈਂ ਕਿਹਾ ਮੈਸੇਜ ਕਰ ਦਿਓ, 10 ਕੁ ਮਿੰਟ ਰਹਿ ਗਏ। 9855 10 10 27 ਨੰਬਰ ਦੇ ਉੱਤੇ।

0: ਰੁਕ ਗਿਆ ਹਮ ਚੱਲ ਰਿਹਾ ਜੀ ਦਿਲ ਆਪਣਾ ਪੰਜਾਬੀ ਤੁਹਾਡੀ ਆਪਣੀ ਆ ਜੇ ਅੰਜਲੀ ਦੇ ਨਾਲ ਔਰ ਪ੍ਰੋਗਰਾਮ ਦੇ ਵਿੱਚ ਕਰਨਾ ਜੀ ਤੁਸੀਂ ਫਟਾਫਟ ਮੈਸੇਜ ਕਿਤੇ ਕੀਤਾ ਜੀ ਸਫ਼ਰ ਐਸਾ ਜਿੱਥੇ ਟਿਕਟ ਲੈਣੀ ਭੁੱਲ ਗਈ ਹੋ ਔਰ ਜੇਕਰ ਟਿਕਟ ਲੈਣੇ ਭੁੱਲ ਵੀ ਗਏ ਤਾਂ ਕੀ ਹੋਇਆ ਅੱਗੇ ਦਾ ਕਿੱਸਾ ਉਹ ਕਰਨਾ ਸਾਂਝਾ ਔਰ ਮੈਂ ਕਿਹਾ ਜੀ ਤੁਹਾਨੂੰ ਪਤਾ ਪਹਿਲੇ ਟਾਈਮ ਉੱਤੇ ਜਿੱਦਾਂ ਹੁਣ ਤਾਂ ਸਾਡੇ ਜਿੱਦਾਂ ਆਪਾਂ ਲੋਕਲ ਕਰਨਾ ਹੋਵੇ ਅਗਰ ਵਿੱਚ ਹੀ ਇੱਕ ਥੋੜ੍ਹਾ ਜਿਹਾ ਕਿਲੋਮੀਟਰ ਹੀ ਸਫ਼ਰ ਕਰਨਾ ਹੋਵੇ ਆਟੋ ਲੈ ਲੈਂਦੇ ਹਾਂ ਆਪਾਂ ਹੈ ਨਾ ਔਰ ਇਸ ਤੋਂ ਇਲਾਵਾ ਕਿਹੜੀਆਂ ਗੱਡੀਆਂ ਹੁੰਦੀਆਂ ਸੀਗੀਆਂ ਬੈਲ ਗੱਡੀ ਹੁੰਦੀ ਸੀ ਪਹਿਲੇ ਟਾਈਮ ਦੇ ਉੱਤੇ ਜਿਨ੍ਹਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਫ਼ਰ ਕਰਨ ਦੇ ਲਈ ਉਹਨਾਂ ਨੂੰ ਇਸਤੇਮਾਲ ਕੀਤਾ ਜਾਂਦਾ ਸੀ ਊਠ ਗੱਡੀਆਂ ਕਿਸੇ ਨੇ ਲਿਆ ਹੋਵੇ ਝੂਟਾ ਤਾਂ ਇਸ 'ਤੇ ਦੱਸਿਓ ਬੈਲ ਗੱਡੀ 'ਤੇ ਵੀ ਨਹੀਂ ਵੈਸੇ ਮੈਨੂੰ ਝੂਟਾ ਲੈਣ ਦਾ ਮੌਕਾ ਮਿਲਿਆ ਹਾਂ ਔਖਾ ਔਰ ਪਹਿਲਾਂ ਕਹਿੰਦੇ ਟਾਂਗੇ ਹੁੰਦੇ ਸੀਗੇ ਤੁਸੀਂ ਤੁਹਾਡੇ ਵਿੱਚੋਂ ਕਿਸੇ ਨਾ ਤਾਂ ਸਫ਼ਰ ਕੀਤਾ ਹੋਏਗਾ ਨਾ ਸਾਨੂੰ ਨਹੀਂ ਮੌਕਾ ਮਿਲਿਆ ਚਲੋ ਕੋਈ ਗੱਲ ਨਹੀਂ ਸਾਨੂੰ ਮੌਕਾ ਮਿਲਿਆ ਫਿਲਹਾਲ ਮੈਸੇਜ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦਾ ਅਜੋ ਸੁਣੀਏ ਜੀ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ
1: ਆਵਾਜ਼ ਦੀ ਦੁਨੀਆ ਦੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਬੇਟੀ ਹੋਰ ਸਭ ਠੀਕ ਠਾਕ ਹੋ
0: ਸਭ ਠੀਕ ਠਾਕ ਜੀ
1: ਇੱਥੇ ਤਾਂ ਬਾਗੀ ਬ੍ਰਾਂਚ ਰਾਤ ਤਕਰੀਬਨ 12 ਵਜੇ ਤੋਂ ਲੈ ਕੇ 2:30 ਵਜੇ ਤੱਕ ਬਹੁਤ ਵਧੀਆ ਬਾਰਿਸ਼ ਹੋਈ ਬੇਟੀ ਤੇ ਮੌਸਮ ਚ ਕਾਫੀ ਤਬਦੀਲੀ ਆ ਗਈ ਹੈ ਹੁਣ ਵੀ ਚਾਹੇ ਸੂਰਜ ਦੇ ਉੱਤੇ ਤੇ ਬੱਦਲ ਲੁਕਣ ਵਿੱਚ ਹੀ ਖੇਡਦੇ ਆ ਪਰ ਲੱਗਦਾ ਵੀ ਸ਼ਾਮ ਤੱਕ ਬਾਰਿਸ਼ ਫੇਰ ਆ ਜੂ ਲੱਗਦਾ ਵੀ ਸ਼ਾਮ ਤੱਕ ਬਾਰਿਸ਼ ਫੇਰ ਆ ਜੂਗੀ ਤੇ ਅੱਜ ਆਪਾਂ ਗੱਲ ਕਰਨ ਲੱਗੇ ਸੀ ਬੱਚਿਆਂ ਬਾਰੇ ਅੱਜ ਬੱਚਿਆਂ ਦੇ ਪਹਿਲੇ ਦਿਨ ਸਕੂਲ ਲੱਗੇ ਆ ਤੇ ਕੋਈ ਬੱਚਾ ਤਾਂ ਰੋ ਰੋ ਕੇ ਸਕੂਲ ਗਿਆ ਕੋਈ ਹੱਸਦੇ ਹੱਸਦੇ ਸਕੂਲ ਗਏ ਆ ਬੇਟੀ ਕਿਉਂਕਿ ਮਹੀਨੇ ਬਾਅਦ ਆਪਣੇ ਯਾਰਾਂ ਦੋਸਤਾਂ ਨੂੰ ਮਿਲਣਾ ਆਉਂਦਾ ਬੱਚਿਆਂ ਨੇ ਇੱਕ ਦੂਜੇ ਪ੍ਰਤੀ ਮੋਹ ਪਿਆਰ ਮੁਹੱਬਤ ਤੇ ਥੋੜ੍ਹਾ ਜਿਹਾ ਸੰਗ ਦਾ ਮਾਹੌਲ ਵੀ ਬਣਿਆ ਵਾ ਕਿਉਂਕਿ ਮੇਰਾ ਖੁਦ ਦਾ ਪੋਤਰਾ ਕਹਿੰਦਾ ਦਾਦੂ ਅੱਜ ਮੈਂ ਸਕੂਲ ਨਹੀਂ ਜਾਣਾ ਗਾ ਕਿਉਂਕਿ ਮੈਨੂੰ ਸ਼ਰਮ ਆਉਂਦੀ ਹੈ ਸੰਗ ਆਊਗੀ ਮੈਂ ਪਰਿੰਡਾ ਕੋਲੋਂ ਮੈਂ ਕਹਿੰਦਾ ਨਹੀਂ ਬੇਟੇ ਸੰਗ ਨਹੀਂ ਆਉਂਦੀ ਹੁੰਦੀ ਸਗਾਂ ਦੀ ਪਿਆਰ ਵੱਧ ਹੈ ਉੱਥੇ ਜਾ ਕੇ ਹੈਲੋ ਬੋਲੋ ਸਾਰਿਆਂ ਨੂੰ ਇੱਕ ਦੂਜੇ ਨੂੰ ਖੁਸ਼ ਹੋ ਕੇ ਮਿਲੋ ਇਹੀ ਪਿਆਰ ਦੀ ਨਿਸ਼ਾਨੀ ਹੈ ਜਿਵੇਂ ਹੁਣ ਸਾਡਾ ਪਿਆਰ ਪਹਿਲਾਂ ਤਾਂ ਸਰਦਾਰ ਜਸਵੀਰ ਸਿੰਘ ਜੀ ਰੋਡਾ ਸ਼ਪੀਤੋ ਮੰਡੀ ਵਾਲੇ ਬਾਅਦ ਵਿੱਚ ਇੱਕ ਸਾਨੂੰ ਨਵੇਂ ਪਿਆਰੇ ਹੋਰ ਮਿਲ ਗਏ ਉਹਨਾਂ ਨਾਲ ਵੀ ਜਸਵੀਰ ਸਿੰਘ ਹੈ ਉਹ ਜਸਵੀਰ ਸਿੰਘ ਗੁੜਾ ਵੱਜਦੇ ਆ ਜੀ ਉਹਨਾਂ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਆਕਾਸ਼ਵਾਣੀ ਐਫ ਐਮ ਨੇ ਸਾਨੂੰ ਇੱਕ ਨਵਾਂ ਦੋਸਤ ਫੇਰ ਦਿੱਤਾ ਹੈ ਅੱਜ ਬੇਟੀ ਇੰਨਾ ਹੀ ਦਿਲ ਆਪਣਾ ਪੰਜਾਬੀ ਮੈਂ ਸਤਨਾਮ ਸਿੰਘ ਰਖਰਾ ਬਾਗਾ ਪੁਰਾਣਾ ਤੋਂ ਜੀ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਪਿਆਰੀ ਬੇਟੀ
0: ਸਤਨਾਮ ਜੀ ਥੈਂਕ ਯੂ ਸੋ ਮਚ ਜੀ ਮੈਸੇਜ ਭੇਜਣ ਦੇ ਲਈ ਔਰ ਆਪਣੇ ਪੋਤੇ ਦਾ ਕਿੱਸਾ ਸਾਂਝਾ ਕੀਤਾ ਨਾ ਔਰ ਵਾਕਈ ਹੀ ਬੱਚੇ ਜਿਹੜੇ ਹੁੰਦੇ ਨੇ ਪਹਿਲੇ ਦਿਨ ਸਕੂਲ ਜਾਣ ਤੋਂ ਪਤਾ ਹੀ ਨਹੀਂ ਕਿਉਂ ਡਰਦੇ ਆ ਇੱਕ ਤਾਂ

0: ਹਾਂ ਉਹ ਹੁੰਦਾ ਹੈ ਕਿ ਚਲੋ ਇੱਕ ਪਾਸੇ ਖੁਸ਼ੀ ਵੀ ਹੁੰਦੀ ਹੈ ਕਿ ਆਪਣੇ ਦੋਸਤਾਂ ਨੂੰ ਮਿਲਣਗੇ, ਇੱਕ ਪਾਸੇ ਰੋਂਦੇ ਪਤਾ ਨਹੀਂ ਕਿਉਂ ਹੈ। ਮੈਮ ਦਾ ਡਰ ਹੁੰਦਾ, ਮੈਡਮ ਦਾ ਡਰ ਹੁੰਦਾ ਪੈ ਜਾਣੀ ਹੈ ਕਿਤੇ, ਹੈ ਨਾ, ਹੋਮਵਰਕ ਨਹੀਂ ਕੀਤਾ ਹੁੰਦਾ। ਸਾਨੂੰ ਸਾਡੀ ਮੰਮੀ ਡੈਡੀ ਪਹਿਲੇ ਦਿਨ ਹੀ ਭੇਜ ਦਿੰਦੇ ਸੀਗੇ, ਛੁੱਟੀ ਹੋ ਛੁੱਟੀਆਂ ਖਤਮ ਹੋਈਆਂ ਦੂਜੇ ਦਿਨ ਨਾਲ ਹੀ ਭੇਜ ਦੇਣਾ ਟਿਚ ਤਿਆਰ ਕਰਕੇ, ਚਲੋ ਬਈ ਸਕੂਲਾਂ ਨੂੰ ਵਗੋ, ਸ਼ਿਕਾਰ ਰਹਿਣੇ ਰਹਿਣੇ ਚਾਹੀਦੇ, ਤੁਸੀਂ ਬਹੁਤ ਦੁਖੀ ਕਰਦੇ ਹੋ। ਤੁਸੀਂ ਵੀ ਹੁੰਦੇ ਆ ਨਾ ਕਦੀ ਕਦੀ ਦੁਖੀ ਹੋ ਜਾਂਦੇ ਆ ਨਾ ਆਪਣੇ ਬੱਚਿਆਂ ਕੋਲੋਂ, ਕਿਉਂਕਿ ਹੁਣ ਤੁਸੀਂ ਦੇਖਿਆ ਹੋਣਾ ਛੁੱਟੀਆਂ ਉਹਨਾਂ ਦੀਆਂ ਖਤਮ ਹੋਈਆਂ ਨੇ, ਇਹ ਸੁੱਖ ਦਾ ਸਾਹ ਆਉਂਦਾ ਕਿਤੇ, ਹਾਂ ਕਿ ਬੱਚਿਆਂ ਨੂੰ ਕਿਤੇ ਸਕੂਲ ਜਾਣਾ ਉਹਨਾਂ ਨੇ, ਇਹ ਵੀ ਬਚਪਨ ਹੈ, ਆਪਣੇ ਖੁਸ਼ੀਆਂ ਹਾਸੇ ਖੇੜੇ ਜਿਹੜੇ ਨੇ ਉਹ ਸਾਂਝੇ ਕਰਦੇ ਨੇ, ਦੋਸਤ ਮਿੱਤਰ ਬਣਾਉਂਦੇ ਨੇ ਉਮਰ ਦੇ ਹਿਸਾਬ ਦੇ ਨਾਲ। ਔਰ ਆਕਾਸ਼ਵਾਣੀ ਜਿਹੜਾ ਥੋੜ੍ਹਾ ਜਿਹਾ ਰੋਲ ਪਲੇ ਕਰ ਦਿੰਦਾ ਹਰ ਉਮਰ ਦੇ ਵਿੱਚ ਲਿਸਨਰ ਦੋਸਤਾਂ ਨੂੰ ਇੱਕ ਦੂਸਰੇ ਦੇ ਨਾਲ ਜੋੜਨ ਦਾ। ਪੰਜ ਕੁ ਮਿੰਟ ਰਹਿ ਗਏ ਨੇ ਔਰ 5 ਮਿੰਟ ਦੇ ਵਿੱਚ ਜੇਕਰ ਮੈਸੇਜ ਮੇਰੇ ਕੋਲ ਕੋਈ ਆ ਗਿਆ, 5 ਮਿੰਟ ਨਹੀਂ ਰਹਿ ਗਏ, 4 ਮਿੰਟ ਰਹਿ ਗਏ, ਕੋਈ ਮੈਸੇਜ ਜੇਕਰ ਮੇਰੇ ਕੋਲ ਆ ਗਿਆ ਤਾਂ ਮੈਂ ਫਿਰ ਕਰ ਦੇਣਾ ਪਲੇ, ਨਹੀਂ ਤਾਂ ਮੈਂ ਫਿਰ ਗਾਣਾ ਚੱਕ ਦੇਣਾ। ਤੁਸੀਂ ਕਹਿਣਾ ਆ ਕਿਹੜੀਆਂ ਧਮਕੀਆਂ ਦੇਈ ਜਾ ਰਹੀ ਹੈ, ਨਹੀਂ ਨਹੀਂ ਜੀ ਮੈਂ ਧਮਕੀਆਂ ਨਹੀਂ ਦੇ ਰਹੀ, ਮੈਂ ਕਹਿ ਰਹੀ ਕਿ ਲਿਸਨਰ ਦੋਸਤ ਜਿਹੜੇ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਇਨਸਾਨ ਹੀ ਇਨਸਾਨ ਦੀ ਦਵਾ ਹੁੰਦੀ ਹੈ, ਕੋਈ ਦੁੱਖ ਦਿੰਦਾ ਅਤੇ ਕੋਈ ਸਕੂਨ ਬਣ ਜਾਂਦਾ, ਪਰ ਕਿਹਨਾਂ ਨੇ ਸਾਨੂੰ ਮੈਸੇਜ ਕੀਤਾ ਉਹ ਤਾਂ ਮੈਨੂੰ ਪਤਾ ਨਹੀਂ ਹੈ ਜੀ। ਕੀ ਜੀ ਕੋਈ ਗੱਲ ਨਹੀਂ ਜੀ, ਓਕੇ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਕਿਹਨਾਂ ਦਾ ਮੈਸੇਜ ਰਹਿ ਗਿਆ, ਕਿਹਨਾਂ ਦਾ ਮੈਸੇਜ ਸ਼ਾਮਿਲ ਹੋਣ ਰਹਿ ਗਿਆ ਜੀ। ਸਾਡੇ ਲਿਸਨਰ ਦੋਸਤ ਸ਼ਿਕਾਇਤਾਂ ਕਰ ਰਹੇ ਨੇ, ਬਈ ਹੈਲੋ ਜੀ ਅੱਜ ਮੇਰਾ ਮੈਸੇਜ ਸ਼ਾਮਿਲ ਨਹੀਂ ਕੀਤਾ। ਕਿਹੜੇ ਲਿਸਨਰ ਦੋਸਤ ਦਾ ਮੈਸੇਜ ਰਹਿ ਗਿਆ, ਸੁਣਦੇ ਆ ਜੀ ਕੀ ਕਹਿੰਦੇ ਨੇ ਲਿਸਨਰ ਦੋਸਤ।
1: ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਸੁਨੀਲ ਕੁਮਾਰ।
0: ਪਹਿਲੀ ਗੱਲ ਤਾਂ ਮੈਂ ਨਿਸ਼ਾ ਮੈਮ ਹੈਗੀ ਨਹੀਂ, ਫਿਰ ਤੁਸੀਂ ਕਹਿੰਦੇ ਕਿ ਪ੍ਰੋਗਰਾਮ ਦੇ ਵਿੱਚ ਮੇਰਾ ਮੈਸੇਜ ਨਹੀਂ ਸ਼ਾਮਿਲ ਕਰਦੇ। ਤੁਸੀਂ ਜੇਕਰ ਪ੍ਰੋਗਰਾਮ ਸੁਣਿਆ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਅੰਜਲੀ ਹਾਂ। ਚਲੋ ਫਿਰ ਵੀ ਅਸੀਂ ਮੈਸੇਜ ਕਰ ਦਿੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀ ਕਹਿੰਦੇ ਨੇ ਸਾਡੇ ਲਿਸਨਰ ਦੋਸਤ। ਔਰ ਟਾਈਮ ਥੋੜ੍ਹਾ ਰਹਿ ਗਿਆ ਪਰ ਚਲੋ ਕੋਈ ਗੱਲ ਨਹੀਂ, ਲਿਸਨਰ ਦੋਸਤ ਥੋੜ੍ਹਾ ਗੁੱਸੇ ਨਾ ਹੋ ਜਾਣ।
1: ਪਿੰਡ ਗਿੱਲਾਲਾ ਤਹਿਸੀਲ ਟਿੱਬੀ ਹਨੂਮਾਨਗੜ੍ਹ ਰਾਜਸਥਾਨ ਤੋਂ ਵੋਇਸ ਮੈਸੇਜ ਭੇਜ ਰਿਹਾ ਜੀ, ਅਤੇ ਤੁਸੀਂ ਗੱਲ ਕੀਤੀ ਕਦੇ ਬੱਸ 'ਚ ਬਿਨਾਂ ਕਿਰਾਏ ਬੈਠੇ ਹੋ, ਬਿਨਾਂ ਕਿਰਾਏ ਤਾਂ ਕਈ ਵਾਰ ਕੋਲੇਜ ਟਾਈਮ 'ਚ ਬੈਠੇ ਹਾਂ, ਪਰ ਉਹਦੇ ਨਾਲੋਂ ਹੀ ਸੋਹਣਾ ਕਿੱਸਾ ਇੱਕ, ਹੁਣੇ ਥੋੜ੍ਹੇ ਚਿਰ ਪਹਿਲਾਂ 6 ਮਹੀਨੇ ਪਹਿਲਾਂ ਅਸੀਂ ਕੇਦਾਰਨਾਥ ਜੀ ਧਾਮ 'ਤੇ ਯਾਤਰਾ ਕਰਕੇ ਆਏ ਸੀ, ਬੜਾ ਸਕੂਨ ਮਿਲਿਆ ਜ਼ਿੰਦਗੀ 'ਚ। ਮੈਂ ਕਹਿੰਦਾ ਹਰ ਬੰਦੇ ਨੂੰ ਇੱਕ ਵਾਰੀ ਜ਼ਰੂਰ ਜਾਣਾ ਚਾਹੀਦਾ, ਉੱਥੇ ਸਕੂਨ ਹੈ, ਵਾਸਤਵ 'ਚ ਸਕੂਨ ਹੈ। ਅਤੇ ਅਸੀਂ 5 ਦੋਸਤ ਗਏ ਸੀ, ਬੱਸ 'ਤੇ ਗਏ ਸੀ, ਅਤੇ ਬੱਸ ਤੁਹਾਨੂੰ ਪਤਾ ਪਹਾੜਾਂ 'ਚ ਕਿਵੇਂ ਚੱਲਦੀ ਹੈ, ਸਪੀਡ ਨਾਲ ਮੋੜ, ਜੇ ਹੌਲੀ ਮੋੜਨਗੇ ਤਾਂ ਗਾਂ ਬੱਸ ਚੜ੍ਹਨੀ ਨਹੀਂ, ਅਤੇ ਆਪਾਂ ਮੈਦਾਨੀ ਖੇਤਰ 'ਚ ਰਹਿਣ ਵਾਲੇ ਲੋਕ, ਬੜਾ ਡਰ ਲੱਗੀ ਜਾਵੇ ਸਾਨੂੰ, ਅਸੀਂ ਡਰੀ ਜਾਣ। ਅਤੇ ਜਦੋਂ ਆਏ ਉਦੋਂ ਪਤਾ ਨਹੀਂ ਕਿੱਥੋਂ ਦਾ ਇੱਕ ਬੰਦਾ ਸੀ, ਉਹ ਸਾਡੇ ਨਾਲੋਂ ਡਰਿਆ ਹੋਇਆ, ਜਮ੍ਹਾਂ ਡਰਿਆ ਹੋਇਆ, ਅਤੇ ਬੱਸ 'ਤੇ ਬਹਿ ਗਿਆ, ਪਿੱਛੇ ਪਿੱਛੇ ਬਹਿ ਗਿਆ, ਅਤੇ ਜਦੋਂ ਹੀ ਬੱਸ ਮੋੜਨ ਡਰਾਈਵਰ, ਡਰ ਤਾਂ ਸਾਨੂੰ ਵੀ ਲੱਗੀ ਜਾਵੇ ਤਾਂ ਉਹਦਾ ਬੁਰਾ ਹਾਲ, ਉਹ ਆਪਦੀ ਭਾਸ਼ਾ 'ਚ ਸਿੱਧੇ ਦੱਸੀ ਜਾ ਰਾਹ ਭਾਈ, ਬਸ ਬਹੁਤ ਤੇਜ਼ ਚਲਾ ਰੋ, ਅਰੇ ਮੈਂ ਹਰ ਸਾਲ ਆਊਂ ਜੇ ਬਸ ਬਹੁਤ ਤੇਜ਼ ਚਲਾ ਰੋ, ਆਦਮੀ ਮਾਰਾ ਕੋ ਖਾਈ ਮੈਂ ਬਸ ਡਾਲਿਆ ਗੋਡਾ ਲਿਆ ਗੋ। ਫਿਰ ਅਸੀਂ ਉਹਨੂੰ ਸਮਝਾਈਏ ਕਿ ਬਾਈ ਇਸੇ ਨਹੀਂ ਗਿਰੇਗੀ ਕਾਲੀ 'ਚ ਬਸ, ਉਹ ਫਿਰ ਲੱਗੀ ਜਾਵੇ, ਅਤੇ ਫਿਰ ਕਹਿੰਦਾ ਮੈਨੂੰ ਉਲਟੀ ਆਉਂਦੀ ਹੈ, ਅਤੇ ਜਿਹੜੀ ਵਿੰਡੋ ਸੀਟ ਹੈ ਉਹ ਮੈਨੂੰ ਦਿਓ ਖਿੜਕੀ ਵਾਲੀ, ਅਤੇ ਦੂਜਾ ਬੰਦਾ ਕਹਿੰਦਾ ਨਾ ਨਾ ਪਾੜਾ ਅਸੀਂ ਤਾਂ ਪਾੜ ਵੇਖਣੇ, ਅਸੀਂ ਤੈਨੂੰ ਕਿਉਂ ਦਈਏ, ਨਾ ਦੇ ਫਿਰ ਉਲਟੋ ਆਰੋ ਹੈ ਤੇਰਾ ਉੱਪਰ ਹੀ ਕਰੂੰਗਾ, ਉਸਨੇ ਵੀ ਸੀਟ ਦੇ ਦਿੱਤੀ ਉਹਨੂੰ, ਅਤੇ ਇੰਨਾ ਉਹ ਜ਼ਬਰਦਸਤ ਕਿੱਸਾ ਸੀ, ਉਹ ਬੰਦਾ ਸਾਨੂੰ ਬੜਾ ਯਾਦ ਰਿਹਾ। ਚਲੋ ਧੰਨਵਾਦ ਜੀ,
0: ਧੰਨਵਾਦ ਜੀ, ਤੁਹਾਡਾ ਮੈਸੇਜ ਕਰ ਲਿਆ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਥੈਂਕ ਯੂ ਸੋ ਮਚ ਜੀ ਕੇਦਾਰਨਾਥ ਦਾ ਸਾਡੇ ਨਾਲ ਕਿੱਸਾ ਸਾਂਝਾ ਕਰਨ ਦੇ ਲਈ। ਔਰ ਇਸੇ ਦੇ ਨਾਲ ਹੀ ਅੱਜ ਦੇ ਇਸ ਪ੍ਰੋਗਰਾਮ ਨੂੰ ਵੀ ਅਸੀਂ ਕਰਦੇ ਹਾਂ ਵਾਈਂਡ ਅਪ, ਕਿਉਂਕਿ ਬਹੁਤ ਸਾਰੇ ਲਿਸਨਰ ਦੋਸਤਾਂ ਦੇ ਮੈਸੇਜ ਸ਼ਾਮਿਲ ਹੋ ਗਏ ਨੇ, ਪਰ ਸਮਾਂ ਜਿਹੜਾ ਹੈ ਥੋੜ੍ਹਾ ਬਿਲਕੁਲ ਥੋੜ੍ਹਾ ਹੈ ਹੀ ਨਹੀਂ ਸਾਡੇ ਕੋਲ, ਬਸ ਟਾਟਾ ਬਾਏ ਬਾਏ ਕਰਨਾ ਤੁਹਾਨੂੰ, ਹੋਪਸੋ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। 102.7 MHz, 103.6 MHz FM ਰੇਨਬੋ ਦੇ ਉੱਤੇ ਤੁਸੀਂ ਸੁਣ ਰਹੇ ਸੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ, ਆਪਣੀ ਆਸ਼ੇ ਅੰਜਲੀ ਨੂੰ ਦਿਓ ਇਜਾਜ਼ਤ, ਧੰਨਵਾਦ ਜੀ।

FM News Headlines. ਪ੍ਰਧਾਨਮੰਤਰੀ ਨਰਿੰਦਰ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨਾਲ ਅੱਜ ਨਵੀਂ ਦਿੱਲੀ ਵਿੱਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰਨਗੇ। ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਵੱਲੋਂ ਵਿੱਤੀ ਸਾਲ 2025-26 ਲਈ ਵਿਆਜ ਦਰ 8.25 ਫੀਸਦੀ ਰੱਖਣ ਦਾ ਐਲਾਨ। ਕੇਂਦਰ ਸਰਕਾਰ ਨੇ ਭਾਰਤ ਵਿੱਚ ਵਟਸਐਪ 'ਤੇ ਨਵੀਂ ਯੂਜ਼ਰ ਨੇਮ ਫੀਚਰ ਸੰਬੰਧੀ ਮੇਟਾ ਨੂੰ ਨੋਟਿਸ ਜਾਰੀ ਕੀਤਾ, 3 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ। ਭਾਰਤ ਨੇ ਪਾਕਿਸਤਾਨ ਦੇ ਫਾਰੂਕਾਬਾਦ ਵਿੱਚ 125 ਸਾਲ ਪੁਰਾਣੇ ਪਵਿੱਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਨੂੰ ਢਾਹੁਣ ਦੀ ਸਖ਼ਤ ਨਿੰਦਾ ਕੀਤੀ। ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਰਦ ਰੁੱਤ ਦਾ ਸਥਾਈ ਪ੍ਰਦੂਸ਼ਣ ਮਾਸਟਰ ਪਲਾਨ ਅਸੂਚਿਤ ਕੀਤਾ ਹੈ। ਭਾਰਤ ਅਤੇ ਮਲੇਸ਼ੀਆ ਨੇ ਕੱਲ੍ਹ ਨਵੀਂ ਦਿੱਲੀ ਵਿੱਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। ਪੰਜਾਬ ਸਰਕਾਰ ਵੱਲੋਂ ਕੱਲ੍ਹ ਸੰਗਰੂਰ ਜ਼ਿਲ੍ਹੇ ਦੇ ਧੂਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ। ਪੰਜਾਬ ਨੇ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਵਸਤੂ ਅਤੇ ਸੇਵਾ ਕਰ GST ਦੀ ਵਸੂਲੀ ਵਿੱਚ 24.45 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਮੌਸਮ ਵਿਭਾਗ ਵੱਲੋਂ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਪੰਜਾਬ 'ਚ ਕਈ ਥਾਵਾਂ 'ਤੇ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਬੀਤੀ ਰਾਤ ਚੈਸਟਰਲੀ ਸਟਰੀਟ ਵਿਖੇ ਪਹਿਲਾ 2020 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਰੱਦ ਹੋਇਆ। ਇਸ FM News Headlines ਤੇ ਹੁਣ ਪੇਸ਼ ਹੈ ਪ੍ਰੋਗਰਾਮ ਗੀਤ ਬਹਾਰ, ਬਸ ਇਸ ਬ੍ਰੇਕ ਤੋਂ ਬਾਅਦ।

ਗਿਆ ਨਹੀਂ ਉਹੀ ਪ੍ਰੋਗਰਾਮ ਗੀਤ ਬਹਾਰ ਪ੍ਰੋਗਰਾਮ ਲੈ ਕੇ ਮੈਂ ਇੰਦਰਪ੍ਰੀਤ ਸਿਰਾ ਹਾਜ਼ਰ ਹਾਂ ਜੀ ਤੁਹਾਡੇ ਆਪਣੇ ਫੇਵਰਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ ਟਾਈਮ ਹੋ ਰਿਹਾ ਜੀ 10:04 ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਸੋਹਣੇ ਸੋਹਣੇ ਗੀਤ ਮੇਰੇ ਕੋਲ ਪਏ ਨੇ ਗੱਲਾਂ ਬਹੁਤ ਸਾਰੀਆਂ ਨੇ ਮੇਰੇ ਕੋਲ ਕਰਨ ਨੂੰ ਕਿਉਂਕਿ ਮੈਨੂੰ ਤਾਂ ਬਸ ਇਹੀ ਚਾਹੀਦਾ ਹੁੰਦਾ ਕਿ ਬੋਲਣ ਦਾ ਮੌਕਾ ਚਾਹੀਦਾ ਹੈ ਗੱਲਾਂ ਤਾਂ ਮੈਂ ਸਾਰੀਆਂ ਜਿੰਨੀਆਂ ਹੋਈਆਂ ਹੈ ਨਾ ਉਹ ਸਾਰੀਆਂ ਆਲੇ ਦੁਆਲੇ ਇਕੱਠੀਆਂ ਕਰਕੇ ਤੁਹਾਡੇ ਨਾਲ ਸਾਰੀਆਂ ਸ਼ੇਅਰ ਕਰਨੀਆਂ ਹੁੰਦੀਆਂ ਕੁਝ ਅੱਛੀਆਂ ਹੁੰਦੀਆਂ ਨੇ ਕੁਝ ਬੁਰੀਆਂ ਹੁੰਦੀਆਂ ਨੇ ਕੁਝ ਤਿੱਖੀਆਂ ਹੁੰਦੀਆਂ ਨੇ ਜਿਹੜੀਆਂ ਕਿ ਕਈ ਵਾਰੀ ਚੰਗੀਆਂ ਨਹੀਂ ਲੱਗਦੀਆਂ ਨੇ ਉਹੀ ਕਹਿੰਦੇ ਨੇ ਨਾ ਜਦੋਂ ਸੱਚੀਆਂ ਸੁਣਾਉਂਦੇ ਆ ਤਾਂ ਫਿਰ ਅੱਛਾ ਨਹੀਂ ਲੱਗਦਾ ਹੈਗਾ ਪਰ ਫਿਰ ਕੀ ਹੋਇਆ ਅਸੀਂ ਉਹ ਵੀ ਗੱਲਾਂ ਕਰਨੀਆਂ ਜਿਹੜੀਆਂ ਗੱਲਾਂ ਤੋਂ ਤੁਹਾਨੂੰ ਫਾਇਦਾ

ਹੋਵੇ, ਜਿਹੜੀਆਂ ਗੱਲਾਂ ਸੁਣ ਕੇ ਤੁਹਾਨੂੰ ਹਾਸਾ ਆਵੇ, ਇੱਦਾਂ ਦੀਆਂ ਕਈ ਗੱਲਾਂ ਅੱਜ ਅਸੀਂ ਬਹੁਤ ਸਾਰੀਆਂ ਕਰਨੀਆਂ। ਪੰਜਾਬੀ ਤੜਕਾ ਪ੍ਰੋਗਰਾਮ 'ਚ ਵੀ ਤੁਸੀਂ ਖੂਬ ਇੰਜੋਏ ਕਰਨ ਵਾਲੇ ਹੋ। ਸੋਚੋ ਸੋਚੋ ਅੱਜ ਕੁਝ ਸਪੈਸ਼ਲ ਸਪੈਸ਼ਲ ਗੱਲਾਂ ਕਰਨੀਆਂ ਹੈਗੀਆਂ। ਐਂਡ ਹੁਣ ਤਾਂ ਗੀਤ ਬਹਾਰ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਪੰਜਾਬੀ ਤੜਕਾ, ਉਸ ਤੋਂ ਬਾਅਦ ਬੋਲੋ ਬੋਲੋ ਸਵੀਟ ਸਵੀਟ ਕੀ ਨਹੀਂ, ਮੈਂ ਮਿੱਠਾ ਖਾਣ ਨੂੰ ਨਹੀਂ ਕਹਿ ਰਹੀ ਹੈਗੀ ਹਾਂ, ਮੈਂ ਹੋਮ ਸਵੀਟ ਹੋਮ ਦੀ ਗੱਲ ਕਰ ਰਹੀ ਸੀਗੀ। ਦੈਨ ਉਸ ਤੋਂ ਬਾਅਦ ਤੁਸੀਂ ਇੰਜੋਏ ਕਰੋਗੇ ਮਿਡ ਡੇ ਮੈਲੋਡੀਜ਼ ਪ੍ਰੋਗਰਾਮ, ਮਤਲਬ 2 ਵਜੇ ਤੱਕ ਮੈਂ ਤੁਹਾਡਾ ਅੱਛੀ ਤਰ੍ਹਾਂ ਦਿਮਾਗ ਖਰਾਬ ਕਰ ਦੇਣਾ ਹੈ, ਦਿਮਾਗ ਦੀਆਂ ਗਰਾਰੀਆਂ ਕਮਾ ਦੇਣੀਆਂ ਹੈਗੀਆਂ ਅਤੇ ਤੁਹਾਨੂੰ ਖੂਬ ਮਜ਼ਾ ਆਉਣ ਵਾਲਾ ਹੈਗਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸੁਣ ਜਾਏ ਗੀਤ ਦੇ ਨਾਲ। ਹੋਰ ਤੁਸੀਂ ਇਹ ਸੋਚ ਰਹੇ ਹੋਗੇ ਕਿ ਵੀ ਪਹਿਲੀ ਗੱਲ ਮੈਂ ਕਿਹੜੀ ਕਰੂੰਗੀ, ਮੈਂ ਜੇ ਤੁਹਾਨੂੰ ਹੁਣੇ ਦੱਸ ਦੂੰਗੀ ਅਤੇ ਫਿਰ ਮੈਨੂੰ ਮਜ਼ਾ ਨਹੀਂ ਹੈਗਾ। ਇਸ ਲਈ ਤੁਸੀਂ ਕਰੋ ਜੀ ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਦੇ ਨਾਲ, ਅਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ ਤਾਂ ਹੈਗੀ ਹਾਂ ਤੁਹਾਡੇ ਨਾਲ ਗੱਲਾਂ ਕਰਨ ਨੂੰ। ਫਿਲਹਾਲ ਦੀ ਘੜੀ ਆ ਰਿਹਾ ਜੀ ਇੱਕ ਪਿਆਰਾ ਜਿਹਾ ਗੀਤ।

ਦੋਸਤੋ, ਵੈਸੇ ਵੀ ਤੁਹਾਨੂੰ ਪਤਾ ਹੈਗਾ ਕਿ ਮੌਸਮ ਚੇਂਜ ਹੋ ਰਿਹਾ ਹੈ ਐਂਡ ਹੌਲੀ ਹੌਲੀ ਬਾਰਿਸ਼ਾਂ ਹੋਣੀਆਂ ਸ਼ੁਰੂ ਹੋ ਜਾਣੀਆਂ, ਮਤਲਬ ਮੌਨਸੂਨ ਸੀਜ਼ਨ ਆ ਜਾਣਾ ਹੈ, ਅਤੇ ਖਾਸ ਖਾਸ ਧਿਆਨ ਰੱਖਣਾ ਹਰੇਕ ਜਗ੍ਹਾ ਦਾ ਜ਼ਰੂਰੀ ਹੋ ਜਾਂਦਾ ਹੈ। ਹੋਰ ਜੇ ਆਪਣੇ ਘਰ ਦਾ ਧਿਆਨ ਅਸੀਂ ਰੱਖਾਂਗੇ, ਉਹਦੇ ਨਾਲ ਨਾਲ ਸਾਡੀ ਇਹ ਵੀ ਡਿਊਟੀ ਬਣਦੀ ਹੈ, ਜਿੱਥੇ ਤੁਸੀਂ ਕੰਮ ਕਰਦੇ ਹੋ ਉਸ ਜਗ੍ਹਾ ਦਾ ਵੀ ਧਿਆਨ ਰੱਖੋ, ਜੇ ਤੁਸੀਂ ਸਕੂਲ ਕਾਲਜ ਜਾਂਦੇ ਹੋ ਤਾਂ ਉਸ ਜਗ੍ਹਾ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈਗਾ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹੈਗੀ ਹਾਂ, ਜੇ ਅਸੀਂ ਜਪਾਨ ਦੀ ਗੱਲ ਕਰੀਏ, ਤੁਹਾਨੂੰ ਪਤਾ ਹੈ ਕਿ ਉੱਥੇ ਜਿਹੜੇ ਬੱਚੇ ਨੇ ਸਕੂਲ ਦੇ ਬੱਚੇ, ਉਹ ਆਪਣੇ ਕਲਾਸਰੂਮ ਨੂੰ, ਆਪਣੇ ਜਿਹੜੀ ਜਿੱਥੇ ਕਲਾਸ ਵਿੱਚ ਬੈਠ ਕੇ ਉਹ ਪੜ੍ਹਦੇ ਆ, ਉਸ ਨੂੰ ਸਾਫ਼ ਕਰਦੇ ਆ ਐਂਡ ਉਹਦੇ ਬਾਅਦ ਦਾ ਜਿਹੜਾ ਵਰਾਂਡਾ ਹੁੰਦਾ ਉਸ ਨੂੰ ਵੀ ਸਾਫ਼ ਕਰਦੇ ਆ। ਇੱਕ ਤਰੀਕੇ ਦੇ ਨਾਲ ਉਹਨਾਂ ਦਾ ਇਹੀ ਮੰਨਣਾ ਹੈ ਕਿ ਜੇ ਬੱਚਿਆਂ ਨੂੰ ਆਪਾਂ ਥੋੜ੍ਹੀ ਥੋੜ੍ਹੀ ਆਦਤ ਇਸ ਤਰੀਕੇ ਦੇ ਨਾਲ ਪਾਵਾਂਗੇ ਤਾਂ ਬੱਚੇ ਇੱਕ ਰਿਸਪੋਂਸਿਬਿਲਿਟੀ ਸਮਝ ਕੇ ਕੰਮ ਕਰਨਗੇ ਐਂਡ ਇਹ ਗੱਲ ਅੱਛੀ ਵੀ ਹੈਗੀ ਹੈ। ਹੁਣ ਬੱਚੇ ਸਕੂਲ ਤੋਂ ਘਰ ਜਾਣ ਤੋਂ ਪਹਿਲਾਂ ਵੀ ਆਪਣੇ ਜਿਹੜੇ ਡੈਸਕ ਨੇ ਉਹ ਅੱਛੇ ਤਰੀਕੇ ਨਾਲ ਸਾਫ਼ ਕਰਕੇ ਜਾਂਦੇ ਨੇ। ਮੋਰਨਿੰਗ ਆ ਕੇ ਜੇ ਉਹਨਾਂ ਨੂੰ ਦਿਖਦਾ ਹੈਗਾ ਕਿ ਕਿਤੇ ਕੂੜਾ ਹੈ ਤਾਂ ਉਹ ਜ਼ਰੂਰ ਉਸ ਨੂੰ ਸਾਫ਼ ਕਰਦੇ, ਉਹਨੂੰ ਆਪਣੀ ਇੱਕ ਰਿਸਪੋਂਸਿਬਿਲਿਟੀ, ਇੱਕ ਡਿਊਟੀ ਮੰਨਦੇ ਹੈਗੇ ਆ। ਪਰ ਮੈਂ ਕਿਸੇ ਨੂੰ ਕੰਪੇਅਰ ਨਹੀਂ ਕਰੂੰਗੀ, ਬਟ ਇਹ ਚੀਜ਼ ਅੱਛੀ ਹੈਗੀ ਹੈ ਜੇ ਬੱਚਿਆਂ ਨੂੰ ਛੋਟੇ ਹੁੰਦੇ ਤੋਂ ਹੀ ਇਹ ਆਦਤ ਪਾ ਦਿੱਤੀ ਜਾਵੇ ਕਿ ਕਿਸ ਤਰੀਕੇ ਦੇ ਨਾਲ ਜਿੱਥੇ ਉਹ ਬਹਿੰਦਾ, ਉੱਠਦਾ ਹੈ, ਸੌਂਦਾ ਹੈ, ਉਸ ਨੂੰ ਕਿਸ ਤਰੀਕੇ ਦੇ ਨਾਲ ਕਲੀਨ ਰੱਖਣਾ ਹੈਗਾ ਹੈ, ਦੈਨ ਆਪਣੇ ਆਪ ਉਹਦੀ ਇਹ ਇੱਕ ਆਦਤ ਬਣ ਜਾਂਦੀ ਹੈ। ਜਿੱਦਾਂ ਜਿੱਦਾਂ ਵੱਡਾ ਹੁੰਦਾ ਜਾਂਦਾ, ਚਾਹੇ ਉਹ ਲੜਕਾ ਹੈ ਜਾਂ ਲੜਕੀ ਹੈ, ਇੱਕ ਅੱਛੀ ਹੈਬਿਟ ਤੁਸੀਂ ਉਸ ਨੂੰ ਦਿੰਦੇ ਹੋ। ਸੋ ਮੇਰੇ ਹਿਸਾਬ ਨਾਲ ਜੇ ਤੁਹਾਨੂੰ ਕਿਤੋਂ ਕੋਈ ਅੱਛੀ ਹੈਬਿਟ ਜਾਂ ਫਿਰ ਅੱਛੀ ਗੱਲ ਸਿੱਖਣ ਨੂੰ ਮਿਲਦੀ ਹੈ ਤਾਂ ਆਪਣੀ ਲਾਈਫ ਦੇ ਵਿੱਚ ਉਸ ਨੂੰ ਜ਼ਰੂਰ ਅਪਣਾਉਣਾ ਚਾਹੀਦਾ। ਹੋਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦੇਵਾਂ, ਕਈ ਵਾਰੀ ਕੀ ਹੁੰਦਾ ਹੈ ਜਪਾਨ ਦੇ ਵਿੱਚ, ਕਿਸੇ ਦੇ ਘਰ ਜਦੋਂ ਘਰ ਦੇ ਅੰਦਰ ਐਂਟਰ ਕਰਦੇ ਹਾਂ, ਆਪਣੇ ਸ਼ੂਜ਼ ਉਤਾਰ ਕੇ ਐਂਟਰ ਕਰਦੇ ਹਾਂ, ਜੋ ਕਿ ਬਹੁਤ ਅੱਛੀ ਗੱਲ ਹੈ। ਸਾਨੂੰ ਇਹ ਨਹੀਂ ਪਤਾ ਕਿ ਸਾਡੇ ਸ਼ੂਜ਼ 'ਤੇ ਕਿੰਨੇ ਸਾਰੇ ਜਰਮਸ, ਬੈਕਟੀਰੀਆ ਲੱਗਾ ਹੁੰਦਾ ਹੈ, ਜਿਹੜਾ ਅਸੀਂ ਸਿੱਧਾ ਹੀ ਆਪਣੇ ਘਰ ਦੇ ਅੰਦਰ ਲੈ ਜਾਂਦੇ ਹਾਂ। ਬਟ ਜੇ ਕੋਸ਼ਿਸ਼ ਇਹ ਕੀਤੀ ਜਾਵੇ ਕਿ ਉਸਨੂੰ ਬਾਹਰ ਉਤਾਰ ਕੇ ਅੰਦਰ ਜਾਇਆ ਜਾਵੇ, ਤਾਂ ਕਾਫੀ ਹੱਦ ਤੱਕ ਕਲੀਨਨੈਸ ਜਿਹੜੀ ਹੈ ਤੁਹਾਡੇ ਘਰ ਵੀ ਰਹੇਗੀ। ਸੋ ਕੁਛ ਨਿੱਕੀਆਂ ਨਿੱਕੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਈਆਂ ਨੂੰ ਚੁੱਭਦੀਆਂ ਨੇ, ਬਟ ਹੁੰਦੀਆਂ ਬੜੀਆਂ ਚੰਗੀਆਂ ਹੈ। ਸੋ ਕਈ ਗੱਲਾਂ ਜਿਹੜੀਆਂ ਨੇ ਨਾ, ਉਹਨਾਂ ਨੂੰ ਅਪਣਾਉਣਾ ਹੀ ਬੈਟਰ ਰਹਿੰਦਾ ਹੈਗਾ। ਅਤੇ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਿਹੜਾ ਗੀਤ ਤੁਸੀਂ ਪਹਿਲਾਂ ਸੁਣਿਆ ਸੀ, ਦਿਲ ਕਾ ਆਲਮ ਮੈਂ ਕਿਆ ਬਤਾਊਂ ਤੁਝੇ, ਨਾ ਦੱਸ ਪੁੱਛਿਆ ਕਿਸੇ ਨੇ ਐਵੇਂ ਹੀ ਬਸ। ਵੈਸੇ ਇਸ ਗਾਣੇ ਨੂੰ ਆਵਾਜ਼ ਦਿੱਤੀ ਸੀ ਕੁਮਾਰ ਸਾਨੂ ਨੇ, ਆਸ਼ਿਕੀ ਫਿਲਮ ਦਾ ਇਹ ਗੀਤ ਸੀਗਾ। ਅਤੇ ਅਗਲਾ ਗੀਤ ਕਿਹੜੀ ਫਿਲਮ ਦਾ ਆ ਰਿਹਾ ਜੀ, ਇੰਜੋਏ ਕਰਦੇ ਹਾਂ, ਫਿਰ ਮੈਂ ਦੱਸੂੰਗੀ।

ਚੋਰੀ ਚੋਰੀ ਚੁਪਕੇ ਚੁਪਕੇ ਕਰੀ ਜਾਂਦੇ ਸੀ, ਮੈਂ ਠਾਪਾ ਕਰਤਾ। ਬਈ ਨਿੱਕੇ ਹੁੰਦੇ ਅਸੀਂ ਵੀ ਤਾਂ ਇਹੀ ਗੇਮ ਖੇਡਦੇ ਹੁੰਦੇ ਸੀ, ਮਜ਼ਾ ਆਉਂਦਾ ਸੀ ਨਾ, ਛੁਪਣ ਛੁਪਾਈ ਖੇਡ ਕੇ, ਪਕੜਨ ਪਕੜਾਈ ਖੇਡ ਕੇ, ਊਂਚ ਨੀਚ ਕਾ ਪਾਪੜਾ ਖੇਡ ਕੇ, ਹੈ ਨਾ, ਆਹੀ ਸੀਗੀਆਂ ਨਾ ਸਾਰੀਆਂ ਗੇਮਾਂ, ਬੜਾ ਮਜ਼ਾ ਆਉਂਦਾ ਸੀ। ਬਟ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹਨਾਂ ਨੂੰ ਮਤਲਬ ਉਹਨਾਂ ਨੇ ਤਾਂ ਨਾਮ ਹੀ ਚੇਂਜ ਕਰ ਦਿੱਤੇ, ਹਾਈਡ ਐਂਡ ਸੀਕ, ਓਹੋ, ਆਈਸ ਐਂਡ ਵਾਟਰ, ਮਤਲਬ ਗੇਮ ਦੀ ਫੀਲ ਹੀ ਖਤਮ ਕਰ ਦਿੱਤੀ ਹੈਗੀ ਉਹਨਾਂ ਨੂੰ ਇੱਦਾਂ ਦੇ ਨਾਮ ਦੇ ਕੇ। ਆਪਣੀ ਵਾਰੀ ਤਾਂ ਵਧੀਆ ਲੱਗਦਾ ਸੀਗਾ ਵੈਸੇ, ਚਲੋ ਭੱਜਦੇ ਦੌੜਦੇ ਰਹਿੰਦੇ ਸੀਗੇ ਅਤੇ ਫਿਰ ਸਿਹਤ ਵੀ ਚੰਗੀ ਰਹਿੰਦੀ ਸੀਗੀ। ਅੱਜ ਕੱਲ੍ਹ ਤਾਂ ਭੱਜਦੇ ਦੌੜਦੇ ਹੈ ਹੀ ਨਹੀਂ। ਹੁਣ ਭੱਜਦੇ ਦੌੜਦੇ ਤੋਂ ਮੈਨੂੰ ਯਾਦ ਆਇਆ ਕਿ ਥੋੜ੍ਹੀ ਜਿਹੀ ਸਪੀਡ ਬ੍ਰੇਕਰ ਲਾ ਲਈਏ, ਮਤਲਬ ਕਿ ਸਪੀਡ ਬ੍ਰੇਕਰ ਜਿੱਥੇ ਵੀ ਆਉਂਦਾ ਉੱਥੇ ਆਪਣਾ ਵਾਹਨ ਜਿਹੜਾ ਹੈ ਸਲੋਅ ਕਰ ਲੈਣਾ ਚਾਹੀਦਾ ਹੈ। ਐਵੇਂ ਬਸ ਧੂਮ ਮਚਾਲੇ ਕਰਦੇ ਕਰਦੇ ਤੇਜ਼ ਨਹੀਂ ਕੱਢਣਾ ਚਾਹੀਦਾ ਵਾਹਨ, ਉਹ 'ਚ ਨੁਕਸਾਨ ਤੁਹਾਡਾ ਵੀ ਹੈ ਅਤੇ ਤੁਹਾਡੇ ਵਾਹਨ ਦਾ ਵੀ ਹੈਗਾ, ਚਾਹੇ ਉਹ 2-wheeler ਹੈ, ਚਾਹੇ ਉਹ 4-wheeler, ਚਾਹੇ ਉਹ 3-wheeler ਹੈ। ਸਹੀ ਕਿਹਾ ਨਾ ਮੈਂ? ਸਮਝਣ ਵਾਲੇ ਸਮਝ ਗਏ ਹੋਣੇ ਆ ਮੇਰੀ ਗੱਲ। ਅਤੇ ਇਸੇ ਗੱਲ ਤੋਂ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਹੈ, ਟ੍ਰੈਫਿਕ ਲਾਈਟਸ ਕਿੰਨੇ ਕੁ ਲੋਕ ਫੋਲੋ ਕਰਦੇ ਨੇ, ਟ੍ਰੈਫਿਕ ਰੂਲਸ, ਰੈੱਡ ਲਾਈਟ, ਐਂਬਰ ਲਾਈਟ ਐਂਡ ਗ੍ਰੀਨ ਲਾਈਟ। ਐਂਬਰ ਨੂੰ ਅਸੀਂ ਯੈਲੋ ਵੀ ਕਹਿ ਦਿੰਦੇ, ਯੈਲੋ ਲਾਈਟ। ਤੁਹਾਨੂੰ ਪਤਾ ਹੈ ਕਿ ਇਹ ਜਿਹੜੇ ਟ੍ਰੈਫਿਕ ਸਿਗਨਲਸ ਹੈ ਸਾਡੀ ਸੇਫਟੀ ਲਈ ਹੁੰਦੇ ਨੇ। ਚਲੋ ਇੱਕ ਗੱਲ ਹੋਰ ਦੱਸ ਦਿੰਦੀ ਹਾਂ, ਐਂਬਰ ਅਤੇ ਯੈਲੋ ਲਾਈਟ ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ, ਉਹ ਇੱਕ ਪੁਲਿਸ ਆਫਿਸਰ ਸੀਗੇ ਜਿਨ੍ਹਾਂ ਨੇ 1920 ਦੇ ਵਿੱਚ, ਵਿਲੀਅਮ ਐਲ ਪੋਰਟਸ ਉਹਨਾਂ ਦਾ ਨਾਮ ਸੀ, 1920 ਦੇ ਵਿੱਚ ਉਹਨਾਂ ਨੇ ਇੱਕ ਯੈਲੋ ਲਾਈਟ ਜਿਹੜੀ ਹੈ ਨਾ, ਐਂਬਰ ਲਾਈਟ ਇੰਟਰੋਡਿਊਸ ਕੀਤੀ। ਉਹਨਾਂ ਦਾ ਕਹਿਣਾ ਇਹ ਸੀਗਾ ਕਿ ਇਹ ਇੱਕ ਇੰਟਰਕਨੈਕਸ਼ਨ ਦਾ ਕਨਸੈਪਟ ਹੈਗਾ ਹੈ, ਜਿਹਦੇ ਵਿੱਚ ਕੀ ਹੈ ਕਿ ਜਦੋਂ ਐਂਬਰ ਲਾਈਟ ਔਨ ਹੋ ਜਾਂਦੀ ਹੈਗੀ ਹੈ ਅਤੇ ਜਿਹੜੇ ਤੁਹਾਡੇ ਟ੍ਰੈਫਿਕ, ਤੁਹਾਡਾ ਜਿਹੜਾ ਵਾਹਨ ਹੈ ਉਸਨੂੰ ਤੁਸੀਂ ਔਨ ਕਰ ਸਕਦੇ ਹੋ। ਮੋਸਟਲੀ ਦੇਖਿਆ ਜਾਂਦਾ ਜਦੋਂ ਰੈੱਡ ਲਾਈਟ ਹੁੰਦੀ ਹੈ ਨਾ, ਸਾਰਿਆਂ ਦੇ ਵਾਹਨ ਔਨ ਹੀ ਹੁੰਦੇ ਨੇ, ਹੋਰ ਫਿਊਲ ਬਹੁਤ ਜ਼ਿਆਦਾ ਵੇਸਟ ਹੁੰਦਾ ਹੈਗਾ। ਬੰਦ ਕਰ ਲੈਣਾ ਚਾਹੀਦਾ ਹੈ ਆਪਣੇ ਵਾਹਨ ਨੂੰ, ਆਪਣਾ ਜੋ ਵੀ ਤੁਹਾਡਾ ਵਹੀਕਲ ਹੈਗਾ ਉਸਨੂੰ ਬੰਦ ਕਰ ਲੈਣਾ ਚਾਹੀਦਾ ਟ੍ਰੈਫਿਕ ਲਾਈਟ 'ਤੇ। ਪਰ ਤੁਹਾਨੂੰ ਇਹ ਜਿਹੜੀਆਂ ਲਾਈਟਸ ਨੇ ਇਹਨਾਂ ਦਾ ਮਤਲਬ ਪਤਾ ਕੀ ਹੈ, ਕੀ ਸੋਚ ਕੇ ਇਹ ਲਾਈਟਸ ਦੇ ਕਲਰ ਰੱਖੇ ਗਏ? ਰੈੱਡ ਜਿਹੜਾ ਲਾਲ ਰੰਗ ਹੈ ਯੂਨੀਵਰਸਲ ਇੰਡੀਕੇਟਰ ਹੈਗਾ ਡੇਂਜਰ ਦਾ, ਸੋ ਇਸ ਲਈ ਡੇਂਜਰ ਦਾ ਮਤਲਬ ਹੈ ਰੁਕ ਜਾਓ, ਸਟਾਪ। ਗ੍ਰੀਨ ਦਾ ਮਤਲਬ ਹੈਗਾ ਕਿ ਕਲੈਰਿਟੀ ਹੋ ਗਈ ਹੈ, ਕਾਮ ਹੈ, ਐਵਰੀਥਿੰਗ ਇਜ਼ ਗੁੱਡ, ਤੁਸੀਂ ਹੁਣ ਜਾ ਸਕਦੇ ਹੋ। ਟ੍ਰੈਡੀਸ਼ਨਲੀ ਜੇ ਕਿਹਾ ਜਾਵੇ ਇਸ ਕਲਰ ਨੂੰ ਬੜਾ ਕਾਮ ਜਿਹਾ ਮੰਨਿਆ ਜਾਂਦਾ ਹੈਗਾ। ਸੋ ਇਹ ਹੈਗਾ ਕਿ ਜਾਈਏ, ਆਪਕਾ ਰਸਤਾ ਖਾਲੀ ਹੈ, ਆਪ ਜਾ ਸਕਦੇ ਹੈ। ਬਟ ਕਈ ਇੱਦਾਂ ਦੇ ਸਮਝਦਾਰ ਹੁੰਦੇ ਨੇ ਜਿਹੜੇ ਰੈੱਡ ਲਾਈਟ 'ਤੇ ਦੌੜੇ ਹੀ ਜਾਂਦੇ ਨੇ, ਇਹ ਨਹੀਂ ਦੇਖਦੇ ਵੀ ਲਾਈਟ ਦੂਸਰਿਆਂ ਦੀ ਹੈ, ਗ੍ਰੀਨ ਤੁਸੀਂ ਕਿੱਧਰ ਨੂੰ ਜਾ ਰਹੇ ਹੋ। ਫਿਰ ਅਲੱਗ ਅਲੱਗ ਸਲੋਕ ਸੁਣਨ ਨੂੰ ਮਿਲਦੇ ਨੇ, ਗੱਡੀ ਵਿੱਚ ਜਿਹੜਾ ਬੈਠਾ ਹੈ ਉਹ ਕਹਿੰਦਾ ਓਹ ਇਹਨੂੰ ਆ ਨਹੀਂ ਆਉਂਦਾ ਚਲਾਉਣਾ, ਇਹਨੂੰ ਇਹ ਨਹੀਂ ਆਉਂਦਾ ਚਲਾਉਣਾ, ਫਿਰ ਬੀਪ ਬੀਪ ਬੀਪ ਬੀਪ ਬੀਪ, ਇੱਦਾਂ ਹੁੰਦਾ ਨਾ। ਬਹੁਤ ਜ਼ਿਆਦਾ ਬੀਪੀ ਹਾਈ ਹੋ ਜਾਂਦਾ ਹੈਗਾ ਜਦੋਂ ਟ੍ਰੈਫਿਕ ਬਹੁਤ ਹੋਵੇ ਅਤੇ ਉੱਤੋਂ ਇੰਨੇ ਸਮਝਦਾਰ ਲੋਕ ਰੈੱਡ ਲਾਈਟ 'ਤੇ ਨਿਕਲ ਜਾਂਦੇ ਨੇ। ਵਾਓ, ਐਂਡ ਯੈਲੋ ਲਾਈਟ, ਐਂਬਰ ਲਾਈਟ ਦਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ। ਸੋ ਕੁਛ ਰੂਲਸ ਹੁੰਦੇ ਨੇ ਫੋਲੋ ਕਰਨ ਦੇ ਲਈ, ਉਹਨਾਂ ਨੂੰ ਤੋੜਨਾ ਨਹੀਂ ਹੁੰਦਾ। ਇਹ ਮੈਨੂੰ ਪਤਾ ਨਹੀਂ ਇਹ ਕਿਹਦੀ ਆਵਾਜ਼ ਹੈ, ਪਰ ਮੈਨੂੰ ਅੱਛਾ ਲੱਗਿਆ, ਫਲੋ ਫਲੋ ਦੇ ਵਿੱਚ ਆਵਾਜ਼ ਨਿਕਲ ਗਈ। ਇੰਜੋਏ ਕਰੋ ਅਗਲਾ ਗੀਤ। ਓਹੋ, ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ, ਪਹਿਲਾਂ ਜਿਹੜਾ ਗੀਤ ਸੁਣਿਆ ਚੋਰੀ ਚੋਰੀ,

0: ਵੈਸੇ ਗਾਣੇ ਦੀ ਆਵਾਜ਼ ਤਾਂ ਇੱਦਾਂ ਹੀ ਆ ਰਹੀ ਸੀ ਜਿੱਦਾਂ ਉਹਦੇ ਵਿੱਚ ਵੀ ਮੀਂਹ ਹੀ ਪੈ ਰਿਹਾ ਹੁੰਦਾ ਹੈਗਾ। ਇੰਜੋਏ ਕਰ ਰਹੇ ਸੀ ਸੋਹਣਾ ਜਿਹਾ ਗੀਤ ਯੇ ਦਿਲ ਲਗੀ ਫਿਲਮ ਦਾ, ਕੁਮਾਰ ਸਾਨੂੰ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ। ਅਤੇ ਟਾਈਮ ਹੋ ਰਿਹਾ 10:30, ਮਤਲਬ 10:30 ਹੋ ਰਹੇ ਨੇ। ਅਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਗੀਤ ਬਹਾਰ ਪ੍ਰੋਗਰਾਮ ਜਾਰੀ ਰਹੇਗਾ।
1: ਆਕਾਸ਼ਵਾਣੀ ਜਲੰਧਰ ਤੋਂ ਸੁਣੋ ICC T20 ਮਹਿਲਾ ਵਿਸ਼ਵ ਕੱਪ ਦੇ ਮੁਕਾਬਲਿਆਂ ਦੀ ਪਲ ਪਲ ਦੀ ਖਬਰ, ਸੈਮੀਫਾਈਨਲ ਤੇ

0: ਸੀਗਾ। ਵੈਲ ਅਸੀਂ ਤਾਂ ਹਮੇਸ਼ਾ ਇਹੀ ਸੋਚਦੇ ਸੀ ਜਦੋਂ ਬਹੁਤ ਨਿੱਕੇ ਹੁੰਦੇ ਸੀ, ਜਦੋਂ ਸਾਨੂੰ ਇਸ ਫੁੱਲਾਂ ਦੇ ਬਾਰੇ ਨਹੀਂ ਪਤਾ ਸੀਗਾ, ਉਦੋਂ ਇਹੀ ਸੋਚਦੇ ਸੀ ਸੋਹਣੇ ਹੁੰਦੇ ਨੇ, ਰੰਗ ਬਿਰੰਗੇ ਹੁੰਦੇ ਨੇ, ਸੋਹਣੀ ਖੁਸ਼ਬੂ ਆਉਂਦੀ ਹੈ ਇਹਨਾਂ ਤੋਂ, ਡੈਕੋਰੇਸ਼ਨ ਲਈ ਯੂਜ਼ ਹੁੰਦੇ ਨੇ। ਬਟ ਕੁਛ ਡੇਂਜਰਸ ਚੀਜ਼ਾਂ ਵੀ ਹੁੰਦੀਆਂ, ਉਹੀ ਕਹਿੰਦੇ ਨੇ ਜਿੱਥੇ ਸੋਹਣੀਆਂ ਚੀਜ਼ਾਂ ਉਹਦੇ ਨਾਲ ਥੋੜ੍ਹਾ ਜਿਹਾ ਖਤਰਾ ਵੀ ਹੁੰਦਾ ਹੈ। ਜੇ ਗੁਲਾਬ ਦਾ ਫੁੱਲ ਹੈਗਾ ਸੋਹਣਾ ਲੱਗਦਾ ਹੈ ਅਤੇ ਉਹਦੇ ਨਾਲ ਕੰਡੇ ਵੀ ਹੁੰਦੇ ਨੇ। ਸੋ ਹਰ ਇੱਕ ਚੀਜ਼ ਦੇ ਜਿਹੜੇ ਪ੍ਰੋਜ਼ ਐਂਡ ਕੌਨਸ ਹੁੰਦੇ ਨੇ, ਮਤਲਬ ਫਾਇਦੇ ਨੁਕਸਾਨ ਹੁੰਦੇ ਨੇ, ਅਤੇ ਇਹੀ ਲਾਗੂ ਹੁੰਦਾ ਹੈਗਾ ਸਾਡੇ ਆਪਣੇ ਜੀਵਨ 'ਤੇ ਵੀ। ਕੁਝ ਲੋਕ ਜਿਹੜੇ ਹੁੰਦੇ ਨੇ ਬਹੁਤ ਹੀ ਅੱਛੇ ਹੁੰਦੇ ਨੇ, ਬਹੁਤ ਹੀ ਕਾਇੰਡ ਹਾਰਟ ਹੁੰਦੇ ਨੇ, ਜਿਹੜੇ ਕਿ ਤੁਹਾਡੇ ਦਿਲ ਦੇ ਕੋਲ ਹੁੰਦੇ ਨੇ, ਤੁਹਾਡਾ ਧਿਆਨ ਰੱਖਦੇ ਨੇ, ਤੁਹਾਨੂੰ ਪਿਆਰ ਕਰਦੇ ਨੇ, ਤੁਹਾਨੂੰ ਐਡਵਾਈਸ ਵੀ ਦਿੰਦੇ ਨੇ। ਬਟ ਕੁਛ ਲੋਕ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਬਸ ਬਿਨਾਂ ਮਤਲਬ ਤੋਂ ਹੀ ਖਿੱਚਦੇ ਰਹਿੰਦੇ ਨੇ, ਬਿਨਾਂ ਮਤਲਬ ਤੋਂ ਹੀ ਚਿੜਦੇ ਰਹਿੰਦੇ ਨੇ, ਬਿਨਾਂ ਮਤਲਬ ਤੋਂ ਨਫ਼ਰਤ ਕਰਦੇ ਰਹਿੰਦੇ ਨੇ, ਹੁੰਦੇ ਆ ਨਾ ਇੱਦਾਂ ਦੇ ਲੋਕ। ਸੋ ਕਈ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਆਪਣੀ ਲਾਈਫ ਦੇ ਵਿੱਚ, ਸੋਚ ਸਮਝ ਕੇ ਹੀ ਕਰਨੀਆਂ ਚਾਹੀਦੀਆਂ ਹੈਗੀਆਂ, ਜਿੱਦਾਂ ਕਿ ਦੋਸਤ ਬਣਾਉਣੇ, ਹਮਸਫ਼ਰ ਚੁਣਨਾ, ਇਹ ਸਾਰੀਆਂ ਚੀਜ਼ਾਂ। ਵੈਲ ਇਹ ਗੱਲਾਂ ਥੋੜ੍ਹੀਆਂ ਫਿਲੋਸਫੀ ਵੱਲ ਜਾ ਰਹੀਆਂ, ਪਰ ਅਸੀਂ ਫਿਲੋਸਫੀ ਨਹੀਂ ਕਰਨੀ ਇੱਥੇ। ਇੱਥੇ ਅਸੀਂ ਇੰਜੋਏ ਕਰ ਰਹੇ ਗੀਤ ਬਹਾਰ ਪ੍ਰੋਗਰਾਮ 'ਚ ਚੱਲ ਰਿਹਾ ਤੁਹਾਡੇ ਆਪਣੇ ਫੇਵਰੇਟ ਚੈਨਲ 102.7 MHz FM ਰੇਨਬੋ 'ਤੇ। ਬਈ ਜੋ ਹੁੰਦਾ ਹੈ ਅੱਛੇ ਲਈ ਹੁੰਦਾ, ਇਹ ਸੋਚਣਾ ਚਾਹੀਦਾ ਹੈਗਾ, ਅਤੇ ਅੱਗੇ ਕੀ ਹੋਣਾ ਹੈਗਾ ਇਸ ਨੂੰ ਸੋਚ ਕੇ ਆਪਣਾ ਪ੍ਰੈਜੈਂਟ ਜਿਹੜਾ ਹੈ ਨਾ ਉਸ ਨੂੰ ਖਰਾਬ ਕਰਨਾ ਬੰਦ ਕਰੋ।
1: ਅਬ ਤੋ ਟਾਈਮ ਹੋ ਰਹਾ ਹੈ ਇੱਕ ਸੁੰਦਰ ਗਾਣਾ ਸੁਣਨੇ ਕਾ, ਚਲੋ ਇੱਕ ਗਾਣਾ ਸੁਣਤੇ ਹੈ, ਆਈ ਹੋਪ ਤੁਮ ਸਭ ਕੋ ਪਸੰਦ ਆਏਗਾ।

ਵੈਲ ਉਹ ਚਾਹੁੰਦੀ ਹੈ ਮੈਂ ਇੰਦਰਪ੍ਰੀਤ ਹਾਂ ਤੁਹਾਡਾ ਫੇਵਰੇਟ ਪ੍ਰੋਗਰਾਮ ਗੀਤ ਬਹਾਰ ਜਿਹੜਾ ਚੱਲ ਰਿਹਾ ਹੈਗਾ ਹੈ ਹੁਣ ਸਿਰਫ ਅਤੇ ਸਿਰਫ 8 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ 'ਚ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਬਈ ਅਗਲੇ ਪ੍ਰੋਗਰਾਮ ਲਈ ਤੁਸੀਂ ਕੀ ਕਰਨਾ ਹੈ ਜੀ ਨੰਬਰ ਨੋਟ ਕਰਨਾ ਵੈਸੇ ਤਾਂ ਤੁਹਾਨੂੰ ਨੰਬਰ ਪਤਾ ਹੀ ਹੈਗਾ ਬਟ ਦੱਸਣਾ ਮੇਰਾ ਫਰਜ਼ ਹੈ ਹਾਂਜੀ ਇੰਤਜ਼ਾਰ ਖਤਮ ਕਰਦੇ ਹੈਗੇ ਹਾਂ ਤੁਹਾਡਾ ਫਟਾਫਟ ਨੰਬਰ ਦੱਸ ਦਿੰਦੇ ਹਾਂ ਤੁਹਾਨੂੰ 0181 43174 ਤੁਸੀਂ ਸੋਚੋਗੇ ਵੀ ਇਹ 'ਚ ਕੀ ਨਵਾਂ ਹੈ ਜੀ ਇਹ ਤਾਂ ਉਹੀ ਨੰਬਰ ਹੈਗਾ ਜਿਹੜਾ ਅਸੀਂ ਰੋਜ਼ ਮਿਲਾਉਂਦੇ ਹੈਗੇ ਤਾਂ ਬਿਲਕੁਲ ਸਹੀ ਤਾਂ ਹੈ ਇਹ ਨੰਬਰ ਮਿਲਾ ਕੇ ਪੰਜਾਬੀ ਤੜਕਾ ਪ੍ਰੋਗਰਾਮ 'ਚ ਤੁਸੀਂ ਪਹੁੰਚਣਾ ਹੈ ਅਤੇ ਅੱਜ ਕਰਾਂਗੇ ਗੱਲਾਂ ਨਹੀਂ ਦੱਸਣੀਆਂ ਜਦੋਂ ਪ੍ਰੋਗਰਾਮ ਸ਼ੁਰੂ ਹੋਏਗਾ ਉਦੋਂ ਦੱਸਾਂਗੇ ਵੈਲ ਹੁਣ ਜਿਹੜਾ ਤੁਸੀਂ ਗੀਤ ਸੁਣਿਆ ਚਾਂਦਨੀ ਫਿਲਮ ਦਾ ਗੀਤ ਸੀਗਾ ਮੈਂ ਚਾਂਦਨੀ ਨਾਮ ਦੱਸ ਰਹੀ ਹਾਂ ਫਿਲਮ ਦਾ ਇਹਦੇ ਵਿੱਚ ਆਵਾਜ਼ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਏਗਾ ਇੰਨੀ ਪਿਆਰੀ ਜਿਹੀ ਆਵਾਜ਼ ਸੀਗੀ ਸ਼੍ਰੀਦੇਵੀ ਦੀ ਅਤੇ ਨਾਲ ਜੌਲੀ ਮੁਖਰਜੀ ਦੀ ਹੁਣ ਸਮਾਂ ਹੋ ਰਿਹਾ ਇਜਾਜ਼ਤ ਲੈਣ ਦਾ ਪਰ ਇੱਕ ਸੋਹਣਾ ਜਿਹਾ ਗੀਤ ਤੁਹਾਡੇ ਨਜ਼ਰ ਤੁਹਾਡੇ ਦਿਲ ਦੇ ਕੋਲ ਕਰਕੇ ਜਾਊਂਗੀ ਫਿਲਮ ਦਾ ਨਾਮ ਹੈ ਰੰਗ ਅਤੇ ਇਸ ਨੂੰ ਆਵਾਜ਼ ਦਿੱਤੀ ਅਲਕਾ ਯਾਗਨਿਕ ਅਤੇ ਕੁਮਾਰ ਸਾਨੂੰ ਨੇ ਅਤੇ ਇਸ ਗੀਤ ਦੇ ਨਾਲ ਮੈਨੂੰ ਵੀ ਦੇ ਦਿਓ ਇਜਾਜ਼ਤ ਪ੍ਰੋਗਰਾਮ ਗੀਤ ਬਹਾਰ ਇੱਥੇ ਹੀ ਖਤਮ ਕਰਨ ਦੀ ਫੋਨ 'ਤੇ ਆਉਣੇ ਸ਼ੁਰੂ ਵੀ ਹੋ ਗਏ ਨੇ ਬਈ ਥੋੜ੍ਹਾ ਜਿਹਾ ਇੰਤਜ਼ਾਰ ਫਿਲਹਾਲ ਪਲੇ ਕਰਦੇ ਹਾਂ ਸੋਹਣਾ ਜਿਹਾ ਗੀਤ

FM News Headlines. ਪ੍ਰਧਾਨਮੰਤਰੀ ਨਰਿੰਦਰ ਮੋਦੀ ਜਪਾਨ ਦੇ ਪ੍ਰਧਾਨਮੰਤਰੀ ਸਨਾਏ ਤਾਕਾਇਚੀ ਨਾਲ ਅੱਜ ਨਵੀਂ ਦਿੱਲੀ ਵਿੱਚ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਕਰਨਗੇ। ਕਰਮਚਾਰੀ ਭਵਿੱਖ ਨਿਧੀ ਸੰਗਠਨ EPFO ਵੱਲੋਂ ਵਿੱਤੀ ਸਾਲ 2025-26 ਲਈ ਵਿਆਜ ਦਰ 8.25% ਰੱਖਣ ਦਾ ਐਲਾਨ। ਕੇਂਦਰ ਸਰਕਾਰ ਨੇ ਭਾਰਤ ਵਿੱਚ ਵਟਸਐਪ 'ਤੇ ਨਵੇਂ ਯੂਜ਼ਰ ਨੇਮ ਫੀਚਰ ਸੰਬੰਧੀ ਮੈਟਾ ਨੂੰ ਨੋਟਿਸ ਜਾਰੀ ਕੀਤਾ, 3 ਦਿਨਾਂ ਦੇ ਅੰਦਰ ਸਪਸ਼ਟੀਕਰਨ ਮੰਗਿਆ। ਭਾਰਤ ਨੇ ਪਾਕਿਸਤਾਨ ਦੇ ਫਾਰੂਕਾਬਾਦ ਵਿੱਚ 125 ਸਾਲ ਪੁਰਾਣੇ ਪਵਿੱਤਰ ਗੁਰਦੁਆਰੇ ਸ਼੍ਰੀ ਗੁਰੂ ਸਿੰਘ ਸਭਾ ਸਾਹਿਬ ਨੂੰ ਢਾਹੁਣ ਦੀ ਸਖ਼ਤ ਨਿੰਦਾ ਕੀਤੀ। ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਸਰਦ ਰੁੱਤ ਦਾ ਸਥਾਈ ਪ੍ਰਦੂਸ਼ਣ ਮਾਸਟਰ ਪਲਾਨ ਅਧਿਸੂਚਿਤ ਕੀਤਾ। ਭਾਰਤ ਅਤੇ ਮਲੇਸ਼ੀਆ ਨੇ ਕੱਲ੍ਹ ਨਵੀਂ ਦਿੱਲੀ ਵਿੱਚ 12ਵੀਂ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੁਵੱਲੇ ਫੌਜੀ ਸਹਿਯੋਗ ਦੇ ਪਹਿਲੂਆਂ ਦੀ ਸਮੀਖਿਆ ਕੀਤੀ। ਪੰਜਾਬ ਸਰਕਾਰ ਵੱਲੋਂ ਕੱਲ੍ਹ ਸੰਗਰੂਰ ਜ਼ਿਲ੍ਹੇ ਦੇ ਧੁਰੀ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ। ਪੰਜਾਬ ਨੇ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਵਸਤੂ ਅਤੇ ਸੇਵਾ ਕਰ GST ਦੀ ਵਸੂਲੀ ਵਿੱਚ 24.45% ਦਾ ਸ਼ਾਨਦਾਰ ਵਾਧਾ ਦਰਜ ਕੀਤਾ। ਮੌਸਮ ਵਿਭਾਗ ਵੱਲੋਂ ਦੱਖਣ ਪੱਛਮੀ ਮੌਨਸੂਨ ਦੇ ਅੱਗੇ ਵਧਣ ਦੇ ਮੱਦੇਨਜ਼ਰ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਪੰਜਾਬ 'ਚ ਕਈ ਥਾਵਾਂ 'ਤੇ ਦੇਰ ਰਾਤ ਤੋਂ ਮੀਂਹ ਪੈ ਰਿਹਾ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਬੀਤੀ ਰਾਤ ਚੈਸਟਰਲੀ ਸਟਰੀਟ ਵਿਖੇ ਪਹਿਲਾ 2020 ਅੰਤਰਰਾਸ਼ਟਰੀ ਮੈਚ ਮੀਂਹ ਕਾਰਨ ਰੱਦ ਹੋਇਆ। ਇਸਨ FM News Headlines।

ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਤੜਕਾ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪ੍ਰੀਤ ਸਿਰਾ ਲੈ ਕੇ ਹਾਜ਼ਰ ਹਾਂ ਇਸ ਪ੍ਰੋਗਰਾਮ ਤੁਹਾਡੇ ਆਪਣੇ ਫੇਵਰੇਟ ਚੈਨਲ 102.7 ਮੈਗਾਹਰਟਜ਼ FM ਰੇਨਬੋ 'ਤੇ। ਅਤੇ ਨੰਬਰ ਨੋਟ ਕਰ ਲਓ, 0181-2342-174, 0181-2342-174। ਇਹ ਨੰਬਰ ਮਿਲਾ ਕੇ ਤੁਸੀਂ ਪ੍ਰੋਗਰਾਮ 'ਚ ਪਹੁੰਚਣਾ ਹੈ। ਅਤੇ ਇਹ ਜਿਹੜਾ ਵੀਕ ਚੱਲ ਰਿਹਾ, ਵਨ ਮਹੋਤਸਵ ਵੀਕ ਚੱਲ ਰਿਹਾ ਹੈਗਾ ਹੈ, ਅਤੇ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ। ਠੰਡੀਆਂ ਠੰਡੀਆਂ ਹਵਾ ਆਉਣੀਆਂ ਸ਼ੁਰੂ ਹੋ ਗਈਆਂ। ਕਿਉਂ? ਕਿਉਂਕਿ ਜੀ ਗੱਲ ਕਰਨੀ ਹੈ ਅੱਜ ਟਰੀਜ਼ ਦੀ, ਪੇੜ ਪੌਦੇ, ਇਹਨਾਂ ਦੀ ਅੱਜ ਗੱਲਬਾਤ ਕਰਾਂਗੇ। ਅਤੇ ਤੁਹਾਡੀਆਂ ਜਿਹੜੀਆਂ ਯਾਦਾਂ ਬਚਪਨ ਦੇ ਵਿੱਚ, ਤੁਸੀਂ ਕੋਈ ਨਾ ਕੋਈ ਇੱਦਾਂ ਦੇ ਪੇੜ 'ਤੇ ਚੜ੍ਹੇ ਹੋਵੋਗੇ, ਡਿੱਗੇ ਵੀ ਹੋਏ ਹੋਵੋਗੇ, ਅਤੇ ਸੱਟ ਵੀ ਲੱਗੀ ਹੋਏਗੀ, ਅਤੇ ਗੁਆਂਢੀਆਂ ਦੇ ਪੇੜਾਂ ਤੋਂ ਜਾਂ ਖੇਤਾਂ ਦੇ ਵਿੱਚ ਕਿਸੇ ਹੋਰ ਦੇ ਪੇੜਾਂ ਤੋਂ ਤੋੜ ਕੇ ਅੰਬ ਖਾਧੇ ਹੋਣਗੇ, ਅਮਰੂਦ ਖਾਧੇ ਹੋਣਗੇ, ਹੈ ਨਾ? ਸਹੀ ਕਹਿ ਰਹੀ ਹੈ ਨਾ? ਚਲੋ ਫਿਰ ਅੱਜ ਇਸ ਬਾਰੇ ਗੱਲਬਾਤ ਕਰਾਂਗੇ, ਤੁਹਾਡੀ ਜਿਹੜੀ ਬਚਪਨ ਦੀਆਂ ਯਾਦਾਂ ਹੈ ਉਹਨੂੰ ਤਾਜ਼ੀਆਂ ਕਰਾਂਗੇ, ਅਤੇ ਨਾਲ ਤੁਹਾਡੀ ਫਰਮਾਇਸ਼ ਦਾ ਗੀਤ ਪਲੇ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਗੀਤ ਦੇ ਨਾਲ।

0: ਜੀ ਦੋਸਤੋ, ਪਹਿਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਬੱਗਾ ਬਰਾੜ ਜੀ, ਭਾਰਗੋ ਕੈਂਪ ਤੋਂ ਜੀ।
0: ਬੱਗਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਤੁਹਾਡਾ ਵੀ ਸਵਾਗਤ ਜੀ ਸਾਡੇ ਭਾਰਗੋ ਕੈਂਪ ਜੀ, ਜਲੰਧਰ ਜੀ।
0: ਸ਼ੁਕਰੀਆ ਜੀ। ਪਹਿਲਾਂ ਇਹ ਦੱਸੋ ਕਿ ਮੌਸਮ ਕਿਸ ਤਰ੍ਹਾਂ ਦਾ ਹੈ ਅੱਜ?
1: ਮੌਸਮ ਮੈਂ ਕਹਿੰਦਾ ਇੰਨਾ ਵਧੀਆ ਹੈ ਕਿ ਇੰਨਾ ਵਧੀਆ ਬਣ ਹੀ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ।
0: ਵਾਹ ਜੀ ਵਾਹ। ਅਤੇ ਹੁਣ ਮੌਸਮ ਇਸ ਲਈ ਸੋਹਣਾ ਲੱਗ ਰਿਹਾ ਕਿਉਂਕਿ ਆਲੇ ਦੁਆਲੇ ਪੇੜ ਪੌਦੇ ਲੱਗੇ ਨੇ।
1: ਬਿਲਕੁਲ ਜੀ, ਪੇੜ ਪੌਦੇ ਲੱਗੇ, ਅਸੀਂ ਕਿਆਰੀ ਬਣਾਈ ਹੋਈ ਇੰਨੀ ਵਧੀਆ ਜੀ, ਰੋਜ਼ ਪਾਣੀ ਦਿੰਦੇ ਹਾਂ ਜੀ। ਪਰ ਆਹ ਜਿਹੜੇ ਕੁੱਤੇ ਸੜਕ ਤੇ ਘੁੰਮਦੇ ਨਾ ਵਾਰਾ, ਉਹ ਤੋੜ ਜਾਂਦੇ ਆ ਕੇ ਪੌਦੇ। ਹੁਣ ਬਾਹਰੋਂ ਅਸੀਂ ਲੋਹੇ ਦੀ ਕਿਆਰੀ ਉਹ ਲਵਾਈਏ ਪੂਰੀ ਦੀ ਪੂਰੀ ਗ੍ਰਿਲ ਵੀ।
0: ਜੀ ਜੀ ਜੀ, ਚਲੋ ਹੁਣ ਤਾਂ ਤੁਸੀਂ ਲਗਵਾ ਲਈ, ਹੁਣ ਉਹ ਸੇਫ ਹੋ ਗਈ ਹੈ। ਅੱਛਾ, ਇਹ ਦੱਸੋ ਬਚਪਨ ਦੇ ਵਿੱਚ ਤੁਸੀਂ ਪੇੜ ਤੇ ਚੜੇ ਹੋ ਕਦੀ?
1: ਉਹ ਪੇੜਾਂ ਤੇ ਚੜਦੇ ਸੀ, ਸਾਡਾ ਛੋਟਾ ਕੱਦ ਦਾ ਯਾਰ ਸੀ।
0: ਹਾਂਜੀ,
1: ਤੂੰ ਕਹਿੰਦੇ ਸੀ ਪਹਿਲੇ ਆ ਇੱਥੇ ਤੇਰੇ ਮੋਢਿਆਂ ਤੇ ਚੜ ਕੇ ਦੇ ਉੱਤੇ ਚੜੀਏ ਪੇੜ ਤੇ ਜਲਦੀ ਜਲਦੀ। ਉਹ ਰੋਜ਼ ਵਿਚਾਰਾ ਸ਼ਿਕਾਇਤ ਜਾ ਕੇ ਦੇ ਦਿੰਦਾ ਸੀ ਘਰੇ, ਸਾਨੂੰ ਚਿੱਤਰ ਪਵਾਉਂਦਾ ਸੀ ਪਿਓ ਮੇਰੇ ਕੋਲੋਂ, ਕਹਿੰਦਾ ਸੀ ਦੇਖ ਮੇਰੇ ਮੋਢਿਆਂ ਤੇ ਚੜੇ ਤੇ ਮੇਰਾ ਕੱਦ ਹੋਰ ਛੋਟਾ ਹੋ ਗਿਆ। ਮੈਂ ਕਹਿੰਦਾ ਯਾਰ ਛੋਟਾ ਨਹੀਂ ਹੁੰਦਾ, ਤੂੰ ਅਜੇ ਲੰਬਾ ਵੀ ਹੋਣਾ, ਕੋਈ ਗੱਲ ਨਹੀਂ, ਅਜੇ ਕਿਹੜਾ ਵੱਡਾ ਹੋ ਗਿਆ ਤੂੰ।
0: ਚਲੋ ਅੱਛੀ ਗੱਲ ਹੈ। ਤੇ ਕੋਈ ਪੇੜ ਦਾ ਨਾਮ ਦੱਸੋਗੇ?
1: ਪੇੜ ਦਾ ਨਾਮ ਜੀ
0: ਕੋਈ ਵੀ ਇੱਕ,
1: ਅਨਾਰ ਦਾ ਪੇੜ ਸੀ ਸਾਡੇ ਕੋਲ ਜੀ, ਇੰਨਾ ਮੋਟੇ ਅਨਾਰ ਦਾ, ਕਦੇ ਉੱਤੇ ਦੇ ਅਮਰੂਦ ਦਾ ਵੀ ਹੈਗਾ ਜੀ, ਫਲ ਫਰੂਟ ਦੇ ਵੀ ਪੇੜ ਲਾਏ ਹੋਏ ਨੇ ਵਧੀਆ ਵਧੀਆ।
0: ਠੀਕ ਹੈ ਜੀ, ਅਨਾਰ ਦਾ ਪੇੜ ਤੁਸੀਂ ਲਗਾਇਆ ਸੀਗਾ, ਮੈਨੂੰ ਇਹ ਦੱਸੋ ਕਿ ਅਨਾਰ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਨੇ?
1: ਅਨਾਰ ਨੂੰ ਇੰਗਲਿਸ਼ ਵਿੱਚ, ਹੁਣ ਦੇਖੋ ਮੈਂ ਅੰਗਰੇਜ਼ੀ ਦਾ ਪੜ੍ਹਿਆ ਨਹੀਂ, ਸਿੱਧੀ ਗੱਲ ਕਰਾਂ, ਮੈਂ ਐਵੇਂ ਕਿਉਂ ਝੂਠ ਬੋਲਾਂ, ਮੈਂ ਅੰਗਰੇਜ਼ੀ ਪੜ੍ਹਿਆ।
0: ਚਲੋ ਕੋਈ ਗੱਲ ਨਹੀਂ ਜੀ, ਇਹ ਦੱਸ ਦਿਓ ਅੱਜ ਕਿਹੜੀ ਤੁਹਾਡਾ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਜੀ ਆਪਾਂ ਇਹ ਗੱਲ ਕਰਨੇ ਆ ਕਿ ਬਈ ਕਮਾਈ ਜਿੱਦਾਂ ਮਰਜ਼ੀ ਕਰੋ, ਪਰ ਰੋਟੀ ਹੱਕ ਦਿਖਾਓ ਜੀ ਪਹਿਲੇ, ਸਿੱਧੀ ਗੱਲ ਸਾਰੀ ਦੁਨੀਆ 'ਚ।
0: ਜੀ ਜ਼ਰੂਰ ਜੀ, ਬਹੁਤ ਸੋਹਣੀ ਗੱਲ, ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਅਤੇ ਹੁਣ ਤੁਹਾਡੀ ਫਰਮਾਇਸ਼ ਤਿਆਰ ਹੈ ਜੀ ਇਹ ਗੀਤ?
1: ਥੈਂਕ ਯੂ ਜੀ, ਥੈਂਕ ਯੂ, ਤੁਹਾਡਾ ਵੈਲਕਮ।
0: ਓਕੇ ਜੀ ਜੀ ਦੋਸਤੋ, ਇਹਨਾਂ ਦੀ ਫਰਮਾਇਸ਼ ਤਿਆਰ ਹੈ ਇਹ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੈ ਅਤੇ ਨਾਲ ਕਿੰਨੀਆਂ ਸਾਰੀਆਂ ਗੱਲਾਂ ਕਰਨੀਆਂ, ਅਤੇ ਫਿਰ ਫਟਾਫਟ ਜ਼ਿਆਦਾ ਹੋ ਗਿਆ ਨਾ, ਫਟਾਫਟ ਨੰਬਰ ਮਿਲਾਓ 0181 2143174।

0: आकाशवाणी जलंधर तो सुनो, आईसीसी टी20 महिला विश्व कप दे मुकाबलियां दी पल पल दी खबर, सेमीफाइनल ते फाइनल मुकाबलियां दा अखी वेख्या हाल तुसी सुन सकोगे आकाशवाणी जलंधर दे एफएम रेनबो चैनल तो 102.7 मेगाहर्ट्ज़ ते। एक विशेष सूचना, आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल आईडी jalandhar@prasarbharati.gov.in।
1: वेलकम बैक फ्रेंड्स, प्रोग्राम पंजाबी तड़का चल रहा है ते गल करदे हैं अगले दोस्त ना। हेलो
2: हेलो मैडम, नमस्कार।
1: नमस्कार जी, कौन गल कर रहे हो?
2: ਮੈਨੂੰ
1: ਕੋਈ ਪੇੜ ਦਾ ਨਾਮ ਦੱਸੋ ਜਿਹੜੇ ਤੁਹਾਡੇ ਆਲੇ ਦੁਆਲੇ ਲੱਗਾ ਹੈ। ਕੋਈ
2: ਸਾਡੇ ਉਰੇ ਪਿੰਡਾਂ ਚ ਤਾਂ ਵਾਧੂ ਨੇ ਜੀ, ਪੇੜ ਨਿੰਮ ਹੈ ਜੀ,
1: ਨਿੰਮ
2: ਦਾਦੀਆਂ ਨੇ ਜੀ, ਬਰੋਟੇ ਨੇ, ਤੂਤ ਨੇ ਜੀ, ਬਕਰਾਇਨਾ ਨੇ, ਡਿੱਕਾ ਨੇ, ਜਾਮਣਾ ਨੇ, ਮਰੂਦ ਨੇ।
1: ਤੁਸੀਂ ਤਾਂ ਬਾਕੀ ਹਲੇ ਛੱਡਿਆ ਹੀ ਨੀ ਕੁਛ, ਤੁਸੀਂ ਸਾਰਾ ਕੁਛ ਦੱਸਤਾ।
2: ਹਾਂਜੀ ਹਾਂ, ਸਾਡੇ ਪਿੰਡ ਚ ਉਰੇ ਫਰੂਟਸ ਵੀ ਬਹੁਤ ਹੁੰਦੇ, ਜਿਵੇਂ ਜਾਮਣਾ ਹੋ ਗਿਆ ਜੀ, ਹੁਣ ਮਰੂਦ ਜੀ, ਐਵੇਂ ਬਹੁਤ ਹੁੰਦੇ ਨੇ ਜੀ ਪਿੰਡ, ਅੰਬੀਆਂ ਲੱਗੀਆਂ ਨੇ ਉਹਨਾਂ ਹਰ ਕੋਲ।
1: ਠੀਕ ਹੈ ਜੀ, ਤੇ ਅੱਛਾ ਇਹ ਦੱਸੋ ਨਿੱਕੇ ਹੁੰਦੇ ਤੁਸੀਂ ਪੇੜ ਤੇ ਚੜੇ ਹੋ ਕਦੀ ਆਪਣੇ ਦੋਸਤਾਂ ਦੇ ਮਿੱਤਰਾਂ ਦੇ ਨਾਲ?
2: ਬਾਹ ਟੁੱਟ ਗਈ ਸੀ ਜੀ, ਗੇਰਾ ਮੇਰੀ ਤਾਂ ਹੱਥੋਂ ਲੱਗਿਆ ਸੀ ਮੈਂ।
1: ਓਹੋ, ਬਾਹ ਟੁੱਟ ਗਈ ਸੀ, ਇਹ ਕੀ ਮਤਲਬ? ਉਹ ਬਾਹ ਜਦੋਂ ਟੁੱਟੀ ਤੇ ਚਲੋ ਉਹ ਤਾਂ ਬਾਅਦ ਚ ਡਿੱਗੇ ਆ, ਉਸ ਤੋਂ ਪਹਿਲਾਂ ਫਰੂਟ ਖਾ ਲਿਆ ਸੀਗਾ ਕਿ ਕਿੱਦਾਂ ਰਹਿ ਗਿਆ ਸੀ ਉੱਤੇ?
2: ਨਾ, ਜਾਮਣਾ ਦੀਆਂ ਜੇਬਾਂ ਭਰ ਲੈਂਦੇ ਉੱਤੋਂ ਚੜ ਕੇ ਜੀ, ਉਵੇਂ ਡਿੱਗ ਪਿਆ, ਪੈਰ ਤਿਲਕ ਗਿਆ ਸੀ ਜੀ ਮੇਰਾ।
1: ਚਲੋ ਕੋਈ ਗੱਲ ਨਹੀਂ ਜੀ, ਇਹ ਵੀ ਹਾਸਾ ਮਖੌਲ ਚੱਲਦਾ ਹੀ ਰਹਿੰਦਾ, ਕਿਉਂਕਿ ਜਦੋਂ ਅਸੀਂ ਮਸਤੀਆਂ ਕਰਦੇ ਹਾਂ ਨਿੱਕੇ ਹੁੰਦੇ ਤਾਂ ਅੱਛਾ ਵੀ ਲੱਗਦਾ ਹੈ, ਹੋਰ ਜਿਹੜਾ ਉਹ ਚੋਰੀ ਕਰਕੇ ਫਰੂਟ ਖਾਧਾ ਜਾਂਦਾ ਨਾ, ਉਹਦਾ ਸਵਾਦ ਹੀ ਅਲੱਗ ਹੁੰਦਾ ਹੈ ਕਿ ਨਹੀਂ?
2: ਹਾਂਜੀ ਹਾਂ, ਇਹ ਤਾਂ ਹੈ ਮੈਡਮ ਜੀ।
1: ਚਲੋ ਜੀ, ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੇ
2: ਤੁਹਾਡੀ ਸਾਡੇ ਬਾਰਿਸ਼ ਵੀ ਹੋ ਗਈ ਅੱਜ, ਰਾਤ ਸੰਗਰੂਰ ਏਰੀਆ ਚ ਵਧੀਆ ਹੋ ਗਿਆ ਮੌਸਮ ਜੀ।
1: ਜੀ ਚਲੋ, ਇਹ ਜਿਹੜੀ ਸਾਨੂੰ ਗਰਮੀ ਤੋਂ ਰਾਹਤ ਜਿਹੜੀ ਥੋੜੀ ਬਹੁਤ ਮਿਲ ਗਈ ਹੈ, ਅੱਛੀ ਗੱਲ ਹੈ ਜੀ। ਤੇ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੇ ਤੁਹਾਡੀ ਫਰਮਾਇਸ਼ ਤੇ ਆ ਰਿਹਾ ਮਿਸ ਪੂਜਾ ਦੀ ਆਵਾਜ਼ ਚ ਗੀਤ।
2: ਠੀਕ ਹੈ ਮੈਮ, ਥੈਂਕ ਯੂ,
1: ਸ਼ੁਕਰੀਆ ਜੀ। ਜੀ ਦੋਸਤੋ, ਇਹਨਾਂ ਦੀ ਫਰਮਾਇਸ਼ ਤੇ ਮਿਸ ਪੂਜਾ ਦੀ ਆਵਾਜ਼ ਵਿੱਚ ਗੀਤ ਪਲੇ ਕਰਨ ਲੱਗੇ। ਜੇ ਤੁਸੀਂ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ, 0181-248-3036 ਨੰਬਰ ਮਿਲਾ ਕੇ ਪੰਜਾਬੀ ਤੜਕਾ ਪ੍ਰੋਗਰਾਮ 'ਚ ਪਹੁੰਚ ਜਾਓ। ਅਤੇ ਮੈਂ ਇੰਦਰਪ੍ਰੀਤ ਸਿਰਾ ਤੁਹਾਡੇ ਨਾਲ ਗੱਲਬਾਤ ਕਰ ਰਹੀ ਹਾਂ ਅਤੇ ਤੁਹਾਡੀ ਫਰਮਾਇਸ਼ ਦੀ ਗੀਤ ਪਲੇ ਕਰ ਰਹੀ ਹਾਂ।

0: ਜੀ ਦੋਸਤੋ, ਟਾਈਮ ਹੋ ਰਿਹਾ 11:23 ਤੇ ਅਗਲੇ ਦੋਸਤ ਸਾਡੇ ਕੋਲ ਪਹੁੰਚ ਗਏ ਨੇ। ਹੈਲੋ
1: ਹੈਲੋ ਮੈਡਮ ਜੀ,
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਡਮ ਜੀ ਸੰਨੀ ਬੋਲ ਰਿਹਾ ਜੀ, ਭਾਰਤ ਕੈਂਟ ਜਲੰਧਰ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਮੈਡਮ ਜੀ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਜੀ, ਹਵਾ ਠੰਡੀ ਦੇ ਵਿੱਚ ਜੀ।
0: ਥੈਂਕ ਯੂ ਜੀ। ਅੱਛਾ ਮੈਨੂੰ ਇਹ ਦੱਸੋ, ਪਹਿਲੀ ਗੱਲ ਤਾਂ ਮੈਂ ਇਹੀ ਪੁੱਛੂੰਗੀ ਕਦੀ ਕਿ ਤੁਸੀਂ ਗੁਆਂਢੀਆਂ ਦੇ ਪੇੜਾਂ ਤੋਂ ਅੰਬ ਜਾਂ ਕਿਸੇ ਵੀ ਤਰੀਕੇ ਦਾ ਫਰੂਟ ਤੋੜ ਕੇ ਖਾਂਦੇ ਟਾਈਮ ਫੜੇ ਗਏ ਹੋ?
1: ਮੈਡਮ ਜੀ ਮੈਂ ਤੇ ਫੜਿਆ ਨਹੀਂ ਗਏ, ਪਰ ਸਕੂਲੇ ਜਦੋਂ ਮੈਂ ਜਾਂਦਾ ਰਹੀ ਹਾਂ ਤਾਂ ਉੱਥੇ ਫੜਿਆ ਗਿਆ ਸੀ ਮੈਡਮ ਜੀ ਅੰਬ ਤੋੜ ਕੇ।
0: ਤੇ ਫੇਰ ਕੁੱਟ ਪਈ?
1: ਮਾਲੀ ਨੇ ਮੈਨੂੰ ਫੜਿਆ ਸੀ, ਬਾਕੀ ਸਾਰੇ ਤੋੜ ਕੇ ਤੇ ਮੈਂ ਹੀ ਡਿੱਗ ਗਿਆ ਤੇ ਬੜੀ ਸੋਹਣੀ ਪਈ ਸੀ ਮੈਡਮ ਜੀ।
0: ਓਹੋ, ਪਰ ਇਹ ਦੱਸੋ ਫਰੂਟ ਖਾ ਲਿਆ ਸੀ ਉਨੀ ਦੇਰ ਤੱਕ?
1: ਹਾਂਜੀ ਮੈਡਮ ਜੀ, ਦੋ ਤਿੰਨ ਜੇਬੀ ਜੀ ਤੇ ਬਾਕੀ ਜਦੋਂ ਥੱਲੇ ਮੈਂ ਆਇਆ ਤੇ ਬਾਕੀ ਉਹਨੇ ਖੋਹ ਖੂ ਲਈ ਸੀ ਤੇ
0: ਤੁਹਾਨੂੰ ਅੱਛਾ ਲੱਗਦਾ ਹੈ ਪਲਾਂਟਸ ਉਗਾਣੇ?
1: ਹਾਂਜੀ ਹਾਂਜੀ ਮੈਡਮ ਜੀ, ਘਰ ਮੈਂ ਲਾਇਆ ਜਾਮਣ ਲਾਇਆ
0: ਜੀ,
1: ਤੁਲਸੀ ਵਗੈਰਾ ਲਗਾਈ ਹੈ ਮੈਡਮ ਜੀ।
0: ਚਲੋ ਬਹੁਤ ਅੱਛੀ ਗੱਲ ਹੈ, ਹਵਾ ਹਰਾ ਤੇ ਆਪਣੇ ਆਪ ਹੀ ਠੰਡੀ ਹਵਾ ਤੁਹਾਨੂੰ ਆਣੀ ਹੈ, ਸਾਰਾ ਕੁਝ ਤੁਸੀਂ ਘਰ ਲਗਾਇਆ ਹੋਇਆ।
1: ਹਾਂਜੀ ਹਾਂਜੀ, ਬਾਕੀ ਹੁਣ ਧੁੱਪ ਨਿਕਲਣ ਲੱਗ ਪਈ ਹੈ ਤੇ ਗਰਮੀ ਗਰਮੀ ਮਾੜੀ ਮਾੜੀ ਹੋਣ ਲੱਗ ਪਈ ਹੈ।
0: ਓਹੋ,
1: ਮਾਦਾ ਵੀ ਖਿਆਲ ਰੱਖੋ ਤੇ ਜਿਹੜੇ ਆਪਣੇ ਆਵਾਰਾ ਡੋਗੀ ਫਿਰਦੇ ਆ ਪਾਣੀ ਪੂਣੀ ਪਾਓ ਮੈਡਮ ਜੀ।
0: ਜੀ ਬਹੁਤ ਅੱਛੀ ਗੱਲ ਤੁਸੀਂ ਕਹੀ ਹੈ, ਤੇ ਅੱਜ ਗੀਤ ਕਿਹੜਾ ਸੁਣੋਗੇ?
1: ਗੀਤ ਮੈਡਮ ਜੀ ਜਿੱਤਾ ਚੱਲਦਾ ਸੁਣਾ ਦਿਓ ਸੰਭਲੀ।
0: ਜ਼ਰੂਰ ਜੀ, ਤੁਹਾਡੇ ਲਈ ਪਲੇ ਕਰਾਂਗੇ ਗੀਤ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ ਮੈਡਮ ਜੀ।
0: ਜੀ ਦੋਸਤੋ, ਤੁਸੀਂ ਮੈਨੂੰ ਸੁਣੀਆਂ ਸੁਣੀਆਂ ਫੋਟੋਆਂ ਵੀ ਭੇਜ ਸਕਦੇ ਹੋ ਜਿਹੜੀਆਂ ਤੁਸੀਂ ਘਰ ਪਲਾਂਟ ਲਗਾਏ ਨੇ, ਕਿਆਰੀਆਂ ਬਣਾਈਆਂ ਨੇ, ਅਤੇ ਜੇ ਤੁਹਾਨੂੰ ਗਾਰਡਨਿੰਗ ਦਾ ਸ਼ੌਂਕ ਹੈ, ਕੁਝ ਅੱਛੇ ਅੱਛੇ ਫੁੱਲ ਬੂਟੇ ਲੱਗੇ ਹੈਗੇ, ਤੁਸੀਂ ਉਹਦੀ ਸੋਹਣੀ ਜਿਹੀ ਫੋਟੋ ਵਟਸਐਪ 'ਤੇ ਵੀ ਭੇਜ ਸਕਦੇ ਹੋ। ਵਟਸਐਪ ਦਾ ਨੰਬਰ ਤੁਹਾਨੂੰ ਪਤਾ ਹੀ, 98 55 10 10 23, 9855102 7 ਵਟਸਐਪ 'ਤੇ ਸੋਹਣੀ ਜਿਹੀ ਫੋਟੋ ਵੀ ਤੁਸੀਂ ਭੇਜ ਸਕਦੇ ਹੋ। ਪਰ ਇੱਦਾਂ ਨਹੀਂ ਕਰਨਾ ਹੈ ਕਿ ਇੰਟਰਨੈਟ ਤੋਂ ਡਾਊਨਲੋਡ ਕਰਕੇ ਫੋਟੋ ਭੇਜ

ਉਹ ਚੀਜ਼ ਨਹੀਂ, ਨਾ ਨਾ ਨਾ ਨਾ, ਸਿਰਫ ਜੇ ਤੁਸੀਂ ਘਰ ਪੌਦੇ ਲਗਾਏ ਹੈਗੇ ਆ ਤੇ ਉਹ ਬਹੁਤ ਸੋਹਣੇ ਲੱਗ ਰਹੇ ਨੇ ਤੇ ਉਹਨਾਂ ਦੀ ਫੋਟੋ ਮੇਰੇ ਤੱਕ ਜ਼ਰੂਰ ਪਹੁੰਚਾਓ। ਫਿਲਹਾਲ ਗੀਤਾ ਜ਼ੈਲਦਾਰ ਦੀ ਆਵਾਜ਼ ਵਿੱਚ ਆ ਰਹੇ ਜੀ ਗੀਤ।

0: ਆਪਣਾ ਨਾਲ ਗੱਲ ਕਰੀਏ। ਹੈਲੋ।
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਨੇ?
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ। ਮੈਂ ਤਾਂ ਓਨਲਾਈਨ ਤੁਹਾਨੂੰ ਪਛਾਣ ਲਿਆ ਜਦੋਂ ਤੁਸੀਂ ਢੋਲ ਵਜਾਤਾ। ਮੈਂ ਕਿਹਾ ਇੰਦਰਪ੍ਰੀਤ ਸੇਰਾ ਮੈਡਮ ਜੀ ਆ ਗਏ ਆ।
0: ਚਲੋ ਜੀ, ਇਸੇ ਬਹਾਨੇ ਸਾਰੇ ਪਛਾਣਨ ਲੱਗ ਗਏ ਨੇ ਕਿ ਢੋਲ ਵਾਲੇ ਮੈਡਮ ਆ ਗਏ ਨੇ।
1: ਹਾਂਜੀ ਹਾਂਜੀ, ਇੱਦਾਂ ਹੀ ਲੱਗਦਾ ਜੀ।
0: ਅੱਛਾ, ਇਹ ਦੱਸੋ ਕਿ ਪਹਿਲਾਂ ਗੀਤ ਕਿਹੜਾ ਸੁਣਨਾ ਚਾਹੋਗੇ?
1: ਗੀਤ ਮੈਡਮ ਸੁਣਾ ਦਿਓ, ਰੰਗੀਲਾ ਜੱਟ ਅਤੇ ਸੁਰਿੰਦਰ ਕੌਰ ਦਾ ਭਾਂਡੇ ਕਲੀ ਕਰਾ ਲਓ। ਜੇ ਬਰਸਾਤ ਆ ਗਈ ਨਾ, ਹੁਣ ਪਿੱਤਲ ਦੇ ਭਾਂਡੇ ਪਹਿਲਾਂ ਕਲੀ ਕਰਾਉਂਦੇ ਹੁੰਦੇ ਜੀ ਅੱਜ ਕੱਲ੍ਹ।
0: ਜੀ ਜੀ, ਚਲੋ ਭਾਂਡੇ ਕਲੀ ਹੋਣਗੇ ਫਿਰ ਨਾਲ ਚਾਹ ਬਣਾਵਾਂਗੇ। ਚਲੋ ਬਹੁਤ ਅੱਛੀ ਗੱਲ ਹੈ। ਅੱਛਾ ਮੈਨੂੰ ਇਹ ਦੱਸੋ, ਸੱਚੀ ਸੱਚੀ ਦੱਸਿਓ, ਝੂਠ ਨਹੀਂ ਬੋਲਣਾ ਹੈਗਾ, ਠੀਕ ਹੈ? ਕਿ ਬਈ ਤੁਸੀਂ ਕਦੀ ਆਪਣੇ ਹੱਥੀ ਕੋਈ ਬੂਟਾ ਲਾਇਆ?
1: ਮੈਂ ਤਾਂ ਆਪਣੇ ਤਕਰੀਬਨ ਹਾਲ ਨਾ ਆਪਣੇ ਘਰ ਵੀ ਲਾਈਦਾ ਤੇ ਕਿਸੇ ਨੂੰ ਮੈਂ ਪ੍ਰੈਜੈਂਟ ਵੀ ਕਰਦਾ ਰਹਿੰਦਾ ਲੋਕਾਂ ਨੂੰ, ਜਿੱਦਾਂ ਬੂਟੇ ਲੈ ਕੇ।
0: ਇਹ ਤਾਂ ਬਹੁਤ ਅੱਛੀ ਗੱਲ ਹੈ।
1: ਮੇਰੇ ਆਪਣੇ ਘਰ ਹੀ ਤਕਰੀਬਨ 70 ਕੁ ਵੈਰਾਈਟੀਆਂ ਦੇ ਪੌਦੇ ਲੱਗੇ ਆ, ਜਿਹੜੇ ਗਮਲਿਆਂ ਵਿੱਚ ਵੀ ਤੇ ਉਦਾਂ ਵੀ।
0: ਇਹ ਤਾਂ ਬਹੁਤ ਵਧੀਆ, ਤੁਹਾਡਾ ਤਾਂ ਗਾਰਡਨ ਗਾਰਡਨ ਹੋਣਾ ਸਾਰਾ ਘਰ।
1: ਬਿਲਕੁਲ ਜੀ, ਸਾਡੇ ਵੱਲੋਂ ਦੇਖ ਕੇ, ਸਾਡੇ ਨਾਲ ਦੇ ਜਿੰਨੇ ਪੜੋਸੀ ਹੈ ਨਾ, ਸਾਡੀ ਸਾਰੀ ਗਲੀ ਗ੍ਰੀਨਰੀ ਹੋ ਗਈ ਆ।
0: ਚਲੋ, ਤੁਸੀਂ ਆਪਣੇ ਵੱਲੋਂ ਸ਼ੁਰੂਆਤ ਕੀਤੀ ਹੈ, ਤੁਹਾਡੀ ਸਾਰੀ ਗਲੀ ਦੇ ਵਿੱਚ ਹਰਿਆਲੀ ਆ ਗਈ ਹੈ।
1: ਹਾਲੇ ਬਿਲਕੁਲ ਬਹੁਤ ਸਾਰੀ ਗਲੀ ਰਹੇ ਨੇ, ਬਹੁਤ ਬੂਟੇ ਲਾਏ ਪੌਦੇ। ਪਹਿਲੇ ਮੈਂ ਉਹਨਾਂ ਨੂੰ ਗਿਫਟ ਕਰਤੇ ਜਦੋਂ ਅਸੀਂ ਇੱਥੇ ਘਰ ਸ਼ਿਫਟ ਕੀਤਾ, ਫਿਰ ਮੇਰੇ ਵਾਲਾ ਸਾਰਿਆਂ ਨੇ ਲਾ ਲਿਆ ਕਿ ਵਧੀਆ ਲੱਗਦੇ, ਸੋਹਣੇ ਲੱਗਦੇ।
0: ਹੈਲੋ।
1: ਹਾਂਜੀ ਹਾਂਜੀ
0: ਹਾਂਜੀ, ਨਹੀਂ ਚਲੋ ਬਹੁਤ ਅੱਛਾ ਲੱਗਿਆ ਕਿ ਤੁਸੀਂ ਇੰਨੇ ਸਾਰੇ ਪੌਦੇ ਲਗਾਏ ਹੋਏ ਨੇ, ਅਤੇ ਤੁਸੀਂ ਸਾਨੂੰ ਫੋਟੋ ਵੀ ਭੇਜ ਸਕਦੇ ਹੋ ਵਟਸਐਪ 'ਤੇ, ਕਿ ਤਾਂ ਅਸੀਂ ਦੇਖ ਸਕੀਏ।
1: ਹੁਣੇ ਭੇਜ ਟਰਾਈ ਕਰਦਾ ਸੀ, ਮੈਂ ਸੁਣ ਤਾਂ ਲਿਆ ਸੀ ਪਹਿਲੇ, ਮੈਂ ਕਿਹਾ ਪਹਿਲੇ ਮੈਂ ਫੋਨ 'ਤੇ ਟਰਾਈ ਕਰਦਾ ਸੀ, ਫਿਰ ਮੈਂ ਕਿਹਾ ਚਲੋ ਬਾਅਦ 'ਚ ਭੇਜ ਦਾਂਗਾ।
0: ਚਲੋ ਠੀਕ ਹੈ ਜੀ, ਪੌਲ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ, ਤੁਹਾਡੀ ਫਰਮਾਇਸ਼ 'ਤੇ ਆ ਰਿਹਾ ਜੀ ਇਹ ਗੀਤ। ਸ਼ੁਕਰੀਆ ਜੀ,
1: ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ ਤੁਹਾਡਾ
0: ਜੀ। ਦੋਸਤੋ, ਵੈਸੇ ਮੈਂ ਇੱਕ ਗੱਲ ਦੇਖੀ ਹੈਗੀ ਹੈ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਤਰੱਕੀ ਕਰ ਰਹੇ ਹੈਗੇ, ਬਹੁਤ ਤਰੱਕੀ ਕਰ ਰਹੇ ਹੈਗੇ, ਬਟ ਤਰੱਕੀ ਦੀ ਜਿਹੜੀ ਕੀਮਤ ਹੈਗੀ ਉਹ ਕਿੱਦਾਂ ਚੁਕਾਈ ਜਾ ਰਹੀ ਹੈ? ਸੋਹਣੇ ਸੋਹਣੇ ਵਧੀਆ ਵਧੀਆ ਫਲਾਈਓਵਰਸ ਬਣ ਰਹੇ ਨੇ, ਰੋਡਸ ਬਣ ਰਹੀਆਂ ਨੇ, ਸਭ ਕੁਝ ਬਣ ਰਿਹਾ, ਪਰ ਜਿਹੜੇ ਸਾਈਡ 'ਤੇ ਪੇੜ ਹੁੰਦੇ ਨੇ ਉਹ ਵੱਡੇ ਜਾ ਰਹੇ ਨੇ, ਅਤੇ ਦੁੱਖ ਦੀ ਗੱਲ ਪਤਾ ਕੀ ਹੈ ਕਿ ਕਿਤੇ ਲਗਾਏ ਵੀ ਨਹੀਂ ਜਾ ਰਹੇ। ਹੁਣ ਫੋਰਨ ਕੰਟਰੀਜ਼ ਦੀ ਜੇ ਮੈਂ ਗੱਲ ਕਰਾਂ, ਮੈਂ ਕਿਸੇ ਨੂੰ ਕੰਪੇਅਰ ਨਹੀਂ ਕਰੂੰਗੀ, ਫੋਰਨ ਕੰਟਰੀਜ਼ ਦੀ ਜੇ ਗੱਲ ਕੀਤੀ ਜਾਵੇ, ਉੱਥੇ ਦੀ ਟੈਕਨੋਲੋਜੀ ਜਿਹੜੀ ਹੈਗੀ ਹੈ, ਉੱਥੇ ਇਹ ਹੈ ਕਿ ਕੋਈ ਵੱਡਾ ਪੇੜ, ਬਹੁਤ ਜ਼ਿਆਦਾ ਹੈਵੀ ਜਾਂ ਪੁਰਾਣਾ ਪੇੜ ਲੱਗਾ ਹੋਇਆ ਜਾਂ ਆਲੇ ਦੁਆਲੇ ਪੇੜ ਲੱਗੇ ਹੋਏ ਨੇ, ਉਹਨਾਂ ਨੂੰ ਕਦੀ ਵੀ ਉਹ ਤੋੜਦੇ ਨਹੀਂ, ਕੱਟਦੇ ਨਹੀਂ, ਵੱਢਦੇ ਨਹੀਂ ਹੈਗੇ। ਕੋਸ਼ਿਸ਼ ਇਹੀ ਕਰਦੇ ਨੇ ਕਿ ਉਸ ਮਸ਼ੀਨਰੀ ਦੇ ਨਾਲ ਜੜ੍ਹਾਂ ਸਮੇਤ ਉਹ ਪੇੜ ਨੂੰ ਚੱਕ ਕੇ ਦੂਸਰੀ ਜਗ੍ਹਾ 'ਤੇ ਲਗਾ ਦਿੱਤਾ ਜਾਂਦਾ ਹੈ। ਇਹਦੇ ਨਾਲ ਹੁੰਦਾ ਕੀ ਹੈ ਜੀ, ਪੇੜ ਵੀ ਬਚ ਜਾਂਦਾ ਹੈ, ਤੁਹਾਡੀਆਂ ਸੜਕਾਂ ਵੀ ਬਣ ਜਾਂਦੀਆਂ ਨੇ, ਅਤੇ ਸਭ ਕੁਝ ਅੱਛਾ ਹੋ ਜਾਂਦਾ ਹੈਗਾ। ਸੋ ਸੋਚੋ ਸੋਚੋ, ਇਸ ਬਾਰੇ ਵੀ ਸੋਚੋ, ਅਤੇ ਜਿਹੜੇ ਲੋਕ ਹਲੇ ਵੀ ਪੌਦੇ ਨਹੀਂ ਲਗਾਉਂਦੇ ਉਹਨਾਂ ਨੂੰ ਵੀ ਲਗਾਉਣੇ ਚਾਹੀਦੇ ਨੇ, ਕਿਉਂਕਿ ਇਹਦੇ ਵਿੱਚ ਸਾਡਾ ਬੈਨੀਫਿਟ ਤਾਂ ਹੈਗਾ ਹੀ ਹੈ, ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਨਾ ਉਹਦਾ ਬਹੁਤ ਬੈਨੀਫਿਟ ਹੋ ਜਾਏਗਾ। ਫਿਲਹਾਲ ਚਲੋ ਭਾਂਡੇ ਕਲੀ ਕਰ ਲਈਏ, ਉਸ ਤੋਂ ਬਾਅਦ ਗੱਲ ਕਰਦੇ ਹਾਂ ਅਗਲੇ ਦੋਸਤ ਦੇ ਨਾਲ।

ਇੰਨੀ ਰਿਝਾਤੀ ਚਾਹ, ਇੰਨੀ ਰਿਝਾਤੀ ਕਮਲੀ ਹੋ ਗਈ ਚਾਹ, ਬਸ ਪੈਨ ਖਾਲੀ ਨਹੀਂ ਹੋਇਆ ਹੈਗਾ। ਮੈਨੂੰ ਤਾਂ ਇਹ ਨਹੀਂ ਸਮਝ ਆਇਆ ਚਾਹ ਕਿਹੜੀ ਹੈ ਜਿਹੜੀ ਰਿੱਝੀ ਜਾ ਰਹੀ, ਰਿੱਝੀ ਜਾ ਰਹੀ, ਰਿੱਝੀ ਜਾ ਰਹੀ, ਖਤਮ ਹੀ ਨਹੀਂ ਹੋ ਰਹੀ। ਉਹ ਵੇਖ ਲੈਂਦਾ ਚੱਲਦਾ ਰਹਿੰਦਾ ਹੈਗਾ। ਤੁਹਾਡੇ ਤੋਂ ਵੀ ਕਈ ਨਾ ਕਈ ਵਾਰੀ ਚਾਹ ਰਿੱਝਦੀ ਰਿੱਝਦੀ ਰਿੱਝਦੀ ਰਿੱਝਦੀ ਜ਼ਿਆਦਾ ਦੁੱਧ ਪਾਈ ਜਾ ਰਹੇ ਹੋ, ਪਾਈ ਜਾ ਰਹੇ ਹੋ, ਪਾਈ ਜਾ ਰਹੇ ਹੋ, ਪਾਈ ਜਾ ਰਹੇ ਹੋ, ਪਰ ਰਿਝਾਈ ਜਾ ਰਹੇ ਹੋ। ਬਈ ਇੰਨੀ ਰਿਝਾਣੀ ਨਹੀਂ ਚਾਹੀਦੀ। ਮੋਰਲ ਆਫ ਦ ਸਟੋਰੀ ਇਜ਼ ਕਿ ਚਾਹ ਜੇ ਪੀਣੀ ਹੈ ਨਾ, ਉਹਨੂੰ ਇੰਨਾ ਰਿਝਾਉਣਾ ਨਹੀਂ ਚਾਹੀਦਾ ਜਿਸ ਹਿਸਾਬ ਨਾਲ ਇਹਨਾਂ ਨੇ ਰਿਝਾਈ ਹੈਗੀ ਹੈ। ਵੈਲ, ਅਗਲੇ ਦੋਸਤ ਆ ਗਏ ਨੇ।

ਕਾਣੇ ਸ਼ਾਹਕੋਟ ਫਲੌਰ ਬਠਿੰਡਾ ਮੇਰੇ ਕੰਮ ਦਾ ਪਾਣੀ ਭਰਦੇ ਅੰਮ੍ਰਿਤਸਰ ਜਲੰਧਰ ਅੜੀਏ ਮੇਰੀਆਂ ਸਿਫਤਾਂ ਕਰਦੇ ਮੈਂ ਤੋਂ ਗੋਰੇ ਕਲੀ ਕਰਾਉਂਦੇ ਮੇਮਾਂ ਦੇ ਸੱਦੇ ਆਉਂਦੇ ਲੈ ਪਾਸਪੋਰਟ ਦਿਖਲਾਵਾਂ।

0: वेलकम बैक फ्रेंड्स, प्रोग्राम चल रहा है पंजाबी तड़का, तुहाडे अपने फेवरेट चैनल 102.7 मेगाहर्ट्ज एफएम रेनबो ते, मैं थोड़ी दोस्त इंद्रप्रीत सिरा ते अगले दोस्त साढ़े कोल पहुंच गए ने। हेलो
1: हेलो मैडम इंद्रप्रीत जी, सत श्री अकाल जी।
0: सत श्री अकाल जी, कौन गल कर रहे हो?
1: मैं राम रवाया शर्मा जी, पिंड सवराए जिला जंदर तो बोल रहा जी।
0: बहुत बहुत स्वागत है जी तुहाडा प्रोग्राम च।
1: मैडम जी तुसी भी आवाज दे जिहड़ी है ठंडी ठंडी आवाज साडे नगर पहुंचे हैं जी, तुहाडा भी बहुत स्वागत है साडे नगर सवराए जी।
0: शुक्रिया जी, शुक्रिया। ते हां जी हां जी, दसो की कहना चाहंदे हो?
1: मैं कहा प्रोग्राम बहुत वधिया पेश कर रहे जी, तुसी बहुत वधिया प्रोग्राम पेश कर रहे हो जी।
0: शुक्रिया जी। ते दसो तुसी अपने टाइम ते आंढी गुआंढियां दे पेड़ां तो फल फ्रूट चोरी करके खाधे आ?
1: मैडम जी अभी तक खाते रहे बहुत जी, साढ़े खेती बाड़ी करते रहे जी, अपनी खेती बाड़ी सी चंगी वधिया जी।
0: अच्छा जी।
1: ते असी भी अपने खुद अंबा दे जामणा दे अमरूदा दे बूटे बटे लाए हुंदे सारे जी।
0: अच्छा जी, तुहाडे उत्थे आ के कोई बच्चे चोरी करके पेड़ तो ला के खांदे सी ते तुसी उहनां नूं कुटदे तां नहीं सी कदी?
1: नहीं नहीं कुछ नहीं किया जी, असी भी बच्चे होंदे असी भी लागले खूहां जी, साडे अमरूद मुक जाने भी लागले खूहां जाके तोड़ के लै आउणे जी उहनां नूं।
0: ਠੀਕ ਹੈ ਜੀ। ਉਹ ਸਮਾਂ ਜਿਹੜਾ ਸੀ ਬਹੁਤ ਸੋਹਣਾ ਸੀਗਾ, ਬਹੁਤ ਹੀ ਵਧੀਆ ਸੀ,
1: ਬਹੁਤ ਬਹੁਤ ਵਧੀਆ ਨੀ, ਵਾਤਾਵਰਨ ਵੀ ਬੜਾ ਵਧੀਆ ਸੀਗਾ। ਹੁਣ ਤਾਂ ਗਰਮੀ ਦਾ ਵੀ ਵਾਤਾਵਰਨ ਬਹੁਤ ਜ਼ਿਆਦਾ ਆਪਣੇ ਹੋ ਗਿਆ ਜੀ ਖਰਾਬ ਵਧਣਾ
0: ਜੀ ਜੀ। ਤੇ ਇਹ ਦੱਸੋ ਜੀ ਅੱਜ ਗੀਤ ਕਿਹੜਾ ਸੁਣੋਗੇ?
1: ਮੈਡਮ ਜੀ ਇਹਦਾ ਉਹ ਗੀਤ ਆਪਣੇ ਬੜਾ ਸੁਰੀਲੇ ਸੀਗੇ ਜੀ, ਆਪਣੇ ਸਾਵਰਕੋਟੀ ਸਾਹਿਬ ਜੀ ਉਹਨਾਂ ਦੇ ਨੂੰ ਡੈਡੀਕੇਟ ਹੈ ਗੀਤ ਜੀ। ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਜੀ, ਬਹੁਤ ਵਧੀਆ ਗੀਤ ਹੈ।
0: ਜ਼ਰੂਰ ਜੀ, ਤੁਹਾਡੇ ਲਈ ਗੀਤ ਪਲੇਅ ਕਰਾਂਗੇ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ,
1: ਬਹੁਤ ਧੰਨਵਾਦ ਜੀ, ਨਮਸਕਾਰ, ਸਤਿ ਸ਼੍ਰੀ ਅਕਾਲ ਜੀ।
0: ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਦੋਸਤੋ ਇਹਨਾਂ ਦੀ ਫਰਮਾਇਸ਼ 'ਤੇ ਜਿਹੜਾ ਗੀਤ ਹੈ ਜ਼ਰੂਰ ਪਲੇਅ ਕੀਤਾ ਜਾਏਗਾ। ਅਤੇ ਹੁਣ ਵੀ ਜੇ ਕਿਤੇ ਤੁਹਾਡੇ ਆਲੇ ਦੁਆਲੇ ਜਾਂ ਤੁਹਾਡੇ ਘਰ ਦੇ ਕੋਲ ਕੋਈ ਫਰੂਟ ਦਾ ਪੇੜ ਲੱਗਾ ਹੁੰਦਾ ਹੈ, ਜੇ ਕੋਈ ਬੱਚੇ ਤੋੜਦੇ ਨੇ ਉਹਨਾਂ ਨੂੰ ਤੋੜ ਲੈਂਦਿਆ ਕਰੋ, ਕਿਸੇ ਨੂੰ ਟੋਕਿਆ ਨਾ ਕਰੋ, ਕਿਉਂਕਿ ਕਈ ਲੋਕ ਇੰਨੇ ਮਹਾਨ ਹੁੰਦੇ ਨੇ ਨਾ, ਜੇ ਕੋਈ ਇੱਦਾਂ ਕਰ ਲਏ ਉਹਨੂੰ ਕੁੱਟਣ 'ਤੇ ਆਉਂਦੇ ਨੇ ਵੀ ਇੱਦਾਂ ਦੀ ਚੀਜ਼ ਨਾ ਕਰਿਆ ਕਰੋ।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬੀ ਤੜਕਾ, ਅਤੇ ਮੈਨੂੰ ਵਟਸਐਪ 'ਤੇ ਫੋਟੋ ਵੀ ਆ ਗਈ ਹੈਗੀ ਆ, ਬਹੁਤ ਸੋਹਣੀਆਂ ਕਿਆਰੀਆਂ ਲੱਗੀਆਂ, ਮਤਲਬ ਕਿ ਗਮਲੇ ਲਗਾਏ ਹੋਏ ਆ ਇੱਕ ਸਾਰ ਲਾਈਨ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ। ਇਹ ਪੌਲ ਜੀ ਜੋ ਸਰਾਭਾ ਨਗਰ ਤੋਂ ਜਿਹਨਾਂ ਦੀ ਕਾਲ ਆਈ ਸੀ, ਉਹਨਾਂ ਨੇ ਸਾਨੂੰ ਫੋਟੋਜ਼ ਭੇਜੀਆਂ, ਉਹਨਾਂ ਨੇ ਹਰ ਇੱਕ ਐਂਗਲ ਤੋਂ ਫੋਟੋ ਮੈਨੂੰ ਭੇਜ ਦਿੱਤੀ ਹੈਗੀ ਆ, ਪ੍ਰੋਪਰ ਤਰੀਕੇ ਦੇ ਨਾਲ ਮੈਨੂੰ ਗਮਲੇ ਦੇਖ ਰਹੇ ਨੇ, ਸੋਹਣੇ ਸੋਹਣੇ ਪਲਾਂਟਸ ਉਹਦੇ 'ਤੇ ਲੱਗੇ ਹੋਏ ਨੇ, ਨਾਲੇ ਗੁਆਂਢੀਆਂ ਨੇ ਕੱਪੜੇ ਸੁੱਕਣੇ ਪਾਏ ਨੇ, ਉਹ ਵੀ ਮੈਨੂੰ ਦੇਖ ਰਿਹਾ ਹੈਗਾ। ਇਹਨਾਂ ਦੇ ਟੈਰਿਸ ਦੇ ਉੱਤੇ ਵੀ ਸਾਰੇ ਇੱਕ ਸਾਈਡ 'ਤੇ ਗਮਲੇ ਰੱਖੇ ਹੋਏ ਨੇ, ਮਤਲਬ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਫਾਈ ਦੇ ਨਾਲ ਆਪਣੇ ਘਰ ਨੂੰ ਜਿਹੜਾ ਨਾ ਡੈਕੋਰੇਟ ਕੀਤਾ ਹੈਗਾ। ਜੇ ਤੁਸੀਂ ਵੀ ਇਹ ਫੋਟੋਜ਼ ਭੇਜਣਾ ਚਾਹੁੰਦੇ ਹੋ ਤਾਂ ਭੇਜ ਸਕਦੇ ਹੋ, ਤਾਂ ਉਹ ਮੈਂ ਦੱਸ ਦਊਂਗੀ ਕਿ ਬਈ ਇਹਨਾਂ ਦਾ ਵੀ ਇੱਕ ਫੋਟੋ ਆ ਚੁੱਕੀ ਹੈ। ਫਿਲਹਾਲ ਜਿਹੜੇ ਦੋਸਤ ਸਾਡੇ ਕੋਲ ਪਹੁੰਚ ਚੁੱਕੇ ਨੇ, ਗੱਲ ਕਰੀਏ ਉਹਨਾਂ ਦੇ ਨਾਲ। ਹੈਲੋ, ਹੈਲੋ।

0: ਜੀ ਹੈਲੋ ਹੈਲੋ, ਹੈਗਾ ਕੋਈ ਫੋਨ ਤੇ?
1: ਹੈਲੋ ਮੈਡਮ ਜੀ, ਨਮਸਕਾਰ ਜੀ, ਹੈਗਾ ਫੋਨ ਤੇ ਜੀ?
0: ਨਮਸਕਾਰ ਜੀ, ਕੌਣ ਪਹੁੰਚੇ ਨੇ ਸਾਡੇ ਕੋਲ?
1: ਹੀਰਾ ਲਾਲ ਗੋਪਾਲ ਨਗਰ ਜਲੰਧਰ, ਬਿਲਕੁਲ ਨੇੜੇ ਫੁੱਲਾਂ ਵਾਲੀ ਮੰਡੀ ਤੋਂ ਜੀ।
0: ਕਿਆ ਬਾਤ ਹੈ, ਡਾਇਮੰਡ ਰੇਡ ਜੀ ਪਹੁੰਚੇ ਨੇ ਸਾਡੇ ਕੋਲ।
1: ਸ਼ੁਕਰੀਆ ਮੈਡਮ ਜੀ, ਸ਼ੁਕਰੀਆ ਜੀ।
0: ਅੱਛਾ ਜੀ, ਇਹ ਦੱਸੋ ਕਿ ਤੁਸੀਂ ਕੰਮ ਕੀ ਕਰਦੇ ਹੋ?
1: ਕੰਮ ਮੈਡਮ, ਸਕੂਲ ਯੂਨੀਫਾਰਮ ਬਣਾਈ ਦੀ।
0: ਬਹੁਤ ਹੀ ਵਧੀਆ। ਬੱਚੇ ਜਿਹੜੇ ਨੇ, ਬੱਚੇ ਕਦੀ ਸ਼ਿਕਾਇਤ ਕਰਦੇ ਨੇ ਆ ਕੇ ਕਿ ਸਕੂਲ ਯੂਨੀਫਾਰਮ ਵਧੀਆ ਨਹੀਂ ਬਣਾ ਕੇ ਦਿੱਤੀ?
1: ਮੈਡਮ ਜੀ ਦੇਖੋ, ਅਸੀਂ ਫੈਕਟਰੀ 'ਚ ਕੰਮ ਕਰੀਦਾ
0: ਜੀ ਜੀ ਜੀ,
1: ਤੇ ਸ਼ੋਰੂਮਾਂ 'ਚ ਸਾਡੀ ਜਾਂਦੀ ਹੈ ਜੀ ਯੂਨੀਫਾਰਮ
0: ਜੀ,
1: ਤੇ ਸ਼ਿਕਾਇਤ ਵੈਸੇ ਕਦੀ ਨਹੀਂ ਆਈ, ਮਾੜੀ ਮੋਟੀ ਆ ਜਾਂਦੀ ਤੇ ਸਿਲਾਈ ਸਲੂਈ ਉੱਧੜ ਗਈ, ਉੱਦਾਂ ਕੋਈ ਸ਼ਿਕਾਇਤ ਨਹੀਂ ਆਈ।
0: ਚਲੋ ਬਹੁਤ ਅੱਛੀ ਗੱਲ ਹੈ। ਤੇ ਇਹ ਦੱਸੋ, ਪੇੜ ਪੌਦਿਆਂ ਨਾਲ ਆਲੇ ਦੁਆਲੇ ਨਾਲ ਕਿੰਨਾ ਕੁ ਪਿਆਰ ਕਰਦੇ ਹੋ ਤੁਸੀਂ?
1: ਮੈਡਮ ਜੀ ਜਿੱਥੇ ਅਸੀਂ ਰਹਿੰਦੇ ਹਾਂ ਨਾ ਜੀ, ਉੱਥੇ ਜਿੱਦਾਂ ਪੋਲ ਸਾਹਮਣੇ ਦੱਸਿਆ, ਗਲੀ ਦੇ ਵਿੱਚ ਸਾਰੇ ਗਮਲੇ ਲਾਏ ਨੇ।
0: ਅੱਛਾ ਜੀ, ਤੁਸੀਂ ਉਹੀ ਗਲੀ 'ਚ ਰਹਿੰਦੇ ਹੋ?
1: ਹਾਂਜੀ,
0: ਤੁਸੀਂ ਵੀ ਉਹੀ ਗਲੀ 'ਚ ਰਹਿੰਦੇ ਹੋ?
1: ਹੈਲੋ
0: ਹੈਲੋ ਜੀ, ਆਵਾਜ਼ ਆ ਰਹੀ ਹੈ?
1: ਹਾਂ, ਆਵਾਜ਼ ਕੱਟੀ ਗਈ ਸੀ ਮੈਡਮ।
0: ਅੱਛਾ ਜੀ, ਠੀਕ ਹੈ ਜੀ। ਹਾਂਜੀ, ਤੁਸੀਂ ਦੱਸੋ ਕੀ ਕਹਿ ਰਹੇ ਹੋ?
1: ਮੈਂ ਕਿਹਾ ਮੈਡਮ, ਅਸੀਂ ਗਲੀ 'ਚ ਨਹੀਂ ਲਾਏ, ਅਸੀਂ ਛੱਤ ਦੇ ਉੱਪਰ ਲਾਏ ਨੇ, ਪੌਦੇ ਕਾਫੀ ਲਾਏ ਨੇ, ਤੇ ਜਵੈਨ ਦਾ ਪੌਦਾ ਲਾਇਆ, ਪੁਦੀਨੇ ਦਾ, ਐਲੋਵੀਰਾ, ਤੇ ਗੁਲਾਬ ਦੇ ਫੁੱਲ, ਚਮੇਲੀ ਦੇ ਫੁੱਲ।
0: ਕਿਆ ਬਾਤ ਹੈ ਜੀ, ਮੈਨੂੰ ਤਾਂ ਖੁਸ਼ਬੂ ਇੱਥੇ ਤੱਕ ਆਉਣ ਲੱਗ ਗਈ। ਬਹੁਤ ਅੱਛਾ ਲੱਗਿਆ ਹੀਰਾ ਲਾਲ ਜੀ ਤੁਹਾਡੇ ਨਾਲ ਗੱਲ ਕਰਕੇ। ਅੱਛੀ ਗੱਲ ਹੈ, ਪਲਾਂਟਸ ਲਗਾਉਣੇ ਚਾਹੀਦੇ ਨੇ ਘਰ, ਉਹਦੇ ਵਿੱਚ ਕੀ ਹੈ, ਇੱਕ ਤਾਂ ਵਾਤਾਵਰਨ ਸ਼ੁੱਧ ਰਹਿੰਦਾ ਹੈ, ਅਤੇ ਉੱਤੋਂ ਜਿਹੜੇ ਪਲਾਂਟਸ ਦੀ ਤੁਸੀਂ ਗੱਲ ਕਰ ਰਹੇ ਹੋ, ਜਿੱਦਾਂ ਐਲੋਵੇਰਾ, ਕੁਆਰ, ਉਹ ਚਿਹਰੇ ਲਈ ਬਹੁਤ ਅੱਛਾ ਹੈਗਾ, ਉਹ ਲਗਾ ਸਕਦੇ ਹਾਂ। ਜੁਐਨ ਦਾ ਪੌਦਾ ਜਿਹੜਾ ਹੈ, ਉਹ ਚਾਹ ਵਿੱਚ ਵੀ ਪਾਇਆ ਜਾ ਸਕਦੇ ਨੇ। ਅਤੇ ਤੁਸੀਂ ਅੱਜ ਗੀਤ ਕਿਹੜਾ ਸੁਣਨਾ ਚਾਹੋਗੇ?
1: ਮੈਡਮ ਗੀਤ ਤੋਂ ਪਹਿਲੇ ਤੁਹਾਨੂੰ ਮੈਂ ਛੋਟੀ ਜਿਹੀ ਗੱਲ ਸੁਣਾਉਣੀ ਚਾਹਾਂਗਾ ਬਚਪਨ ਦੀ।
0: ਹਾਂ ਜ਼ਰੂਰ ਦੱਸੋ।
1: ਆਪਾਂ ਘਰ ਤੋਂ ਦੂਰ ਨਾ, ਆਪਾਂ ਥੋੜ੍ਹੀ ਜਿਹੀ ਇੱਕ ਜਗ੍ਹਾ ਪਲਾਟ ਸੀ
0: ਜੀ,
1: ਤੇ ਉਹ ਪਲਾਟ ਦੇ ਸਾਹਮਣੇ ਉਹਨਾਂ ਦਾ ਘਰ ਸੀ ਜਿਹਨਾਂ ਦਾ।
0: ਹਾਂਜੀ
1: ਮੈਡਮ, ਆਪਾਂ ਚਾਰ ਪੰਜ ਮੁੰਡੇ ਨਾ, ਬਚਪਨ ਤੁਹਾਨੂੰ ਹੁੰਦਾ ਅਸੀਂ ਉੱਥੋਂ ਬੇਟ ਤੋੜਨ ਜਾਂਦੇ ਹੁੰਦੇ।
0: ਠੀਕ ਹੈ ਜੀ।
1: ਤੇ ਅਸੀਂ ਛੋਟੇ ਛੋਟੇ ਵੱਟੇ ਮਾਰਨੇ, ਬੇਟ ਥੱਲੇ ਡਿੱਗ ਪੈਣੇ ਜੀ, ਤੇ ਉਹਨਾਂ ਦੇ ਪਲਾਟ 'ਚ ਗੰਦ ਪੈ ਜਾਣਾ, ਤੇ ਉਹਨਾਂ ਨੇ ਫਿਰ ਸਾਡੇ 'ਤੇ ਨਜ਼ਰ ਰੱਖੀ ਵੀ ਕੌਣ ਆਉਂਦਾ ਹੈਗਾ
0: ਜੀ ਜੀ।
1: ਅਸੀਂ ਫਿਰ ਦੋ ਕੁ ਦਿਨ ਛੱਡ ਕੇ ਗਏ ਜੀ, ਤੇ ਉਹ ਅੰਦਰ ਸੁੱਤੇ ਹੋਏ ਸੀ, ਤੇ ਉਹਨਾਂ ਨੇ ਬਾਹਰ ਡੋਗੀ ਬੰਨਤਾ ਆਪਣਾ।
0: ਓ
1: ਬਈ, ਜੇ ਇਹਨਾਂ ਨੂੰ ਪਤਾ ਲੱਗ, ਮਤਲਬ ਜਦੋਂ ਡੋਗੀ ਭੌਂਕੇਗਾ ਸਾਨੂੰ ਪਤਾ ਲੱਗ ਜਾਏਗਾ ਵੀ ਪਲਾਟ 'ਚ ਆਇਆ ਜੀ।
0: ਜੀ ਜੀ ਜੀ ਜੀ।
1: ਤੇ ਡੋਗੀ ਤੇ ਉਹਨਾਂ ਨੇ ਬੰਨਿਆ ਹੋਇਆ ਸੀ ਜੋ ਸੁੱਤਾ ਹੋਇਆ ਸੀ
0: ਜੀ,
1: ਤੇ ਆਪਾਂ ਲਾ ਕੇ ਆ ਗਏ ਜੀ।
0: ਅੱਛਾ, ਉਹ ਸੁੱਤਾ ਰਹਿ ਗਿਆ
1: ਲੈਣ ਦੇ। ਫਿਰ ਦੂਸਰੇ ਦਿਨ ਅਸੀਂ ਗਏ ਜੀ, ਉਹਨੇ ਡੋਗੀ ਖੋਲ ਕੇ ਰੱਖਿਆ ਹੋਇਆ ਜੀ।
0: ਓ, ਹੁਣ ਤਾਂ ਫੜ ਲੈਣਾ ਸੀ ਵੀ ਉਹਨੇ,
1: ਤੇ ਸਾਨੂੰ ਪਤਾ ਨਹੀਂ ਸੀ ਉਹਨਾਂ ਬੰਨਿਆ ਹੋਇਆ ਜਾਂ ਖੁੱਲਾ ਹੋਇਆ, ਸਾਨੂੰ ਅਸੀਂ ਸਮਝਿਆ ਬੰਨਿਆ ਜੀ।
0: ਜੀ ਜੀ ਜੀ।
1: ਤੇ ਉਹ ਫਿਰ ਸੁੱਤਾ ਹੋਇਆ ਸੀ, ਜਦੋਂ ਅਸੀਂ ਵੱਟੇ ਮਾਰੇ ਤੇ ਉਹ ਜਦੋਂ ਬੇਰ ਬੂਰ ਥੱਲੇ ਡਿੱਗੇ, ਤੇ ਉਹਨੂੰ ਖੜਕਾਕ ਆ ਗਈ ਮਤਲਬ ਡੋਗੀ ਨੂੰ।
0: ਜੀ ਜੀ ਜੀ। ਤੇ ਫਿਰ ਕਿੱਦਾਂ ਫੜੇ ਗਏ? ਹੈਲੋ,
1: ਮੁੜ ਕੇ ਦੁਬਾਰਾ ਨੀ ਅਸੀਂ ਗਏ ਉਸ ਪਲਾਟ 'ਚ।
0: ਚਲੋ ਕੋਈ ਗੱਲ ਨੀ, ਉਹ ਵੀ ਇੱਕ ਇੰਸੀਡੈਂਟ ਸੀ ਲਾਈਫ ਦਾ, ਅੱਛਾ ਸੀਗਾ ਇੰਸੀਡੈਂਟ।
1: ਹਾਂਜੀ,
0: ਹਾਸਾ ਤਾਂ ਜ਼ਰੂਰ ਆਇਆ, ਪਰ ਤੁਹਾਡੇ ਉਸ ਟਾਈਮ ਬੁਰਾ ਹਾਲ ਹੋ ਗਿਆ ਹੋਣਾ ਡੋਗੀ ਨੂੰ ਖੁੱਲਾ ਦੇਖ ਕੇ।
1: ਮੈਡਮ ਜੀ, ਉਹ ਕਾਫੀ ਦੂਰ ਤੱਕ ਸਾਡੇ ਮਗਰ ਭੱਜਿਆ, ਜਦੋਂ ਉਹਨਾਂ ਨੂੰ ਪਤਾ ਲੱਗਿਆ ਭਾਜੀ ਇਹਨੇ ਕੋਈ ਵਾਪਸ ਆ ਗਿਆ।
0: ਚਲੋ ਬਹੁਤ ਅੱਛਾ ਹੈ। ਅੱਛਾ ਦੇਖੋ, ਹੁਣ ਤੁਸੀਂ ਆਪਣੇ ਬਚਪਨ ਦੀ ਯਾਦ ਤਾਜ਼ਾ ਕੀਤੀ ਹੈਗੀ ਹੈ, ਤੁਹਾਨੂੰ ਵੀ ਅੱਛਾ ਲੱਗਿਆ, ਤੁਹਾਡਾ ਦਿਲ ਖੁਸ਼ ਵੀ ਹੋਇਆ, ਥੋੜ੍ਹਾ ਜਿਹਾ ਉਹੀ ਇੰਸੀਡੈਂਟ ਯਾਦ ਵੀ ਆ ਗਿਆ। ਤੇ ਅੱਜ ਹੁਣ
1: ਮੈਡਮ ਤੁਸੀਂ ਇਹ ਤੁਸੀਂ ਗੱਲ ਕੀਤੀ ਨਾ, ਤਾਂ ਮੈਨੂੰ ਇਹ ਗੱਲ ਯਾਦ ਆ ਗਈ, ਮੈਂ ਕਿਹਾ ਚਲੋ ਮੈਡਮ ਇਹ ਟੌਪਿਕ ਬਹੁਤ ਵਧੀਆ।
0: ਸ਼ੁਕਰੀਆ ਜੀ, ਇਸੇ ਬਹਾਨੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰ ਰਹੇ ਹਾਂ ਸਾਰੇ ਜਾਣੇ।
1: ਬਿਲਕੁਲ ਜੀ, ਬਿਲਕੁਲ ਮੈਡਮ
0: ਜੀ। ਤੇ ਗਾਣਾ ਕਿਹੜਾ ਸੁਣੋਗੇ ਅੱਜ?
1: ਗਾਣਾ ਸੁਣਾ ਦਿਓ, ਗਿੱਪੀ ਗਰੇਵਾਲ ਦੀ ਝਾਂਜਰ
0: ਜੀ। ਜ਼ਰੂਰ ਜੀ।
1: ਰਿਹਾ ਪੈਰਾਂ ਦੇ ਵਿੱਚ
0: ਚਾਂਦੀ ਦੀਆਂ ਝਾਂਜਰਾਂ,
1: ਨੱਚਣ ਲੱਗੇ ਜਿੰਨੇ ਪਾਂਗ।
0: ਵਾਹ ਜੀ ਵਾਹ, ਬਹੁਤ ਸੋਹਣਾ ਗੀਤ ਤੁਹਾਡੇ ਲਈ ਪਲੇ ਕਰਾਂਗੇ। ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਸ਼ੁਕਰੀਆ ਜੀ
0: ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਇਹ ਗੀਤ ਜ਼ਰੂਰ ਪਲੇ ਕੀਤਾ ਜਾਏਗਾ। ਅਤੇ ਜੇ ਤੁਸੀਂ ਵੀ ਚਾਹੁੰਦੇ ਹੋ, ਫਟਾਫਟ ਨੰਬਰ ਮਿਲਾ ਲਓ, ਗੱਲ ਕਰਨਾ ਚਾਹੁੰਦੇ ਹੋ 0181-23174 ਨੰਬਰ 'ਤੇ ਕਾਲ ਕਰ ਸਕਦੇ ਹੋ। ਅਤੇ ਰਾਮ ਲੋਬਾਇਆ ਸ਼ਰਮਾ ਜੀ ਪਿੰਡ ਸਰਾਏ ਤੋਂ, ਇਹਨਾਂ ਨੇ ਵੀ ਸਾਨੂੰ ਫੋਟੋਜ਼ ਭੇਜ ਦੀਆਂ। ਇਹਨਾਂ ਨੇ ਪ੍ਰੋਪਰ ਸਟੈਂਡ ਬਣਾਇਆ ਹੋਇਆ ਨੀਚੇ ਨਾ, ਮਤਲਬ ਕੀ ਕਹਿ ਸਕਦੇ ਹਾਂ, 1 ਜਾਂ 2 ਇੰਚ ਦਾ ਸਟੈਂਡ ਲੋਹੇ ਦਾ ਬਣਾਇਆ ਹੋਇਆ, ਗ੍ਰਿਲ ਟਾਈਪ ਜਿੱਦਾਂ ਹੁੰਦਾ, ਉਹਦੇ ਉੱਤੇ ਸਾਰੇ ਗਮਲੇ ਰੱਖੇ ਹੋਏ ਹੈਗੇ ਆ। ਬਹੁਤ ਹੀ ਸੋਹਣੇ ਲੱਗ ਰਹੇ ਨੇ, ਹਰੇ ਭਰੇ ਬੂਟੇ ਐਂਡ

ਟੈਰਿਸ ਦੇ ਉੱਤੇ ਵੀ ਇਹਨਾਂ ਨੇ ਉਹੀ ਸੇਮ ਚੀਜ਼ ਕੀਤੀ। ਵੈਸੇ ਅੱਛੀ ਗੱਲ ਹੈ, ਇੱਕ ਨੀਚੇ ਸਟੈਂਡ ਲੱਗਾ ਹੋਵੇ ਨਾ, ਉਹਦੇ ਨਾਲ ਕੀ ਹੈ ਕਿ ਨੀਚੇ ਸਫਾਈ ਕਰਨੀ ਬਹੁਤ ਈਜ਼ੀ ਹੋ ਜਾਂਦੀ ਹੈਗੀ ਹੈ। ਸੋ ਇਹਨਾਂ ਨੇ ਵੀ ਬਹੁਤ ਸੋਹਣਾ ਡੈਕੋਰੇਟ ਕੀਤਾ ਹੋਇਆ ਹੈਗਾ ਪਲਾਂਟਸ ਲਗਾ ਕੇ, ਜੇ ਤੁਸੀਂ ਵੀ ਕਰ ਲਓਗੇ ਆਪਣੇ ਘਰ ਨੂੰ ਡੈਕੋਰੇਟ, ਤਾਂ ਸ਼ੁੱਧ ਵਾਤਾਵਰਨ ਤੁਹਾਨੂੰ ਮਿਲੇਗਾ। ਸਵੇਰੇ ਸਵੇਰੇ ਉੱਠ ਕੇ ਮੈਡੀਟੇਸ਼ਨ ਕਰਨ ਜਾਓ ਆਪਣੇ ਪਿਆਰੇ ਜਿਹੇ ਨਿੱਕੇ ਜਿਹੇ ਗਾਰਡਨ ਦੇ ਵਿੱਚ। ਫਿਲਹਾਲ ਇਹਨਾਂ ਦੀ ਫਰਮਾਇਸ਼ 'ਤੇ ਆ ਰਿਹਾ ਜੀ ਇਹ ਗੀਤ।

0: जी दोस्तों, प्रोग्राम चल रहा है पंजाबी तड़का ते लास्ट लकी कॉलर जड़े ने साडे कोल पहुंच चुके ने, फटाफट गल करदे उहनां नाल। हैलो
1: हैलो, सत श्री अकाल जी।
0: सत श्री अकाल जी, कौन गल कर रहे हो?
1: मैं दलेर सिंह विरक शामली, जिला उत्तर प्रदेश यूपी तो जी।
0: बहुत बहुत स्वागत है जी ਤੁਹਾਡਾ ਪ੍ਰੋਗਰਾਮ ਚ।
1: ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ।
0: ਸ਼ੁਕਰੀਆ ਜੀ। ਇਹ ਦੱਸੋ ਪਹਿਲਾਂ ਉੱਥੇ ਮੌਸਮ ਕਿਸ ਤਰ੍ਹਾਂ ਦਾ ਹੈ?
1: ਮੌਸਮ ਜੀ ਕੱਲ ਰਾਤ ਦਾ ਮੀਂਹ ਪੈਂਦਾ ਤਾਂ ਕਦੀ ਥੋੜਾ ਬਹੁਤਾ ਰੁਕ ਜਾਂਦਾ, ਕੱਲ ਰਾਤ ਦਾ ਲੱਗਾ 2:30 ਦਾ।
0: ਠੀਕ ਹੈ ਜੀ, ਚਲੋ ਥੋੜੀ ਜੀ ਗਰਮੀ ਤੋਂ ਰਾਹਤ ਮਿਲ ਗਈ ਹੈ ਨਾ।
1: ਹਾਂਜੀ ਹਾਂਜੀ ਹਾਂਜੀ।
0: ਕੀ ਕੰਮ ਕਰਦੇ ਹੋ ਤੁਸੀਂ?
1: ਅਸੀਂ ਖੇਤੀ ਕਰਨੇ ਆ ਜੀ।
0: ਫੇਰ ਤੇ ਤੁਸੀਂ ਮਤਲਬ ਕਿ ਪੇੜ ਪੌਦੇ ਲਾਉਂਦੇ ਹੋ? ਉਹ ਵੀ ਲਗਾਉਂਦੇ ਨੇ, ਪੇੜ ਵੀ ਹੈਗੇ ਨੇ ਤੁਹਾਡੇ ਕੋਲ, ਫਰੂਟਸ ਵਾਲੇ, ਫਲ ਵਾਲੇ?
1: ਹਾਂਜੀ ਹਾਂਜੀ ਹਾਂਜੀ, ਅਮਰੂਦਾਂ ਦੇ ਨੇ, ਜਾਮਨ ਦੇ ਨੇ, ਜਾਮਨ ਤੋਂ ਪੂਰੇ ਪੱਕੇ ਹੋਏ ਨੇ।
0: ਕੀ ਬਾਤ ਹੈ! ਤੇ ਫਿਰ ਸਾਡੇ ਕੋਲ ਕਦੋਂ ਪਹੁੰਚਾ ਰਹੇ ਹੋ? ਚਲ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਖੇਤੀਬਾੜੀ ਕਰਦੇ ਹੋ, ਆਉਂਦਾ ਤਾਂ ਉਹ ਸਾਡੇ ਤੇ। ਅੱਜ ਗੀਤ ਕਿਹੜਾ ਸੁਣਨਾ ਚਾਹੋਗੇ?
1: ਹਰਿੰਦਰ ਸ਼ਿੰਦਰ ਦੀ ਆਵਾਜ਼ ਸੁਣਾ ਦਿਓ ਜੀ, ਜਿਉਣਾ ਮੋੜ।
0: ਜ਼ਰੂਰ ਜੀ, ਤੁਹਾਡੇ ਲਈ ਗੀਤ ਪਲੇ ਕਰਾਂਗੇ। ਤੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਠੀਕ ਜੀ, ਓਕੇ
0: ਜੀ। ਦੋਸਤੋ, ਇਹਨਾਂ ਦੀ ਫਰਮਾਇਸ਼ 'ਤੇ ਆ ਰਿਹਾ ਸੁਰਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਇਹ ਗੀਤ। ਇਸ ਗੀਤ ਦੇ ਨਾਲ ਮੈਨੂੰ ਵੀ ਦੇ ਦਿਓ ਇਜਾਜ਼ਤ, ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਖਤਮ ਕਰਨ ਦੀ। ਪਰ ਤੁਸੀਂ ਕਿਤੇ ਨਹੀਂ ਜਾਣਾ ਜੀ, ਸੁਣਨਾ ਇਸ ਗੀਤ ਨੂੰ। ਅਤੇ 12 ਵਜੇ FM ਨਿਊਜ਼ ਹੈਡਲਾਈਨਸ ਲੈ ਕੇ ਹਾਜ਼ਰ ਹੋਵੋਗੇ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਹੋਮ ਸਵੀਟ ਹੋਮ।

ਜੀ ਦੋਸਤੋ, ਹੁਣੇ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ। ਹੋਮ ਸਵੀਟ ਹੋਮ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਕਈ ਵਾਰੀ ਕੀ ਦੇਖਿਆ ਜਾਂਦਾ ਹੈਗਾ, ਮੋਸਟਲੀ ਜਦੋਂ ਵੀ ਅਸੀਂ ਆਪਣਾ ਅਕਾਊਂਟ ਬਣਾਉਣਾ ਹੋਵੇ, ਔਨਲਾਈਨ ਕੋਈ ਵੀ ਐਪ ਯੂਜ਼ ਕਰਨੀ ਹੋਵੇ, ਵੈਬਸਾਈਟ ਯੂਜ਼ ਕਰਨੀ ਹੋਵੇ ਜਾਂ ਔਨਲਾਈਨ ਸਰਵਿਸਿਜ ਕੋਈ ਹੁੰਦੀਆਂ ਉਹ ਇਸਤੇਮਾਲ ਕਰਨੀਆਂ ਹੁੰਦੀਆਂ, ਸੋਸ਼ਲ ਮੀਡੀਆ 'ਤੇ ਅਕਾਊਂਟ ਬਣਾਉਣਾ ਹੋਵੇ, ਇੱਦਾਂ ਦੀਆਂ ਜਿਹੜੀਆਂ ਵੀ ਚੀਜ਼ਾਂ ਕਰਦੇ ਹਾਂ ਆਪਾਂ, ਸ਼ੋਪਿੰਗ ਵਗੈਰਾ ਵੀ ਕਰਦੇ ਹੈਗੇ ਹਾਂ, ਪਰ ਆਪਾਂ ਇੰਨੀ ਜਲਦਬਾਜ਼ੀ ਦੇ ਵਿੱਚ ਸਾਰੀਆਂ ਚੀਜ਼ਾਂ ਐਕਸੈਪਟ ਕਰ ਲੈਂਦੇ ਹੈਗੇ ਹਾਂ ਕਿ ਸਾਨੂੰ ਇਹ ਨਹੀਂ ਪਤਾ ਕਿ ਅੱਗੇ ਜਾ ਕੇ ਉਹ ਸਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ। ਹੁਣ ਤੁਸੀਂ ਕਦੇ ਨੋਟ ਕੀਤਾ ਹੋਣਾ, ਜਦੋਂ ਵੀ ਅਸੀਂ ਔਨਲਾਈਨ ਸ਼ੋਪਿੰਗ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਸਾਨੂੰ ਬੈਂਕਿੰਗ ਐਪ ਡਾਊਨਲੋਡ ਕਰਨੀ ਪੈਂਦੀ ਅਤੇ ਉਹਦੇ ਵਿੱਚ ਤੁਹਾਡੀ ਸਾਰੀਆਂ ਬੈਂਕ ਡਿਟੇਲਸ ਹੁੰਦੀਆਂ ਹੈਗੀਆਂ। ਹੋਰ ਮੋਸਟਲੀ ਤੁਸੀਂ ਇਹ ਨੋਟ ਕੀਤਾ ਹੋਏਗਾ ਕਿ ਆਪਾਂ ਜਲਦੀ ਜਲਦੀ ਦੇ ਵਿੱਚ ਸਾਰੀ ਟਰਮਸ ਐਂਡ ਕੰਡੀਸ਼ਨਸ, ਕੋਈ ਵੀ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਹੋਵੇ, ਯੂਜ਼ ਕਰਨ ਤੋਂ ਪਹਿਲਾਂ ਟਰਮਸ ਐਂਡ ਕੰਡੀਸ਼ਨ ਪੁੱਛਦੇ ਹੈਗੇ ਆ, ਮਤਲਬ ਕਿ ਐਕਸੈਪਟ ਕਰਨਾ ਪੈਂਦਾ ਤੁਹਾਨੂੰ, ਐਗਰੀ ਕਰਨਾ ਪੈਂਦਾ। ਅਤੇ ਅਸੀਂ ਕੀ ਕਰਦੇ ਹਾਂ, ਫਟਾਫਟ ਆਈ ਐਗਰੀ ਜਾਂ ਐਕਸੈਪਟ ਦਾ ਬਟਨ ਦਬਾ ਕੇ ਚਲੋ ਜੀ ਅੱਗੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ। ਪਰ ਕਦੇ ਇਹ ਸੋਚਿਆ ਕਿ ਉਹਦਾ ਸਾਨੂੰ ਨੁਕਸਾਨ ਵੀ ਹੁੰਦਾ ਹੈਗਾ, ਪੜ੍ਹਨੀਆਂ ਜ਼ਰੂਰੀ ਹੁੰਦੀਆਂ। ਹੁਣ ਉਹਦਾ ਕੀ ਨੁਕਸਾਨ ਹੋ ਸਕਦਾ ਹੈਗਾ, ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਮੈਂ ਜ਼ਰੂਰ ਕਰਨਾ ਚਾਹੂੰਗੀ, ਕਿਉਂਕਿ ਕੁਛ ਜਿਹੜੀਆਂ ਚੀਜ਼ਾਂ ਹੈ ਨਾ, ਪਤਾ ਹੋਣੀਆਂ ਜ਼ਰੂਰੀ ਹੈ। ਸੋਸ਼ਲ ਮੀਡੀਆ ਯੂਜ਼ ਕਰਦੇ ਹਾਂ ਪਰ ਸੇਫਲੀ ਕਿੱਦਾਂ ਯੂਜ਼ ਕਰਨਾ, ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈਗਾ। ਹੋਰ ਕੁਛ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਤੁਹਾਡਾ ਜਿਹੜਾ ਪਰਸਨਲ ਡੇਟਾ ਹੈਗਾ ਆ ਉਹ ਥਰਡ ਪਾਰਟੀ ਦੇ ਨਾਲ ਸ਼ੇਅਰ ਕੀਤਾ ਜਾਏਗਾ, ਜਿਹਦੇ ਵਿੱਚ ਤੁਹਾਡਾ ਫੋਨ ਨੰਬਰ, ਈਮੇਲ ਆਈ ਡੀ ਐਂਡ ਈਵਨ ਕਈ ਵਾਰੀ ਤੁਹਾਡੀ ਜਿਹੜੀ ਪਰਸਨਲ ਇਨਫੋਰਮੇਸ਼ਨ ਹੈਗੀ ਹੈ ਉਹ ਵੀ ਸ਼ੇਅਰ ਹੁੰਦੀ ਹੈਗੀ ਹੈ, ਨਾਲ ਲੋਕੇਸ਼ਨ ਵੀ ਸ਼ੇਅਰ ਹੁੰਦੀ, ਫੋਟੋਜ਼ ਵੀ ਤੁਹਾਡੀਆਂ ਸ਼ੇਅਰ ਹੁੰਦੀਆਂ ਹੈਗੀਆਂ। ਸੋ ਜਦੋਂ ਵੀ ਟਰਮਸ ਐਂਡ ਕੰਡੀਸ਼ਨ ਦਾ ਕੋਈ ਪੇਜ ਆਉਂਦਾ ਉਹਨੂੰ ਜ਼ਰੂਰ ਪੜ੍ਹੋ, ਉਸ ਤੋਂ ਬਾਅਦ ਹੀ ਉਹਨੂੰ ਐਕਸੈਪਟ ਕਰੋ, ਕਿਉਂਕਿ ਜਿੰਨਾ ਵੀ ਤੁਹਾਡਾ ਡੇਟਾ ਹੈਗਾ ਪਰਸਨਲ ਡੇਟਾ ਉਹ ਕਿਤੇ ਦਾ ਕਿਤੇ ਪਹੁੰਚ ਜਾਏਗਾ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ, ਬਿਲਕੁਲ ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਕਿ ਤੁਹਾਡੀ ਇੰਨੀ ਸਾਰੀ ਇਨਫੋਰਮੇਸ਼ਨ ਕਿਸੇ ਤੀਸਰੇ ਪਰਸਨ ਕੋ ਕਿੱਦਾਂ ਚਲੇਗੀ ਹੈਗੀ ਹੈ। ਸੋ ਇਹਦਾ ਗਲਤ ਉਪਯੋਗ ਵੀ ਹੋ ਸਕਦਾ ਹੈਗਾ, ਤੁਹਾਡੀ ਜਿੰਨੀ ਵੀ ਡੇਟਾ, ਤੁਹਾਡਾ ਜਿਹੜਾ ਹੈਗਾ ਪਰਸਨਲ ਡੇਟਾ ਉਹਦਾ ਬਹੁਤ ਦੁਰਉਪਯੋਗ ਕੀਤਾ ਜਾ ਸਕਦਾ ਹੈ। ਇਸ ਲਈ ਸੋਚ ਸਮਝ ਕੇ ਹੀ ਸੋਸ਼ਲ ਮੀਡੀਆ 'ਤੇ ਕੋਈ ਵੀ ਐਪ ਜਾਂ ਵੈਬਸਾਈਟ ਨੂੰ ਯੂਜ਼ ਕਰਨਾ ਚਾਹੀਦਾ। ਉਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਹੋ ਸਕਦੀਆਂ ਹੈਗੀਆਂ ਉਹ ਵੀ ਮੈਂ ਤੁਹਾਨੂੰ ਦੱਸੂੰਗੀ, ਪਰ ਇਸ ਗੀਤ ਤੋਂ ਬਾਅਦ ਮਾਸਟਰ ਸਲੀਮ ਦੀ ਆਵਾਜ਼ ਵਿੱਚ ਸੁਣਦੇ ਹਾਂ ਇਸ ਗੀਤ ਨੂੰ। ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ।

ਕੀ ਕਰਨਾ ਹੈਗਾ, ਬਹੁਤ ਹੀ ਆਸਾਨ ਹੈਗਾ। ਅੱਜ ਕੱਲ੍ਹ AI ਟੂਲ ਹੈਗਾ, AI ਟੂਲ ਸਾਰੇ ਯੂਜ਼ ਕਰਦੇ ਨੇ। ਅਤੇ ਜੇ ਤੁਹਾਨੂੰ ਲੱਗਦਾ ਕਿ ਉਹ ਬਹੁਤ ਜ਼ਿਆਦਾ ਟਰਮਸ ਐਂਡ ਕੰਡੀਸ਼ਨ ਲੰਬੀਆਂ ਹੈ, ਕਿੰਨਾ ਵੱਡਾ ਪੇਜ ਹੁੰਦਾ ਹੈਗਾ, ਕਿੰਨਾ ਕੁਛ ਉਹਦੇ ਵਿੱਚ ਲਿਖਿਆ ਹੁੰਦਾ ਹੈਗਾ, ਪਰ ਉਹਦੇ ਵਿੱਚ ਕੁਛ ਚੀਜ਼ਾਂ ਜਿਹੜੀਆਂ ਪੜ੍ਹਨੀਆਂ ਬਹੁਤ ਜ਼ਰੂਰੀ ਹੈ। ਇੱਕ ਡੇਟਾ ਅਤੇ ਪ੍ਰਾਈਵੇਸੀ ਪੋਲਿਸੀ, ਉਹ ਪੜ੍ਹਨੀ ਜ਼ਰੂਰੀ ਹੈ। ਪੇਮੈਂਟ ਅਤੇ ਰਿਫੰਡ ਨਾਲ ਜੁੜੀਆਂ ਹੋਈਆਂ ਉਹਦੇ ਵਿੱਚ ਕੀ ਨਿਯਮ ਲਿਖੇ ਹੈਗੇ ਉਹ ਪੜ੍ਹਨਾ ਜ਼ਰੂਰੀ ਹੈਗਾ। ਸਬਸਕ੍ਰਿਪਸ਼ਨ ਕਦੋਂ ਖਤਮ ਹੋ ਰਿਹਾ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਕੰਪਨੀ ਕੀ ਰਿਸਪੋਂਸੀਬਿਲਟੀ ਦੇ ਰਹੀ ਹੈਗੀ ਆ, ਮਤਲਬ ਉਹਨਾਂ ਦੇ ਵੱਲੋਂ ਕੀ ਤੁਹਾਨੂੰ ਬੈਨੀਫਿਟ ਉਹ ਦੇ ਰਹੇ ਹੈਗੇ ਆ, ਕਿੰਨਾ ਬੈਨੀਫਿਟ ਦੇ ਰਹੇ ਹੈਗੇ, ਇਹ ਸਭ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਜ਼ਰੂਰ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਪੜ੍ਹਨਾ ਚਾਹੀਦਾ, ਜੋ ਨਿਯਮ ਹੁੰਦੇ ਹੈਗੇ ਆ। ਉਸ ਤੋਂ ਬਾਅਦ ਜਿਹੜਾ ਤੁਹਾਡਾ ਡੇਟਾ ਉਹ ਕਿੱਥੇ ਸ਼ੇਅਰ ਕਰ ਰਹੇ ਉਹਦੇ ਬਾਰੇ ਵੀ ਉਹਦੇ ਵਿੱਚ ਲਿਖਿਆ ਹੁੰਦਾ ਹੈ। ਇਹ ਸਭ ਕੁਝ ਜਾਣਦੇ ਹੋਏ ਵੀ ਅਸੀਂ ਉਹਦੇ ਲਈ ਹਾਮੀ ਭਰ ਦਿੰਦੇ ਹਾਂ। ਸੋ ਕਰਨਾ ਕੀ ਹੈ, AI ਟੂਲ ਦੇ ਵਿੱਚ ਤੁਸੀਂ ਆਸਾਨ ਭਾਸ਼ਾ ਦੇ ਵਿੱਚ ਜੋ ਵੀ ਇੰਨਾ ਲੰਬਾ ਚੌੜਾ ਲਿਖਿਆ ਹੁੰਦਾ ਉਹ ਪੇਜਸ ਦੇ ਵਿੱਚ, ਉਹਨੂੰ ਛੋਟਾ ਕਰਕੇ ਜਿੱਦਾਂ ਕਹਿ ਸਕਦੇ ਸਮਰੀ ਤੁਸੀਂ ਬਣਾ ਕੇ ਉਹ ਪੜ੍ਹ ਸਕਦੇ ਹੋ। ਤੁਹਾਨੂੰ ਸਮਝ ਆ ਜਾਏਗਾ ਕਿ ਵੀ ਆਹ ਸਾਰੀਆਂ ਚੀਜ਼ਾਂ ਵਿੱਚ ਲਿਖੀਆਂ ਅਤੇ ਇਹ ਚੀਜ਼ ਮੈਂ ਵੈਬਸਾਈਟ ਜਾਂ ਐਪ ਨਹੀਂ ਯੂਜ਼ ਕਰਨੀ। ਸੋ ਇਹ ਗੱਲਾਂ 'ਤੇ ਥੋੜ੍ਹਾ ਬਹੁਤ ਧਿਆਨ ਦੇਣਾ ਸ਼ੁਰੂ ਕਰੋ, ਕਿਉਂਕਿ ਦੇਖੋ ਅੱਜ ਕੱਲ੍ਹ ਦਾ ਜ਼ਮਾਨਾ ਹੈਗਾ ਸਮਾਰਟ, ਜਿੱਦਾਂ ਕਹਿੰਦੇ ਨਾ ਸਾਰੇ ਸਮਾਰਟ ਬਣੋ, ਵੀ ਸਮਾਰਟ ਵਰਕ ਕਰੋ, ਪਰ ਸਮਾਰਟ ਵਰਕ ਇੱਦਾਂ ਦਾ ਹੋਣਾ ਚਾਹੀਦਾ ਜਿਹਦੇ ਵਿੱਚ ਤੁਹਾਡਾ ਬੈਨੀਫਿਟ ਹੋਵੇ, ਨਾ ਕਿ ਦੂਸਰਿਆਂ ਦਾ ਬੈਨੀਫਿਟ ਹੋਵੇ ਕਿ ਤੁਹਾਡੀ ਪਰਸਨਲ ਡਿਟੇਲਸ ਕਿਸੇ ਹੋਰ ਦੇ ਨਾਲ ਸ਼ੇਅਰ ਹੋ ਜਾਣ। ਕਈ ਵਾਰੀ ਦੇਖਿਆ ਜਾਂਦਾ ਤੁਹਾਡੀਆਂ ਜਿਹੜੀਆਂ ਫੋਟੋਜ਼ ਹੈਗੀਆਂ ਗਲਤ ਤਰੀਕੇ ਦੇ ਨਾਲ ਵੀ ਯੂਜ਼ ਕੀਤੀਆਂ ਜਾਂਦੀਆਂ। ਕਿਉਂ ਕੀਤੀਆਂ ਜਾਂਦੀਆਂ? ਕਿਉਂਕਿ ਇੱਦਾਂ ਦੀਆਂ ਹੀ ਕੁਝ ਵੈਬਸਾਈਟਸ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਡੇਟਾ ਲੀਕ ਕਰਦੀਆਂ ਹੈਗੀਆਂ। ਸੋ ਸਮਝਦਾਰ ਬਣੋ, ਸੇਫਟੀ ਦਾ ਧਿਆਨ ਬਹੁਤ ਜ਼ਰੂਰੀ ਹੈ। ਐਂਡ ਹੋ ਸਕੇ ਤਾਂ ਜਿਹੜੇ ਬੱਚੇ ਨੇ, ਜਾਂ ਫਿਰ ਮੈਂ ਨਹੀਂ ਕਹੂੰਗੀ ਫੋਟੋਜ਼ ਨਾ ਪਾਓ, ਸਾਰਿਆਂ ਨੂੰ ਆਪਣੀ ਆਪਣੀ ਉਹਨਾਂ ਦੀ ਲਾਈਫ ਹੈ, ਬਟ ਸੇਫਟੀ ਦਾ ਧਿਆਨ ਜ਼ਰੂਰ ਰੱਖੋ। ਕਿਸੇ ਵੀ ਟਾਈਮ ਤੁਹਾਡੀ ਕੋਈ ਵੀ ਚੀਜ਼ ਕਿਸੇ ਵੀ ਤਰੀਕੇ ਦੇ ਨਾਲ ਯੂਜ਼ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਸਕਦੀ ਹੈ। ਸੋ ਸਮਝਦਾਰੀ ਇਹੀ ਹੈਗੀ ਹੈ ਕਿ ਆਪਣਾ ਧਿਆਨ ਆਪ ਰੱਖੋ। ਵੈਲ, ਸਮਝਦਾਰੀ ਦੀਆਂ ਗੱਲਾਂ ਬਹੁਤ ਹੋ ਗਈਆਂ, ਹੁਣ ਥੋੜ੍ਹੀਆਂ ਜਿਹੀਆਂ ਮਜ਼ੇਦਾਰ ਗੱਲਾਂ ਵੀ ਕਰੀਏ, ਕਿਉਂਕਿ ਕਹਿੰਦੇ ਨੇ ਨਾ ਕਿ ਸੀਰੀਅਸ ਹੋ ਕੇ ਵੀ ਕਈ ਗੱਲਾਂ ਕਰਨੀਆਂ ਚਾਹੀਦੀਆਂ, ਤਾਂ ਥੋੜ੍ਹੀਆਂ ਜਿਹੀਆਂ ਮਜ਼ਾਕ ਵਾਲੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ ਹੈਗੀਆਂ। ਸੋ ਮਜ਼ਾਕ ਵਾਲੀਆਂ ਗੱਲਾਂ ਵੀ ਕਰਾਂਗੇ, ਫਿਲਹਾਲ ਇੰਜੋਏ ਕਰਦੇ ਹਾਂ ਗੀਤ। ਤੁਸੀਂ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਤੁਹਾਡਾ ਕੀ ਦਿਲ ਕਰ ਰਿਹਾ ਕਿ ਮੈਂ ਕਿਹੜਾ ਗੀਤ ਪਲੇ ਕਰਾਂ ਤੁਹਾਡੇ ਲਈ? ਨਹੀਂ ਪਤਾ ਲੱਗ ਰਿਹਾ, ਕੋਈ ਗੱਲ ਨਹੀਂ, ਤੁਸੀਂ ਕਿਉਂ ਟੈਨਸ਼ਨ ਲੈ ਰਹੇ ਹੋ? ਮੈਂ ਹੈਗੀ ਹਾਂ ਨਾ, ਸੁਖਸ਼ਿੰਦਰ ਸ਼ਿੰਦਰ ਦੀ ਆਵਾਜ਼ ਵਿੱਚ ਸੁਣਦੇ ਹਾਂ ਇਸ ਗੀਤ ਨੂੰ।

ਜੀ ਦੋਸਤੋ, ਹੁਣ ਲਿਖਣਾ ਸ਼ੁਰੂ ਕਰ ਦਿਓ ਤੁਸੀਂ। ਮੈਂ ਤੁਹਾਨੂੰ ਚੈੱਕਲਿਸਟ ਦੱਸਣ ਲੱਗੀ ਹਾਂ। ਮੌਨਸੂਨ ਦਾ ਸੀਜ਼ਨ ਆਉਣ ਵਾਲਾ ਹੈ ਅਤੇ ਚੈੱਕਲਿਸਟ ਤੁਹਾਡੀ ਤਿਆਰ ਹੋਣੀ ਚਾਹੀਦੀ ਹੈ। ਬੇਸ਼ੱਕ ਆਪਾਂ ਆਪਣਾ ਘਰ ਬਹੁਤ ਸਾਫ਼ ਸੁਥਰਾ ਰੱਖਦੇ ਹਾਂ, ਹਰ ਇੱਕ ਚੀਜ਼ ਨੂੰ ਸੋਹਣੇ ਤਰੀਕੇ ਨਾਲ ਰੱਖਦੇ ਹਾਂ, ਪਰ ਜਦੋਂ ਬਾਰਿਸ਼ ਦਾ ਮੌਸਮ ਆਉਂਦਾ ਹੈ ਨਾ, ਉਦੋਂ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਵੀ ਹੁੰਦੀ ਹੈਗੀ ਹੈ, ਅਤੇ ਜਿਹੜੇ ਚਿੱਕੜ ਵਾਲੇ ਪੈਰ ਨੇ ਉਹ ਸਾਰੇ ਅੰਦਰ ਵੀ ਆਉਂਦੇ ਨੇ ਤੁਹਾਡੇ ਘਰ ਦੇ, ਅਤੇ ਫਿਰ ਬੁਰਾ ਵੀ ਲੱਗਦਾ ਹੈ ਕਿ ਵੀ ਇੰਨੀ ਸਫਾਈ ਕਰਨ ਤੋਂ ਬਾਅਦ ਵੀ ਇੱਦਾਂ ਦੀ ਅਜੀਬ ਜਿਹੀ ਸਲਾਬੇ ਵਾਲੀ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹਰ ਜਗ੍ਹਾ ਤੋਂ, ਤੁਹਾਡੀ ਕਬਜ਼ ਦੇ ਵਿੱਚੋਂ ਜਿੱਥੇ ਤੁਸੀਂ ਕੱਪੜੇ ਰੱਖਦੇ ਹੋ ਜਾਂ ਫਿਰ ਜਿੱਥੇ ਤੁਹਾਡਾ ਵਾਸ਼ਿੰਗ ਏਰੀਆ ਜਿੱਥੇ ਕੱਪੜੇ ਧੋਂਦੇ ਹੋ। ਇਹਨੂੰ ਹੁਣ ਕਿਸ ਤਰੀਕੇ ਦੇ ਨਾਲ ਆਪਾਂ ਰੈਡੀ ਕਰਨਾ, ਮਤਲਬ ਆਪਾਂ ਪਹਿਲਾਂ ਤੋਂ ਪ੍ਰਿਪੇਅਰ ਹੋਣਾ। ਸਾਨੂੰ ਪਤਾ ਕਿ ਮੌਸਮ ਖਰਾਬ ਹੋਣ ਵਾਲਾ ਹੈ, ਮੌਨਸੂਨ ਆਉਣ ਵਾਲਾ ਹੈ, ਬਾਰਿਸ਼ਾਂ ਹੋਣੀਆਂ ਹੀ ਹੋਣੀਆਂ ਹੈਗੀਆਂ। ਸੋ ਉਹਦੇ ਲਈ ਸਭ ਤੋਂ ਪਹਿਲਾਂ ਇੱਕ ਵੈਟ ਜ਼ੋਨ ਏਰੀਆ ਬਣਾਓ। ਜਦੋਂ ਵੀ ਤੁਸੀਂ ਬਾਹਰੋਂ ਆਉਂਦੇ ਹੋ, ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈਗੀ ਹੈ ਕਿ ਜਿਹੜੇ ਆਪਣੇ ਜੁੱਤੇ ਚੱਪਲ ਜਿਹੜੇ ਵੀ ਤੁਸੀਂ ਬਾਹਰੋਂ ਪਾ ਕੇ ਆਏ ਹੈ ਨਾ, ਉਹਨੂੰ ਘਰ ਦੇ ਦਰਵਾਜ਼ੇ ਦੇ ਬਾਹਰ ਹੀ ਰੱਖਿਆ ਜਾਵੇ ਤਾਂ ਚੰਗੀ ਗੱਲ ਹੈਗੀ ਹੈ। ਡੋਰਮੈਟ ਜਾਂ ਇੱਦਾਂ ਦਾ ਵਿਛਾਉਣਾ ਹੈ ਜਿਹੜਾ ਕਿ ਪਾਣੀ ਪ੍ਰੋਪਰਲੀ ਸੋਕ ਲਵੇ। ਪਾਣੀ ਜ਼ਰੂਰ ਸੋਕ ਕਰ ਲਏਗਾ, ਪਰ ਮਿੱਟੀ ਉਹਦਾ ਕੀ ਕਰੂਗੇ। ਹਾਂ, ਇਸ ਕਰਕੇ ਕਹਿ ਰਹੀ ਹਾਂ ਕਿ ਇੱਕ ਆਪਣੀ ਜਿਹੜੀ ਚੱਪਲ ਸਾਫ਼ ਬਾਹਰ ਰੱਖੋ ਇੱਕ ਸਾਈਡ 'ਤੇ, ਜਦੋਂ ਵੀ ਬਾਹਰੋਂ ਆਉਂਦੇ ਹੋ ਆਪਣੇ ਸ਼ੂਜ਼ ਬਾਹਰ ਉਤਾਰ ਕੇ ਉਹ ਚੱਪਲ ਜਿਹੜੀ ਘਰ ਦੇ ਅੰਦਰ ਜਾਣਾ ਹੈਗਾ ਉਹ ਚੱਪਲ ਪਾ ਕੇ ਅੰਦਰ ਜਾਓ। ਇਹਦੇ ਨਾਲ ਥੋੜ੍ਹੀ ਜਿਹੜੀ ਗੰਦਗੀ ਹੈਗੀ ਹੈ ਘਰ ਦੇ ਅੰਦਰ ਘੱਟ ਜਾਏਗੀ। ਅਤੇ ਅੰਬਰੈਲਾ, ਛੱਤਰੀ ਹਮੇਸ਼ਾ ਜਿਹੜੀ ਹੈਗੀ ਜ਼ਰੂਰੀ ਹੈ ਅੰਬਰੈਲਾ, ਬਿਕੋਜ਼ ਜਦੋਂ ਆਪਾਂ ਥੋੜ੍ਹੀ ਦੇਰ ਲਈ, ਵੈਸੇ ਤਾਂ ਅਸੀਂ ਸਾਰੇ ਦੋ ਪਹੀਆ ਵਾਹਨ ਜਾਂ ਫਿਰ ਕਾਰ ਦੇ ਵਿੱਚ ਹੀ ਬਾਹਰ ਜਾਂਦੇ ਹਾਂ, ਪਰ ਕਈ ਵਾਰੀ ਕੀ ਹੁੰਦਾ, ਜ਼ਰੂਰਤ ਹੁੰਦੀ ਹੈ ਨੇੜੇ ਤੇੜੇ ਬਾਹਰ ਨਿਕਲਣ ਦੀ, ਆਂਢੀ ਗੁਆਂਢੀਆਂ ਨੂੰ ਮਿਲਣਾ ਹੁੰਦਾ, ਥੋੜ੍ਹਾ ਬਹੁਤ ਸਹੇਲੀਆਂ ਨਾਲ ਚੁਗਲੀਆਂ ਵੁਗਲੀਆਂ ਕਰਨੀਆਂ ਹੁੰਦੀਆਂ। ਸੋ ਉਹਦੇ ਲਈ ਬਹੁਤ ਅੱਛਾ ਮੌਸਮ ਹੁੰਦਾ ਹੈ, ਛੱਤਰੀ ਲੈ ਕੇ ਆਪਣੀ ਸਹੇਲੀ ਦੇ ਨਾਲ ਖੜ੍ਹੀ ਹੋ ਕੇ ਗੱਲਾਂ ਮਾਰਨੀਆਂ ਵੀ ਅੱਛੀਆਂ ਲੱਗਦੀਆਂ ਹੈਗੀਆਂ। ਸੋ ਕਹਿਣ ਦਾ ਭਾਵ ਇਹ ਹੈ ਕਿ ਹਰ ਇੱਕ ਚੀਜ਼ ਲਈ ਤੁਸੀਂ ਇੱਕ ਸਪੇਸ ਰੱਖਣੀ ਹੈ। ਜੇ ਛੱਤਰੀ ਗਿੱਲੀ ਹੈਗੀ ਹੈ ਉਹਨੂੰ ਬਾਹਰ ਹੀ ਰੱਖਣਾ ਹੈ, ਜਾਂ ਉਹਦਾ ਇੱਕ ਅੱਧਾ ਦਾ ਜ਼ੋਨ ਹੋਣਾ ਚਾਹੀਦਾ ਹੈ ਜਿੱਥੇ ਕਿ ਤੁਸੀਂ ਬਾਹਰ ਹੀ ਉਹਨੂੰ ਰੱਖ ਦਿਓ, ਪਾਣੀ ਜਿਹੜਾ ਆਪਣੇ ਆਪ ਟਪਕ ਟਪਕ ਟਪਕ ਟਪਕ ਕੇ ਛੱਤਰੀ ਸੁੱਕ ਜਾਏਗੀ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਨਮੀ ਤੋਂ ਬਚਾਅ ਰੱਖਣਾ ਹੈਗਾ। ਬਰਸਾਤ ਦੇ ਮੌਸਮ ਵਿੱਚ ਅਲਮਾਰੀਆਂ ਦੇ ਵਿੱਚ ਜਿਹੜੇ ਕੱਪੜੇ ਨੇ ਉਹਨਾਂ 'ਚੋਂ ਵੀ ਸਿਲਨ ਦੀ ਸਮੈਲ ਆਉਂਦੀ ਹੈ ਕੱਪੜੇ ਧੋਣ ਤੋਂ ਬਾਅਦ, ਜੇ ਉਹਨਾਂ ਨੂੰ ਅੰਦਰ ਸੁਕਾਉਣਾ ਪੈਂਦਾ ਹੈ ਤਾਂ ਵੀ ਆਉਂਦੀ ਹੈਗੀ ਹੈ ਸਮੈਲ। ਅਤੇ ਉਹਦੇ ਲਈ ਤੁਸੀਂ ਕੀ ਕਰ ਸਕਦੇ ਹੋ, ਕਪੂਰ ਜਿਹੜਾ ਹੈਗਾ ਉਹਦਾ ਫਲੇਵਰ ਬਹੁਤ ਅੱਛਾ, ਉਹਦੀ ਖੁਸ਼ਬੂ ਬਹੁਤ ਸਟਰੋਂਗ ਹੁੰਦੀ ਹੈ, ਸੋ ਉਹ ਤੁਸੀਂ ਯੂਜ਼ ਕਰ ਸਕਦੇ ਹੋ। ਐਂਡ ਉਹਦੇ ਨਾਲ ਜੇ ਤੁਸੀਂ ਕੋਈ ਲੈਦਰ ਬੈਗ ਵਗੈਰਾ ਜਾਂ ਸ਼ੂਜ਼ ਤੁਹਾਡੇ ਹੈਗੇ ਲੈਦਰ ਦੇ ਚਮੜੇ ਦੇ, ਵੈਸੇ ਤਾਂ ਚਮੜਾ ਜਿਹੜਾ ਯੂਜ਼ ਨਹੀਂ ਕਰਨਾ ਚਾਹੀਦਾ, ਇਟਸ ਨੋਟ ਗੁੱਡ, ਕਿਉਂਕਿ ਉਹ ਜੇ ਤਾਂ ਜਾਨਵਰਾਂ ਦੀ ਚਮੜੀ ਦੇ ਨਾਲ ਬਣਿਆ ਹੋਇਆ ਹੈਗਾ ਦੈਨ ਤਾਂ ਬਿਲਕੁਲ ਨੋ ਨੋ, ਦੈਟਸ ਬੈਡ। ਬਟ ਜੇ ਤੁਹਾਡੇ ਕੋਲ ਹੈਗਾ ਤਾਂ ਉਹਨੂੰ ਵੀ ਸਾਫ਼ ਸੁਥਰਾ ਰੱਖਣ ਦੇ ਲਈ ਤੁਹਾਨੂੰ ਸਿਲੀਕਾ ਜੈੱਲ ਪੈਕਟਸ ਆਉਂਦੇ ਹੋ ਛੋਟੇ ਛੋਟੇ, ਉਹ ਰੱਖਣੇ ਚਾਹੀਦੇ ਆਪਣੀ ਅਲਮੀਰਾ ਦੇ ਵਿੱਚ। ਇੱਦਾਂ ਦੀ ਚੀਜ਼ ਰੱਖਣੀ ਚਾਹੀਦੀ ਹੈ ਜਿਹੜਾ ਕਿ ਮੋਇਸਚਰ ਨੂੰ ਐਬਜ਼ੋਰਵ ਕਰ ਲਵੇ ਅਤੇ ਜਿਹੜੇ ਤੁਹਾਡੇ ਕੱਪੜੇ ਨੇ ਉਹ ਖਰਾਬ ਨਾ ਹੋਣ। ਹੋਰ ਸੁਕਾਉਣ ਦੇ ਲਈ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਅੱਜ ਕੱਲ੍ਹ ਨਵੇਂ ਡਿਜ਼ਾਈਨ ਵਾਲੇ ਸਟੈਂਡਸ ਆਉਂਦੇ ਨੇ ਕੱਪੜੇ ਸੁਕਾਉਣ ਵਾਲੇ ਫੋਲਡੇਬਲ, ਉਹ ਜ਼ਰੂਰ ਐਕਸਟਰਾ ਰੱਖੋ ਕੋਲ, ਕਿਉਂਕਿ ਜਦੋਂ ਬਾਰਿਸ਼ ਹੁੰਦੀ ਹੈਗੀ ਹੈ ਬਾਹਰ ਤਾਰਾਂ 'ਤੇ ਤਾਂ ਕੱਪੜੇ ਸੁੱਕਣੇ ਪਾ ਨਹੀਂ ਸਕਦੇ ਹੈਗੇ, ਸੋ ਉਹ ਫੋਲਡੇਬਲ ਜਿਹੜੇ ਸਟੈਂਡ ਹੈਗੇ ਕੰਮ ਆਉਂਦੇ ਨੇ। ਅਤੇ ਗਿੱਲੇ ਕੱਪੜੇ ਜਿਹੜੇ ਹੋ ਜਾਂਦੇ ਨੇ ਜਾਂ ਥੋੜ੍ਹੇ ਸਿੱਲਣ ਵਾਲੇ ਕੱਪੜੇ ਹੈਗੇ, ਉਹਨਾਂ ਲਈ ਇੱਕ ਅਲੱਗ ਬਾਸਕਿਟ ਜ਼ਰੂਰ ਲਗਾਉਣੀ ਚਾਹੀਦੀ ਹੈ। ਉਹ ਸੁੱਕੇ ਕੱਪੜਿਆਂ ਦੇ ਵਿੱਚ ਰੱਖੋਗੇ ਤਾਂ ਫਿਰ ਸੁੱਕੇ ਕੱਪੜਿਆਂ 'ਚ ਵੀ ਅਜੀਬ ਜਿਹੀ ਸਮੈਲ ਆਉਣੀ ਸ਼ੁਰੂ ਹੋ ਜਾਏਗੀ। ਅਤੇ ਹੋਰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਹੈਗਾ, ਤੁਸੀਂ ਬੱਚੇ ਸਕੂਲ ਜਾਂਦੇ ਨੇ ਉਹਨਾਂ ਦੇ ਕੋਲ ਰੇਨਕੋਟ ਹੋਣਾ ਚਾਹੀਦਾ ਹੈ, ਇੱਕ ਅੰਬਰੈਲਾ ਹੋਣਾ ਚਾਹੀਦਾ ਹੈ,

ਬੈਗ ਨੂੰ ਕਵਰ ਕਰਨ ਦੇ ਲਈ ਵੀ ਅੱਜ ਕੱਲ੍ਹ ਰੇਨਕੋਟ ਆਉਂਦਾ ਜੀ। ਹਾਂਜੀ, ਰੇਨ ਕਵਰ ਜਿਹਨੂੰ ਕਹਿੰਦੇ ਆ, ਅੱਜ ਕੱਲ੍ਹ ਦੇ ਸਟਾਈਲਿਸ਼ ਬੈਗ ਜਿਹੜੇ ਸਕੂਲ ਬੈਗ ਬੱਚੇ ਲੈ ਕੇ ਜਾਂਦੇ, ਉਹਦੇ ਵਿੱਚ ਰੇਨ ਕਵਰ ਵੀ ਹੁੰਦਾ ਹੈ। ਬਿਲਕੁਲ ਬੋਟਮ 'ਤੇ ਇੱਕ ਜ਼ਿਪ ਹੁੰਦੀ ਹੈ, ਉਹਦੇ ਵਿੱਚ ਤੁਸੀਂ ਰੇਨ ਕਵਰ ਕੱਢ ਕੇ ਆਪਣੇ ਬੱਚੇ ਦੇ ਬੈਗ ਦੇ ਉੱਤੇ ਚੜਾ ਸਕਦੇ ਹੋ, ਉਹਦੇ ਨਾਲ ਉਹ ਗਿੱਲਾ ਨਹੀਂ ਹੋਏਗਾ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਆਪਣੇ ਕੋਲ ਰੱਖਣੀਆਂ ਚਾਹੀਦੀਆਂ ਹੈਗੀਆਂ। ਜੇ ਤੁਸੀਂ ਜਾ ਰਹੇ ਹੋ ਦੋ ਪਹੀਆ ਵਾਹਨ 'ਤੇ, ਤਾਂ ਰੇਨਕੋਟ ਤਾਂ ਬਹੁਤ ਜ਼ਰੂਰੀ ਹੈ। ਆਪਣੀ ਡਿੱਗੀ ਦੇ ਵਿੱਚ ਜਿਹੜਾ ਹੈਗਾ ਉਹ ਉਸਨੂੰ ਰੱਖੋ, ਕਿਉਂਕਿ ਇਹ ਜ਼ਰੂਰਤ ਪੈਣੀ ਹੈ ਅੱਗੇ। ਅੱਜ ਕੱਲ੍ਹ ਤਾਂ ਬਹੁਤ ਹੀ ਸਟਾਈਲਿਸ਼ ਆ ਚੁੱਕੇ ਨੇ, ਮਤਲਬ ਰੇਨਕੋਟਸ ਵੀ ਮੈਂ ਦੇਖੇ ਨੇ, ਕੁਛ ਸਟਾਈਲਿਸ਼ ਆਏ ਨੇ। ਛੋਟਿਆ ਜਿਹਾ ਪਾਊਚ ਹੁੰਦਾ, ਉਹਨੂੰ ਓਪਨ ਕਰੋ, ਉਹਦੇ ਵਿੱਚੋਂ ਐਡਾ ਵੱਡਾ ਰੇਨਕੋਟ ਨਿਕਲਿਆਉਂਦਾ ਹੈਗਾ। ਸੋ ਇੱਦਾਂ ਦੀਆਂ ਸਮਾਰਟ ਸਮਾਰਟ ਚੀਜ਼ਾਂ ਲੈ ਕੇ ਰੱਖੋ। ਮੌਨਸੂਨ ਆ ਰਿਹਾ ਹੈਗਾ, ਆਪਣਾ ਧਿਆਨ ਰੱਖੋ, ਆਪਣੇ ਆਲੇ ਦੁਆਲੇ ਦਾ ਧਿਆਨ ਰੱਖੋ, ਆਪਣੇ ਬੱਚਿਆਂ ਦਾ ਧਿਆਨ ਰੱਖੋ, ਆਪਣੀ ਫੈਮਿਲੀ ਦਾ ਧਿਆਨ ਰੱਖੋ। ਜਿੱਦਾਂ ਮੈਂ ਤੁਹਾਡਾ ਧਿਆਨ ਰੱਖ ਰਹੀ ਹਾਂ ਕਿ ਅਗਲਾ ਗੀਤ ਪਲੇ ਕਰਨਾ, ਕਿਉਂਕਿ ਜੇ ਮੈਂ ਇੰਨਾ ਬੋਲੂੰਗੀ, ਤੁਸੀਂ ਕਹੋਗੇ ਕਿ ਬਿੰਦ ਪਰ ਚੁੱਪ ਕਰ ਜਾ, ਥੋੜ੍ਹੀ ਦੇਰ ਲਈ ਸ਼ਾਂਤੀ ਦਾ ਦਾਨ ਬਖਸ਼ੋ। ਠੀਕ ਹੈ ਜੀ, ਮੈਂ ਥੋੜ੍ਹੀ ਦੇਰ ਲਈ ਚੁੱਪ ਹੋ ਜਾਊਂਗੀ, ਪਰ ਜਸਬੀਰ ਜਸੀ ਕੀ ਕਹਿ ਰਿਹਾ ਉਹ ਤਾਂ ਸੁਣ ਲਓ।

ਵੈਲਕਮ ਬੈਕ, ਮੁੜ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਹੋਮ ਸਵੀਟ ਹੋਮ 'ਚ। ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ ਤੁਹਾਡੇ ਫੇਵਰੇਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ 'ਤੇ। ਵੈਸੇ ਅੱਜ ਕੱਲ੍ਹ ਦੇਖਿਆ ਜਾ ਰਿਹਾ ਕੋਰੀਅਨ ਪ੍ਰੋਡਕਟਸ ਇੰਨੇ ਆ ਰਹੇ ਨੇ, ਫੇਸ ਮਾਸਕ ਆ ਗਿਆ, ਹੇਅਰ ਮਾਸਕ ਆ ਗਿਆ, ਡਿਫਰੈਂਟ ਡਿਫਰੈਂਟ ਕਰੀਮਸ ਆ ਗਈਆਂ, ਸੀਰਮ ਆ ਗਏ ਹੈਗੇ ਆ, ਗਲਾਸ ਸਕਿਨ ਹੋ ਜਾਂਦੀ ਹੈ ਤੁਹਾਡੀ, ਬਿਊਟੀਫੁਲ ਸਕਿਨ, ਬੇਦਾਗ, ਗੋਰਾਪਨ, ਯੇ ਐਂਡ ਵੋ ਐਂਡ ਯੇ ਐਂਡ ਵੋ, ਸਾਰੇ ਕੋਰੀਅਨ ਪ੍ਰੋਡਕਟਸ ਆ ਗਏ। ਨੋ ਡਾਊਟ ਅੱਛੇ ਵੀ ਹੁੰਦੇ ਨੇ, ਤੁਹਾਡੀ ਸਕਿਨ ਨੂੰ ਸੂਟੇਬਲ ਵੀ ਹੋ ਜਾਂਦੇ ਨੇ, ਬਿਕੋਜ਼ ਉਹਦੇ ਵਿੱਚ ਜ਼ਿਆਦਾਤਰ ਰਾਈਸ ਯੂਜ਼ ਕੀਤਾ ਜਾਂਦਾ ਹੈਗਾ, ਚਾਵਲ, ਚੌਲ ਯੇ ਯੂਜ਼ ਕੀਏ ਜਾਤੇ ਹੈ ਉਸਮੇ। ਤਾਂ ਹੁਣ ਕੋਰੀਅਨ ਗੱਲ ਹੋ ਹੀ ਰਹੀ ਹੈ, ਜੋ ਉਹਦੇ ਪ੍ਰੋਡਕਟਸ ਇੰਨੇ ਫੇਮਸ ਹੈਗੇ ਆ, ਸਾਰੇ ਲਗਾਉਂਦੇ ਨੇ ਆਪਣੇ ਚਿਹਰੇ 'ਤੇ, ਬਾਲਾਂ 'ਤੇ, ਬੋਡੀ 'ਤੇ। ਸੋ ਮੈਂ ਸੋਚ ਰਹੀ ਸੀ ਕੁਛ ਰੈਸਪੀ ਵੀ ਇੱਦਾਂ ਦੀ ਬਣਾਈਏ। ਚਿੰਤਾ ਨਾ ਕਰੋ, ਰੈਸਪੀ ਬਹੁਤ ਹੀ ਸ਼ਾਨਦਾਰ ਹੈਗੀ ਹੈ। ਇਹ ਹੈ ਕੋਰੀਅਨ ਪਨੀਰ ਰਾਈਸ ਬਾਊਲ। ਇੱਕ ਬਾਊਲ ਦੇ ਵਿੱਚ ਕੋਰੀਅਨ ਪਨੀਰ ਰਾਈਸ ਬਣਾਉਣਾ ਹੈਗਾ। ਸੋ ਉਹ ਕਿਸ ਤਰੀਕੇ ਦੇ ਨਾਲ ਬਣਾਉਣਾ ਹੈਗਾ? ਹੁਣ ਵੈਸੇ ਤਾਂ ਸਾਨੂੰ ਪਤਾ ਹੀ ਹੈ ਕਿ ਅਸੀਂ ਨੋਰਮਲ ਜਿਹੜੀ ਪਨੀਰ ਬਿਰਿਆਨੀ ਟਾਈਪ ਬਣਾਉਂਦੇ ਹੈਗੇ, ਉਹ ਸਾਡੇ ਰਾਈਸ ਹੁੰਦੇ ਹੈਗੇ ਆ ਪਨੀਰ ਵਾਲੇ। ਬਟ ਕੋਰੀਅਨ ਸਟਾਈਲ ਨਾਲ ਇਹਨੂੰ ਬਣਾਵਾਂਗੇ। ਇਹਦੇ ਵਿੱਚ ਥੋੜ੍ਹੇ ਬਹੁਤ ਇਨਗਰੀਡੀਐਂਟਸ ਯੂਜ਼ ਇੱਦਾਂ ਦੇ ਹੋਣਗੇ ਜਿਹੜੇ ਥੋੜ੍ਹੇ ਡਿਫਰੈਂਟ ਹੁੰਦੇ ਨੇ ਅਤੇ ਥੋੜ੍ਹਾ ਕੋਰੀਅਨ ਇਫੈਕਟ ਦੇਣਗੇ। ਸੋ ਸਭ ਤੋਂ ਪਹਿਲਾਂ ਇਹਦੇ ਇਨਗਰੀਡੀਐਂਟਸ ਕੀ ਚਾਹੀਦੇ ਨੇ ਫਟਾਫਟ ਨੋਟ ਕਰ ਲਓ, ਬਹੁਤ ਹੀ ਆਸਾਨ ਹੈਗੇ ਆ, ਸਾਰਾ ਕੁਛ ਮਿਲ ਜਾਂਦਾ ਹੈਗਾ। ਸਭ ਤੋਂ ਪਹਿਲੀ ਚੀਜ਼ ਪਨੀਰ। ਪਨੀਰ ਤੁਸੀਂ ਲੈ ਕੇ ਆਉਣਾ, ਉਹਨੂੰ ਪਹਿਲਾਂ ਧੋ ਲੈਣਾ ਹੈਗਾ ਅੱਛੇ ਤਰੀਕੇ ਦੇ ਨਾਲ। 200 ਗ੍ਰਾਮ ਪਨੀਰ ਤੁਸੀਂ ਲੈ ਸਕਦੇ ਹੋ, ਬਾਕੀ ਜਿੱਦਾਂ ਤੁਹਾਡੀ ਫੈਮਿਲੀ ਜਿੰਨੀ ਵੱਡੀ ਹੈ ਉਸ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ। ਕੋਰਨਫਲਾਰ ਲੈਣਾ ਹੈ 2 ਵੱਡੇ ਚਮਚ, ਲਾਲ ਮਿਰਚ ਪਾਊਡਰ ਸਵਾਦ ਅਨੁਸਾਰ ਤੁਸੀਂ ਪਾਉਣਾ, ਕਿਸੇ ਨੂੰ ਬਹੁਤ ਜ਼ਿਆਦਾ ਸਪਾਈਸੀ ਪਸੰਦ ਹੁੰਦਾ, ਕਿਸੇ ਨੂੰ ਮੀਡੀਅਮ ਸਪਾਈਸੀ ਪਸੰਦ ਹੁੰਦਾ, ਕਿਸੇ ਨੂੰ ਸਪਾਈਸੀ ਪਸੰਦ ਹੀ ਨਹੀਂ ਹੁੰਦਾ। ਜਿਹਨੂੰ ਸਪਾਈਸੀ ਨਹੀਂ ਪਸੰਦ ਹੈਗਾ ਨਾ, ਉਹ ਤਾਂ ਇਹ ਰਾਈਸ ਬਾਊਲ ਰਹਿਣ ਹੀ ਦਿਉ, ਕਿਉਂਕਿ ਇਹ ਬਹੁਤ ਹੀ ਜ਼ਿਆਦਾ ਸਪਾਈਸੀ ਹੁੰਦਾ। ਸੋ ਉਸ ਤੋਂ ਬਾਅਦ ਚਾਹੀਦਾ ਨਮਕ ਸਵਾਦ ਅਨੁਸਾਰ, ਮਿਕਸਡ ਹਰਬਸ ਚਾਹੀਦੀਆਂ ਹੈਗੀਆਂ, ਕੋਰਨਫਲੈਕਸ ਦਾ ਚੂੜਾ ਚਾਹੀਦਾ ਹੈ, ਚੂੜਾ ਮਤਲਬ ਉਹਨੂੰ ਦਿੰਦਾ ਘੁੱਟ ਘੁੱਟ ਕੇ ਉਹਦਾ ਚੂੜਾ ਬਣਾਇਆ ਹੋਵੇ ਕੋਰਨਫਲੈਕਸ ਦਾ, ਉਹ ਚਾਹੀਦਾ। ਤੇਲ ਚਾਹੀਦਾ ਥੋੜ੍ਹਾ ਜਿਹਾ, ਲਸੁਣ ਚਾਹੀਦਾ ਹੈਗਾ ਇੱਕ ਛੋਟਾ ਚਮਚ, ਬਰੀਕ ਕੱਟਿਆ ਹੋਇਆ ਪਿਆਜ਼ ਚਾਹੀਦਾ ਹੈ ਅੱਧਾ ਕੱਪ ਕਹਿ ਸਕਦੀ, ਮਾਫੀ ਚਾਹੁੰਦੀ ਹਾਂ ਚਮਚ, ਆਪ ਸੋਚੋ ਮੈਂ ਕੀ ਗੱਲ ਕਰ ਰਹੀ ਹਾਂ, ਕੱਪ। ਸੋ ਇੱਕ ਵਾਰੀ ਫਿਰ ਦੱਸ ਦਿੰਦੀ ਹਾਂ, ਪਨੀਰ, ਕੋਰਨਫਲੋਰ, ਲਾਲ ਮਿਰਚ, ਨਮਕ, ਮਿਕਸਡ ਹਰਬਸ, ਕੋਰਨਫਲੈਕਸ ਦਾ ਚੂਰਾ, ਤੇਲ, ਲਸੁਣ ਮਤਲਬ ਗਾਰਲਿਕ ਐਂਡ ਉਹਦੇ ਨਾਲ ਪਿਆਜ਼। ਇਹ ਤਾਂ ਹੋ ਗਿਆ ਜੋ ਸਮਾਨ ਸਾਨੂੰ ਚਾਹੀਦਾ। ਬਟ ਹੁਣ ਇਹਦੇ ਲਈ ਅਸੀਂ ਕੋਰੀਅਨ ਸੌਸ ਰੈਡੀ ਕਰਨੀ ਹੈ, ਮੇਨ ਇਨਗਰੀਡੀਐਂਟ ਉਹਦੇ ਵਿੱਚ ਹੈਗਾ। ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦੀ ਹੈ ਕੋਰੀਅਨ ਗੋਚੂਯਾਂਗ ਪੇਸਟ। ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਹੈ, ਇਹਨੂੰ ਆਪਣੀ ਭਾਸ਼ਾ ਦੇ ਵਿੱਚ ਸਮਝਾਵਾਂ, ਇਹ ਚਿੱਲੀ ਪੇਸਟ ਹੁੰਦੀ ਹੈ ਕੋਰੀਅਨ ਸਟਾਈਲ ਦੇ ਵਿੱਚ। ਇਹ ਤੁਹਾਨੂੰ ਰੈਡੀਮੇਡ ਮਿਲ ਸਕਦੀ ਹੈਗੀ, ਔਨਲਾਈਨ ਤੁਸੀਂ ਜਦੋਂ ਦੀ ਸ਼ੋਪਿੰਗ ਕਰ ਸਕਦੇ ਹੋ ਜਾਂ ਫਿਰ ਮਾਰਕੀਟ ਜਾ ਕੇ ਲੈ ਸਕਦੇ ਹੋ। ਕੋਰੀਅਨ ਗੋਚੂਯਾਂਗ ਪੇਸਟ, ਇਹਦਾ ਇੱਕ ਵੱਡਾ ਚਮਚ ਚਾਹੀਦਾ ਹੈਗਾ। ਨਾਲ ਚਾਹੀਦਾ ਤੁਹਾਨੂੰ ਸੋਇਆ ਸੌਸ ਇੱਕ ਛੋਟਾ ਚਮਚ, ਸਿਰਕਾ ਜਿਹੜਾ ਟ੍ਰਾਂਸਪੇਰੈਂਟ ਹੁੰਦਾ ਸਫੇਦ ਸਿਰਕਾ

ਜੀ ਦੋਸਤੋ, ਮੈਂ ਤੁਹਾਨੂੰ ਦੱਸ ਰਹੀ ਸੀ ਕੋਰੀਅਨ ਪਨੀਰ ਰਾਈਸ ਬਾਊਲ ਤੁਸੀਂ ਕਿੱਦਾਂ ਬਣਾਉਣਾ ਹੈਗਾ। ਤੁਸੀਂ ਸੋਚ ਰਹੋਗੇ ਕਿ ਬਈ ਰਾਈਸ ਬਾਊਲ ਹੈਗਾ, ਰਾਈਸ ਤਾਂ ਮੈਂ ਇਨਗਰੀਡੀਐਂਟਸ ਵਿੱਚ ਬੋਲੇ ਨਹੀਂ ਬਈ, ਉਹ ਤੁਸੀਂ ਬਾਅਦ 'ਚੋਂ, ਤੁਹਾਨੂੰ ਪਤਾ ਬੋਇਲਡ ਰਾਈਸ ਹੁੰਦੇ ਉਹ ਤਾਂ ਤੁਸੀਂ ਬਾਅਦ 'ਚੋਂ ਵੀ ਰੱਖ ਸਕਦੇ ਹੋ ਉਹਨਾਂ ਨਾਲ। ਮੇਨ ਜੋ ਸੈਂਟਰ ਆਫ ਅਟਰੈਕਸ਼ਨ ਹੈ ਉਹ ਹੈ ਪਨੀਰ, ਜਿਹਨੂੰ ਅਸੀਂ ਕੋਟੇਜ ਚੀਜ਼ ਵੀ ਕਹਿੰਦੇ ਹੈਗੇ ਆ। ਸੋ ਪਨੀਰ ਨੂੰ ਸਭ ਤੋਂ ਪਹਿਲਾਂ ਜਿੱਦਾਂ ਦੀ ਵੀ ਸ਼ੇਪ ਵਿੱਚ ਤੁਸੀਂ ਕੱਟਣਾ ਚਾਹੁੰਦੇ ਹੋ ਕੱਟ ਸਕਦੇ ਹੋ, ਇਹਨਾਂ ਨੇ ਲਿਖਿਆ ਚੌਕੋਰ ਸਕੁਆਇਰ ਵਿੱਚ, ਉੱਦਾਂ ਕੱਟ ਲਓ, ਕਿਸੇ ਵੀ ਸ਼ੇਪ 'ਚ ਕੱਟ ਲਓ ਜਿੱਦਾਂ ਤੁਹਾਨੂੰ ਅੱਛਾ ਲੱਗਦਾ ਹੈ ਨਾ ਤੁਸੀਂ ਖਾਣਾ। ਸੋ ਉਸ ਤੋਂ ਬਾਅਦ ਹੁਣ ਕਰਨਾ ਕੀ ਹੈ, ਕੋਰਨਫਲਾਰ, ਲਾਲ ਮਿਰਚ, ਲਾਲ ਮਿਰਚ ਦਾ ਪਾਊਡਰ ਅਤੇ ਮਿਕਸਡ ਹਰਬਸ ਨਾਲ ਨਮਕ, ਇਹਨਾਂ ਸਾਰਿਆਂ ਨੂੰ ਪਾਣੀ ਥੋੜ੍ਹਾ ਜਿਹਾ ਪਾ ਕੇ ਇਹਨੂੰ ਇੱਕ ਘੋਲ ਤਿਆਰ ਕਰ ਲੈਣਾ। ਉਹ ਘੋਲ ਦੇ ਵਿੱਚ ਤੁਸੀਂ ਜਿੰਨੇ ਵੀ ਪਨੀਰ ਹੈ ਉਹਨਾਂ ਨੂੰ ਬਾਥ ਦੇਣਾ ਹੈਗਾ, ਮਤਲਬ ਨਵਾਉਣਾ ਹੈਗਾ, ਸਪਲੈਸ਼ ਕਰਨਾ ਉਹਨਾਂ ਨੂੰ। ਜਦੋਂ ਸਵਿਮਿੰਗ ਪੂਲ ਵਿੱਚ ਬੱਚਾ ਛਾਲ ਮਾਰਦਾ ਨਾ, ਇਸੇ ਤਰੀਕੇ ਦੇ ਨਾਲ ਤੁਸੀਂ ਸਵਿਮਿੰਗ ਜਿਹੜੇ ਆ ਪਨੀਰ ਦੇ ਟੁਕੜੇ ਹੈਗੇ ਆ ਉਹ ਘੋਲ ਦੇ ਵਿੱਚ ਡਿਪ ਕਰਵਾਉਣੇ ਹੈਗੇ ਆ। ਉਸ ਤੋਂ ਬਾਅਦ ਪਨੀਰ ਨੂੰ ਬਾਹਰ ਕੱਢ ਕੇ ਉਹਦੇ ਵਿੱਚ ਜਿਹੜਾ ਉਹ ਕੋਰਨਫਲੈਕਸ ਦਾ ਚੂਰਾ ਕਿਹਾ ਸੀਗਾ ਨਾ, ਹਾਂ ਲੱਗ ਗਿਆ ਨਾ ਪਤਾ, ਹੁਣ ਉਹ ਇੱਥੇ ਯੂਜ਼ ਹੋਣਾ। ਨਵਾ ਧੁਆ ਕੇ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਕੋਰਨਫਲੈਕਸ ਵਿੱਚ ਲਪੇਟ ਦੇਣਾ ਹੈਗਾ ਹੈ। ਐਂਡ ਉਸ ਤੋਂ ਬਾਅਦ ਪੈਨ ਵਿੱਚ ਥੋੜ੍ਹਾ ਜਿਹਾ ਤੇਲ ਗਰਮ ਕਰਕੇ ਪਨੀਰ ਨੂੰ ਸੁਨਹਿਰਾ ਹੋਣ ਤੱਕ, ਕੁਰਕੁਰਾ ਹੋਣ ਤੱਕ ਉਹਨੂੰ ਥੋੜ੍ਹਾ ਜਿਹਾ ਸ਼ੈਲੋ ਫਰਾਈ ਕਰਨਾ, ਡੀਪ ਫਰਾਈ ਨਹੀਂ ਕਰਨਾ, ਡੀਪ ਫਰਾਈ ਬਿਲਕੁਲ ਨਹੀਂ ਕਰਨਾ, ਸ਼ੈਲੋ ਫਰਾਈ ਕਰਨਾ ਤਾਂ ਕਿ ਉਹਦੇ ਵਿੱਚ ਫਲੇਵਰ ਪ੍ਰੋਪਰ ਆਉਣ, ਕੁਰਕੁਰਾਪਨ ਆਵੇ, ਖਾਣ ਦੇ ਵਿੱਚ ਮਜ਼ਾ ਆਵੇ। ਹੋਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ, ਇੱਕ ਛੋਟੇ ਬਾਊਲ ਦੇ ਵਿੱਚ ਕੋਰੀਅਨ ਸੌਸ, ਜਿਹੜੀ ਮੈਂ ਤੁਹਾਨੂੰ ਜਿਹੜੀ ਵੀ ਸਮੱਗਰੀ ਕਹੀ ਸੀ ਇਨਗਰੀਡੀਐਂਟਸ, ਉਹ ਸਾਰੇ ਮਿਲਾ ਕੇ ਤੁਸੀਂ ਉਹਨੂੰ ਪੇਸਟ ਨੂੰ ਤਿਆਰ ਕਰ ਲੈਣਾ। ਪੈਨ ਦੇ ਵਿੱਚ ਤੇਲ ਪਾਉਣਾ, ਫਿਰ ਦੁਬਾਰਾ ਥੋੜ੍ਹਾ ਜਿਹਾ ਹੀ ਪੈਣਾ ਹੈਗਾ, ਜ਼ਿਆਦਾ ਨਹੀਂ ਪੈਣਾ ਹੈਗਾ। ਉਸ ਤੋਂ ਬਾਅਦ ਤੁਸੀਂ ਲਸਣ ਪਾਉਣਾ, ਲਸਣ ਦੀ ਜਦੋਂ ਹਲਕੀ ਹਲਕੀ ਸੌਂਦੀ ਸੌਂਦੀ ਸੋਹਣੀ ਸੋਹਣੀ ਮਜ਼ੇਦਾਰ ਖੁਸ਼ਬੂ ਆਵੇ, ਉਸ ਤੋਂ ਬਾਅਦ ਤੁਸੀਂ ਪਿਆਜ਼ ਪਾ ਦੇਣਾ। ਪਿਆਜ਼ ਪਾਉਣ ਤੋਂ ਬਾਅਦ ਥੋੜ੍ਹਾ ਜਿਹਾ ਉਹਨੂੰ ਪਕਾਉਣਾ, ਬਹੁਤ ਜ਼ਿਆਦਾ ਨਹੀਂ ਪਕਾਉਣਾ ਹੈਗਾ, ਜਦੋਂ ਥੋੜ੍ਹੀ ਥੋੜ੍ਹੀ ਖੁਸ਼ਬੂ ਆਉਣ ਲੱਗ ਜਾਏ। ਦੈਨ ਉਸ ਤੋਂ ਬਾਅਦ ਜਿਹੜੀ ਤੁਸੀਂ ਸੌਸ ਤਿਆਰ ਕੀਤੀ ਸੀਗੀ ਕੋਰੀਅਨ ਸੌਸ, ਉਹ ਪੈਨ ਦੇ ਵਿੱਚ ਪਾਉਣੀ ਹੈ, ਅਤੇ ਨਾਲ ਹੀ ਪਨੀਰ ਦੇ ਟੁਕੜੇ ਜਿਹੜੇ ਤੁਸੀਂ ਨਵਾ ਧੋ ਕੇ ਅੱਛੀ ਤਰ੍ਹਾਂ ਡੈਕੋਰੇਟ ਕੀਤੇ ਹੈਗੇ ਉਹ ਸਾਰੇ ਉਹਦੇ ਵਿੱਚ ਪਾ ਦੇਣੇ ਆ। ਐਂਡ ਉਹਨੂੰ ਥੋੜ੍ਹੀ ਦੇਰ ਲਈ ਪਕਾਉਣਾ ਹੈਗਾ, ਜ਼ਿਆਦਾ ਨਹੀਂ, ਕਿਉਂਕਿ ਪਨੀਰ ਆਲਰੇਡੀ ਪ੍ਰੋਪਰ ਤਰੀਕੇ ਨਾਲ ਪਕਾਇਆ ਹੋਇਆ। ਬਸ ਇੱਦਾਂ ਹੈ ਕਿ ਉਹ ਜਿਹੜੀ ਸੌਸ ਹੈਗੀ ਹੈ ਪਨੀਰ ਦੇ ਆਲੇ ਦੁਆਲੇ ਅੱਛੀ ਤਰ੍ਹਾਂ ਲੱਗ ਜਾਏ, ਮਤਲਬ ਨਵਾ ਧੁਆ ਕੇ ਮੋਇਸਚਰਾਈਜ਼ਰ ਲਾਇਆ ਪਹਿਲਾਂ, ਐਂਡ ਉਸ ਤੋਂ ਬਾਅਦ ਪਨੀਰ ਦਾ ਮੇਕਅਪ ਕਰ ਦੇਣਾ ਹੈਗਾ। ਐਂਡ ਉਸ ਤੋਂ ਬਾਅਦ ਗਰਮਾ ਗਰਮ ਸਰਵ ਕਰੋ ਪਨੀਰ ਚਾਵਲਾਂ ਦੇ ਨਾਲ, ਨਾਲ ਤੁਸੀਂ ਖੀਰੇ ਦਾ ਸੈਲਡ ਲੈ ਸਕਦੇ ਹੋ ਜਾਂ ਕੋਈ ਜੋ ਤੁਹਾਨੂੰ ਪਸੰਦ ਹੈ ਸੈਲਡ ਉਹ ਲੈ ਸਕਦੇ ਹੋ। ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ। ਓ ਮਾਈ ਗੋਡ, ਮੇਰੇ ਮੂੰਹ 'ਚ ਪਾਣੀ ਆ ਗਿਆ। ਉਹ ਥੋੜ੍ਹਾ ਜਿਹਾ ਉੱਤੇ ਤਿਲ ਜਿਹੜਾ ਨਾ ਉਹ ਉੱਤੇ ਪਾ ਦੇਣਾ ਡੈਕੋਰੇਸ਼ਨ ਦੇ ਲਈ, ਕਾਲਾ ਤਿਲ ਵੀ ਪਾ ਸਕਦੇ ਹਾਂ ਜਾਂ ਫਿਰ ਜਿਹੜੇ ਸਫੇਦ ਤਿਲ ਹੁੰਦੇ ਉਹ ਸੈਸਮੇ ਸੀਡਸ ਜਿਹਨੂੰ ਅਸੀਂ ਕਹਿੰਦੇ, ਖਾਣ ਵਿੱਚ ਵੀ ਅੱਛੇ ਹੁੰਦੇ ਆ। ਮੋਸਟਲੀ ਕੋਰੀਅਨਸ ਜਿਹੜੇ ਨੇ ਨਾ ਉਹ ਸੈਸਮੇ ਸੀਡਸ ਦਾ ਹਮੇਸ਼ਾ ਯੂਜ਼ ਕਰਦੇ ਨੇ, ਸੋ ਉਹ ਉੱਪਰ ਡੈਕੋਰੇਸ਼ਨ ਲਈ ਤੁਸੀਂ ਪਾ ਸਕਦੇ ਹੋ। ਐਂਡ ਤੁਹਾਡਾ ਗਰਮਾ ਗਰਮ ਕੋਰੀਅਨ ਪਨੀਰ ਰਾਈਸ ਬਾਊਲ ਰੈਡੀ ਹੈ। ਮੇਰੇ ਮੂੰਹ 'ਚ ਵੀ ਪਾਣੀ ਆ ਗਿਆ। ਵੈਸੇ 1 ਵਜਣ ਵਾਲਾ ਹੈ, ਲੰਚ ਟਾਈਮ ਤਾਂ ਹੋ ਹੀ ਗਿਆ, ਹੋਰ ਬਣਾਉਣੀ ਕਿੰਨੀ ਆਸਾਨ ਹੈ ਇਹ ਰੈਸਪੀ। ਸਿਰਫ ਇਹਦੇ ਇਨਗਰੀਡੀਐਂਟਸ ਇਕੱਠੇ ਕਰਨੇ ਆ, ਐਂਡ ਤੁਹਾਡੀ ਇਹ ਰੈਸਪੀ ਇਜ਼ ਰੈਡੀ ਟੂ ਈਟ। ਇੰਜੋਏ ਕਰੋ ਇਸ ਰੈਸਪੀ ਨੂੰ, ਅਤੇ ਘਰਦਿਆਂ ਨੂੰ ਦੱਸੋ ਵੀ ਅਸੀਂ ਅੱਜ ਕੋਰੀਅਨ ਡਿਸ਼ ਬਣਾਈ ਹੈਗੀ। ਵੈਸੇ ਬੇਸ਼ੱਕ ਉਹ ਪਨੀਰ ਹੀ ਫਰਾਈ ਕਰਕੇ ਹੈ, ਬਟ ਫਿਰ ਵੀ ਨਾਮ ਦੇਣਾ ਹੈਗਾ ਉਹਨੂੰ ਕੋਰੀਅਨ ਡਿਸ਼। ਟਰਾਈ ਜ਼ਰੂਰ ਕਰਵਾਈਓ ਆਪਣੀ ਫੈਮਿਲੀ ਨੂੰ ਅਤੇ ਆਪ ਵੀ ਖਾਇਓ, ਕਿਉਂਕਿ ਜਿੱਦਾਂ ਦੀ ਇਹ ਮੈਂ ਦੱਸੀ ਹੈਗੀ ਹੈ ਬਣਾਉਣੀ, ਮੈਨੂੰ ਲੱਗਦਾ ਹੈ ਕਿ ਖਾਣ ਵਿੱਚ ਹੋਰ ਵੀ ਜ਼ਿਆਦਾ ਸੁਆਦੀ ਹੋਏਗੀ। ਸੋ ਮੈਂ ਵੀ ਇਸ ਨੂੰ ਟਰਾਈ ਜ਼ਰੂਰ ਕਰੂੰਗੀ, ਬਣਾਉਂਗੀ ਜ਼ਰੂਰ।

ਕਿੱਦਾਂ ਬਈ? ਫਿਰ ਰਾਈਸ ਬਾਲ ਦੇ ਵਿੱਚ ਹੀ ਖੋ ਗਏ ਹੋ ਬਈ? ਟਾਈਮ ਜਿਹੜਾ ਹੈਗਾ ਨਾ, ਸਿਰਫ 4 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ 'ਚ। ਪਰ ਕੋਈ ਗੱਲ ਨਹੀਂ ਜੀ, ਮਿਡ ਡੇ ਮੈਲ ਵੀ ਪ੍ਰੋਗਰਾਮਸ ਹਲੇ ਪਿਆ ਹੈ, ਹਲੇ ਤਾਂ ਮੈਂ ਹੋਰ ਗੱਲਾਂ ਕਰਨੀਆਂ ਹੈ ਤੁਹਾਡੇ ਸਾਰਿਆਂ ਦੇ ਨਾਲ। ਵੈਲ, ਮੈਨੂੰ ਦੇ ਦਿਓ ਇਜਾਜ਼ਤ ਪ੍ਰੋਗਰਾਮ ਹੋਮ ਸਵੀਟ ਹੋਮ ਇੱਥੇ ਹੀ ਖਤਮ ਕਰਨ ਦੀ। ਜਾਂਦੇ ਜਾਂਦੇ ਆ ਰਿਹਾ ਹੈ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਇਹ ਗੀਤ, ਅਤੇ 1 ਵਜੇ ਪ੍ਰੋਗਰਾਮ ਮਿਡ ਡੇ ਮੈਲਡੀਜ਼ ਲੈ ਕੇ ਦੁਬਾਰਾ ਹਾਜ਼ਰ ਹੁੰਦੀ ਹਾਂ ਜੀ।

FM 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਤੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ ਅਤੇ ਪਰਦੇ ਇੱਕ ਵੱਜ ਰਹੇ ਨੇ ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਪੇਸ਼ ਹੈ। ਹੈਲੋ ਦੋਸਤੋ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ 'ਚ। ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ ਅਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਫੇਵਰੇਟ ਚੈਨਲਸ 102.7 MHz FM ਰੇਨਬੋ 'ਤੇ ਅਤੇ ਨਾਲ ਹੀ ਨਾਲ 103.6 MHz 'ਤੇ ਆਕਾਸ਼ਵਾਣੀ ਅੰਮ੍ਰਿਤਸਰ 'ਤੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁਤ ਹੀ ਬਿਹਤਰੀਨ ਗੀਤ ਦੇ ਨਾਲ। ਫਿਲਮ ਦਾ ਨਾਮ ਹੈ ਪਰਵਰਿਸ਼। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਅਤੇ ਕਿਸ਼ੋਰ ਕੁਮਾਰ ਨੇ।

ਜੀ ਦੋਸਤੋ, ਹੁਣ ਜਿਹੜਾ ਤੁਸੀਂ ਗੀਤ ਸੁਣਿਆ ਇਸ ਨੂੰ ਆਵਾਜ਼ ਦਿੱਤੀ ਸੀ ਲਤਾ ਮੰਗੇਸ਼ਕਰ ਨੇ, ਤੇ ਇਸ ਫਿਲਮ ਦਾ ਨਾਮ ਸੀ ਦਿਲ ਆਪਣਾ ਔਰ ਪ੍ਰੀਤ ਪਰਾਈ। ਕਿਸੀ ਕੋ ਦਿਲ ਕਾ ਦੀਵਾਨਾ ਪਸੰਦ ਹੈ, ਕਿਸੀ ਕੋ ਦਿਲ ਕਾ ਦੀਵਾਨਾ ਪਸੰਦ ਹੈ, ਤੋ ਕਿਸੀ ਕੋ ਦਿਲ ਕਾ ਨਜ਼ਰਾਨਾ ਪਸੰਦ ਹੈ। ਔਰੋਂ ਕੀ ਪਸੰਦ ਕਾ ਤੋ ਪਤਾ ਨਹੀਂ, ਔਰੋਂ ਕੀ ਪਸੰਦ ਕਾ ਤੋ ਪਤਾ ਨਹੀਂ, ਪਰ ਮੁਝੇ ਆਪਕਾ ਮੁਸਕੁਰਾਨਾ ਪਸੰਦ ਹੈ।

ਜੀ ਦੋਸਤੋ, ਹੁਣੇ ਤੁਸੀਂ ਇੰਜੋਏ ਕਰ ਰਹੇ ਸੀ ਗੀਤ ਚਲਾਕ ਫਿਲਮ ਦਾ, ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ। ਟਾਈਮ ਹੋ ਰਿਹਾ ਜੀ 1:17, ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼, ਤੁਹਾਡੇ ਆਪਣੇ ਫੇਵਰਟ ਚੈਨਲਸ 102.7 ਮੈਗਾਹਰਟਜ਼ FM ਰੇਨਬੋ 'ਤੇ, ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ 'ਤੇ।

ਇੰਨੀ ਚੁਲਬਲੀ ਆਵਾਜ਼ ਲੱਗ ਰਹੀ ਸੀਗੀ। ਆਵਾਜ਼ ਇਸ ਗੀਤ ਦੇ ਵਿੱਚ ਜਿਨ੍ਹਾਂ ਨੇ ਦਿੱਤੀ ਹੈ ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਨੇ। ਫਿਲਮ ਦਾ ਨਾਮ ਸੀ ਉਮੰਗ। ਮੇਰੀ ਉਲਝਨੋਂ ਕੋ ਸੁਲਝਾ ਦੇਤੀ ਹੋ ਜੋ ਤੁਮ ਮੁਸਕਰਾ ਦੇਤੀ ਹੋ। ਮੇਰੀ ਉਲਝਨੋਂ ਕੋ ਸੁਲਝਾ ਦੇਤੀ ਹੋ ਜੋ ਤੁਮ ਇੱਕ ਬਾਰ ਮੁਸਕਰਾ ਦੇਤੀ ਹੋ। ਕਿਤਨਾ ਭੀ ਮੈਂ ਤਨਹਾ ਰਹੂੰ, ਕਿਤਨਾ ਭੀ ਮੈਂ ਤਨਹਾ ਰਹੂੰ, ਜ਼ਿੰਦਗੀ ਮੇਂ ਉਮੰਗ ਜਗਾ ਦੇਤੀ ਹੋ ਤੁਮ।

FM 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ, ਬਸ ਕੁਛ ਪਲਾਂ 'ਚ।

ਤਿੰਨ ਦਿਨਾਂ ਦੌਰੇ ਤੇ ਨਵੀਂ ਦਿੱਲੀ ਪਹੁੰਚੇ ਨੇ। ਇਹ ਪ੍ਰਧਾਨ ਮੰਤਰੀ ਤਾਕਾਇਚੀ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਜਾਪਾਨ ਵਿਚਕਾਰ ਵਿਸ਼ੇਸ਼ ਰਣਨੀਤਿਕ ਅਤੇ ਆਲਮੀ ਭਾਈਵਾਲੀ ਨੂੰ ਅੱਗੇ ਵਧਾਉਣ ਲਈ ਇੱਕ ਅਹਿਮ ਕਦਮ ਹੈ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਭਾਰਤ ਜਾਪਾਨ ਸਬੰਧ ਅਕਸਰ ਉੱਚ ਪੱਧਰੀ ਰਾਜਨੀਤਿਕ ਸ਼ਮੂਲੀਅਤ ਰਾਹੀਂ ਝਲਕਦੇ ਨੇ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਵਿੱਚ G7 ਸਿਖਰ ਸੰਮੇਲਨ ਦੌਰਾਨ ਜਾਪਾਨੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕੀਤੀ ਸੀ। ਦੋਵੇਂ ਨੇਤਾ ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿੱਚ ਜੋਹਾਨਸਬਰਗ ਵਿੱਚ ਹੋਏ G20 ਸੰਮੇਲਨ ਦੇ ਮੌਕੇ ਤੇ ਮਿਲੇ ਸਨ। ਸਾਲਾਨਾ ਸੰਮੇਲਨ ਭਾਈਵਾਲੀ ਦੇ ਰਣਨੀਤਿਕ ਏਜੰਡੇ ਨੂੰ ਅੱਗੇ ਵਧਾਉਣ ਵਾਲਾ ਪ੍ਰਮੁੱਖ ਮੰਚ ਬਣਿਆ ਹੋਇਆ ਹੈ। ਚੁਗਿਰਦਾ ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਗਿਰਦਾ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਜੀਵਨ ਦੀ ਸੌਖ ਨੂੰ ਉਤਸ਼ਾਹਿਤ ਕਰ ਰਹੀ ਏ। ਇਲੈਕਟ੍ਰਿਕ ਆਵਾਜਾਈ ਤੇ ਇੱਕ ਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਯਾਦਵ ਨੇ ਕਿਹਾ ਕਿ ਸਰਕਾਰ ਦਾ ਦ੍ਰਿਸ਼ਟੀਕੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੁਗਿਰਦਾ ਤੇ ਆਰਥਿਕਤਾ ਦੇ ਨਾਲੋ ਨਾਲ ਵਿਕਾਸ ਨੂੰ ਯਕੀਨੀ ਬਣਾਉਣ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਤੇਜ਼ ਸਨਅਤੀ ਵਿਕਾਸ ਦੇ ਬਾਵਜੂਦ ਦੇਸ਼ ਦਾ ਜੰਗਲਾਤ ਕਵਰ 2014 ਵਿੱਚ 7,01,673 ਵਰਗ ਕਿਲੋਮੀਟਰ ਤੋਂ ਵੱਧ ਕੇ 7,15,000 ਵਰਗ ਕਿਲੋਮੀਟਰ ਹੋ ਗਿਆ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਸਨਅਤਾਂ ਨੂੰ ਮੁੜ ਵਰਤੋਂਯੋਗ ਅਤੇ ਘਟਾਉਣ ਦੇ ਸਿਧਾਂਤ ਦੇ ਆਧਾਰਿਤ ਇੱਕ ਸਰਕੂਲਰ ਆਰਥਿਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਿਰਮਾਣ ਮਲਬਾ ਅਤੇ ਈ ਕੂੜਾ ਸਮੇਤ ਰਹਿੰਦ ਖੂੰਹਦ ਪ੍ਰਬੰਧ ਲਈ ਜ਼ਿੰਮੇਵਾਰੀ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਵਿਸਥਾਰਪੂਰਨ ਉਤਪਾਦਕ ਜ਼ਿੰਮੇਵਾਰੀ EPR ਨੂੰ ਅੱਗੇ ਵਧਾ ਰਹੀ ਏ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀਆਂ ਸਨਅਤੀ ਨੀਤੀਆਂ ਚੁਗਿਰਦੇ ਪੱਖੀ ਰੁਜ਼ਗਾਰ, ਬਿਹਤਰ ਬੁਨਿਆਦੀ ਢਾਂਚੇ ਅਤੇ ਪਾਰਦਰਸ਼ਿਤਾ ਤੇ ਕੇਂਦਰਿਤ ਨੇ। ਅੰਤਰਰਾਸ਼ਟਰੀ ਦਹਿਸ਼ਤਗਰਦੀ ਤੇ ਵਿਆਪਕ ਸੰਮੇਲਨ ਲਈ ਭਾਰਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਤਜਵੀਜ਼ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਨਵੀਂ ਹਮਾਇਤ ਮਿਲੀ ਏ। ਦਹਿਸ਼ਤਗਰਦੀ ਦੇ ਮੁਕਾਬਲੇ ਬਾਰੇ ਸੰਯੁਕਤ ਰਾਸ਼ਟਰ ਆਲਮੀ ਰਣਨੀਤੀ ਦੀ ਨੌਵੀਂ ਸਮੀਖਿਆ, ਜਿਸ ਨੂੰ 140 ਵੋਟਾਂ ਨਾਲ ਅਪਣਾਇਆ ਗਿਆ, ਨੇ ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਏ ਕਿ ਉਹ 3 ਦਹਾਕੇ ਪਹਿਲਾਂ ਭਾਰਤ ਵੱਲੋਂ ਤਜਵੀਜ਼ ਕੀਤੇ ਗਏ ਸੰਮੇਲਨ ਨੂੰ ਅੰਤਿਮ ਰੂਪ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ ਇੱਕ ਵਿਆਪਕ ਤੌਰ ਤੇ ਸਹਿਮਤੀ ਵਾਲੇ ਕਾਨੂੰਨੀ ਢਾਂਚੇ ਦੀ ਅਣਹੋਂਦ ਦਹਿਸ਼ਤਗਰਦੀ ਵਿਰੋਧੀ ਆਲਮੀ ਯਤਨਾਂ ਨੂੰ ਕਮਜ਼ੋਰ ਕਰਦੀ ਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤਗਰਦੀ ਨਾਲ ਨਜਿੱਠਣ ਵਿੱਚ ਕੋਈ ਦੋਹਰਾ ਮਾਪਦੰਡ ਨਹੀਂ ਹੋਣਾ ਚਾਹੀਦਾ ਅਤੇ ਦੋਸ਼ੀਆਂ, ਰਕਮਾਂ ਜੁਟਾਉਣ ਵਾਲਿਆਂ ਅਤੇ ਸਪੌਂਸਰਾਂ ਨੂੰ ਜਵਾਬਦੇਹ ਬਣਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸੰਮੇਲਨ ਅੰਤਰਰਾਸ਼ਟਰੀ ਸਹਿਯੋਗ, ਮੁਕੱਦਮਾ ਚਲਾਉਣ ਅਤੇ ਹਵਾਲਗੀ ਨੂੰ ਮਜ਼ਬੂਤ ਕਰੇਗਾ ਅਤੇ ਦਹਿਸ਼ਤਗਰਦਾਂ ਨੂੰ ਸੁਰੱਖਿਅਤ ਪਨਾਹਗਾਹਾਂ, ਫੰਡਾਂ ਅਤੇ ਹਥਿਆਰਾਂ ਤੋਂ ਇਨਕਾਰ ਕਰੇਗਾ। ਅਮਰੀਕਾ, ਇਜ਼ਰਾਈਲ ਅਤੇ ਅਰਜਨਟੀਨਾ ਨੇ ਰਣਨੀਤੀ ਦੇ ਵਿਰੁੱਧ ਵਿੱਚ ਵੋਟ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRN ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਅੱਜ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਸਖ਼ਤ ਸੁਰੱਖਿਆ ਦਰਮਿਆਨ ਸਾਲਾਨਾ ਸ੍ਰੀ ਅਮਰਨਾਥ ਯਾਤਰਾ ਲਈ 4,822 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਾਡੇ ਜੰਮੂ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਉਪ ਰਾਜਪਾਲ ਨੇ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਲਈ ਸ਼ਰਧਾਲੂਆਂ ਨੂੰ ਹਰੀ ਝੰਡੀ ਦਿਖਾਈ। ਇਸ ਪਵਿੱਤਰ ਯਾਤਰਾ ਵਿਚ ਹਿੱਸਾ ਲੈਣ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸ਼ਰਧਾਲੂ ਜੰਮੂ ਪਹੁੰਚ ਰਹੇ ਨੇ। 4,822 ਸ਼ਰਧਾਲੂਆਂ ਦਾ ਪਹਿਲਾ ਜਥਾ, ਜਿਸ ਵਿਚ ਬਾਲਟਾਲ ਰੂਟ ਲਈ 2,312 ਸ਼ਰਧਾਲੂ ਅਤੇ ਪਹਿਲਗਾਮ ਰੂਟ ਲਈ 2,510 ਸ਼ਰਧਾਲੂ ਸ਼ਾਮਿਲ ਨੇ, 147 ਵਾਹਨਾਂ ਦੇ ਕਾਫਿਲੇ ਵਿਚ ਰਵਾਨਾ ਹੋਇਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਮਾਇਤ ਪ੍ਰਾਪਤ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ISI ਹੈਂਡਲਰ ਸ਼ਹਿਜ਼ਾਦ ਪੱਟੀ ਅਤੇ ਉਸਦੇ ਸਾਥੀਆਂ ਦੇ ਇਸ਼ਾਰੇ ਤੇ ਰਾਸ਼ਟਰੀ ਰਾਜਧਾਨੀ ਵਿਚ ਦਹਿਸ਼ਤਗਰਦ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਕਾਰਵਾਈ ਦੌਰਾਨ 2 ਵਿਦੇਸ਼ੀ ਪਿਸਤੌਲ, 9 ਜ਼ਿੰਦਾ ਕਾਰਤੂਸ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ। ਦਿੱਲੀ ਪੁਲਿਸ ਮੁਤਾਬਕ ਮੁਲਜ਼ਮ ਫੜੇ ਜਾਣ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਇਹ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰ ਵੱਲੋਂ ਪ੍ਰਦਾਨ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਕਿ ਪੰਜਾਬ ਦੇ ਇੱਕ ਮੁਲਜ਼ਮ ਨੂੰ ਦਿੱਲੀ ਵਿੱਚ ਧਾਰਮਿਕ ਸਥਾਨਾਂ ਅਤੇ ਪੁਲਿਸ ਅਦਾਰਿਆਂ ਦੀ ਜਾਸੂਸੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੁਲਿਸ ਨੇ ਵੀ ਦੱਸਿਆ ਕਿ ਉਸਨੂੰ ਸ਼ਹਿਰ ਵਿੱਚ ਗੋਲੀਬਾਰੀ ਕਰਨ ਦਾ ਵੀ ਕੰਮ ਦਿੱਤਾ ਗਿਆ ਸੀ। ਬੰਗਲੁਰੂ ਦੱਖਣੀ ਤਾਲੁਕ ਵਿੱਚ ਇੱਕ ਚੱਟਾਨ ਡਿੱਗਣ ਨਾਲ 7 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਏ। ਇਹ ਹਾਦਸਾ ਮਦਨਪਟਨਾ ਪਿੰਡ

0: ਵਿੱਚ ਕਾਵੇਰੀ ਕ੍ਰਸ਼ਰ ਪੱਥਰ ਖਾਨ ਵਿੱਚ ਇੱਕ ਵੱਡੀ ਚੱਟਾਨ ਡਿੱਗਣ ਕਰਕੇ ਵਾਪਿਆ ਜਿੱਥੇ ਮਜ਼ਦੂਰ ਕੰਮ ਕਰ ਰਹੇ ਸਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਖਾਨ ਮਾਲਕਾਂ ਦੀ ਭਾਲ ਕਰ ਰਹੀ ਹੈ। ਮ੍ਰਿਤਕ ਬਿਹਾਰ, ਮੱਧ ਪ੍ਰਦੇਸ਼ ਅਤੇ ਉੱਤਰੀ ਕਰਨਾਟਕਾ ਦੇ ਵਸਨੀਕ ਸਨ। ਕਰਨਾਟਕਾ ਦੇ ਉਪ ਮੁੱਖ ਮੰਤਰੀ ਡਾਕਟਰ ਜੀ ਪਰਮੇਸ਼ਰ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਖਾਨ ਮਾਲਕਾਂ ਵਿਰੁੱਧ ਢੁੱਕਵੀਂ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕਾ ਦੇ ਬੈਂਗਲੁਰੂ ਵਿੱਚ ਇੱਕ ਪੱਥਰ ਦੀ ਖਾਨ ਵਿੱਚ ਵਾਪਰੇ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ 'ਤੇ ਸੋਗ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ। ਸਰਕਾਰ ਨੇ ਸਾਬਕਾ ਫੌਜ ਮੁਖੀ ਜਨਰਲ ਉਪਿੰਦਰ ਦਵੇਦੀ ਬਾਰੇ ਸੋਸ਼ਲ ਮੀਡੀਆ 'ਤੇ ਫੈਲ ਰਹੇ ਇੱਕ ਵੀਡੀਓ ਨੂੰ ਜਾਅਲੀ ਦੱਸਿਆ ਹੈ। ਇਹ ਪਾਕਿਸਤਾਨੀ ਖਾਤਿਆਂ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਝੂਠਾ ਦਾਅਵਾ ਕੀਤਾ ਗਿਆ ਹੈ ਕਿ ਜਨਰਲ ਦਵੇਦੀ ਨੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਅਤੇ ਜਨਰਲ ਤੀਰਥ ਸੇਠ ਨੂੰ ਕਮਾਨ ਸੌਂਪ ਦਿੱਤੀ। ਪ੍ਰੈਸ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਕਿਹਾ ਕਿ ਇਹ ਵੀਡੀਓ AI ਨਾਲ ਤਿਆਰ ਕੀਤਾ ਗਿਆ ਇੱਕ ਡੀਪ ਫੇਕ ਹੈ ਜਿਸ ਨੂੰ ਦੁਰਪ੍ਰਚਾਰ ਜੇ ਜਨਤਾ ਨੂੰ ਗੁੰਮਰਾਹ ਕਰਨ ਲਈ ਤਿਆਰ ਕੀਤਾ ਗਿਆ ਹੈ। ਇਕਾਈ ਨੇ ਸਪਸ਼ਟ ਕੀਤਾ ਹੈ ਕਿ ਜਨਰਲ ਉਪਿੰਦਰ ਦਵੇਦੀ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ। ਇਕਾਈ ਨੇ ਇਹ ਵੀ ਕਿਹਾ ਕਿ ਫੌਜ ਮੁਖੀ ਦੀ ਨਵੀਂ ਜ਼ਿੰਮੇਵਾਰੀ ਜਨਰਲ ਦਵੇਦੀ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਅਤੇ ਸਥਾਪਿਤ ਪ੍ਰਕਿਰਿਆਵਾਂ ਦੇ ਅਨੁਸਾਰ ਦਿੱਤੀ ਗਈ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਦੇ ਜਲਦੀ ਆਉਣ ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਦੋਵਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦੇਰ ਰਾਤ ਅਤੇ ਸਵੇਰੇ ਮੀਂਹ ਪੈਣ ਨਾਲ ਬਿਜਲੀ ਦੀ ਮੰਗ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ। ਤਾਪਮਾਨ ਵਿੱਚ ਗਿਰਾਵਟ ਦੇ ਨਾਲ ਹਰਿਆਣਾ ਦਾ ਨਰਨੌਲ ਇਸ ਖੇਤਰ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ ਜਿੱਥੇ ਇਸ ਵੇਲੇ ਘੱਟੋ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਦੇ ਬਠਿੰਡਾ 'ਚ ਘੱਟੋ ਘੱਟ ਤਾਪਮਾਨ 20.8 ਡਿਗਰੀ ਸੈਲਸੀਅਸ ਰਿਹਾ। ਕੱਲ੍ਹ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਤੋਂ 7 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਗਰਜ ਚਮਕ ਨਾਲ ਭਾਰੀ ਮੀਂਹ ਪੈਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਆਖਰ 'ਚ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਦਰਮਿਆਨ ਸਾਲਾਨਾ ਸਿਖਰ ਸੰਮੇਲਨ ਪੱਧਰੀ ਗੱਲਬਾਤ ਨਵੀਂ ਦਿੱਲੀ ਵਿੱਚ ਜਾਰੀ। ਕਈ ਸਮਝੌਤਿਆਂ 'ਤੇ ਦਸਖਤ ਹੋਣ ਦੀ ਉਮੀਦ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਦਾ ਕਹਿਣਾ ਹੈ ਕਿ ਸਰਕਾਰ ਵਿਕਾਸ ਨੂੰ ਸਥਿਰਤਾ ਨਾਲ ਸੰਤੁਲਿਤ ਕਰਨ ਵਾਲੀਆਂ ਨੀਤੀਆਂ ਰਾਹੀਂ ਚੁਗਿਰਦਾ ਸੁਰੱਖਿਆ ਨੂੰ ਯਕੀਨੀ ਬਣਾ ਰਹੀ ਹੈ। ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਖ਼ਤ ਸੁਰੱਖਿਆ ਦਰਮਿਆਨ 4,822 ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੱਕ ਹੋਏਗਾ। ਨਮਸਕਾਰ।
1: FM 102.7 MHz ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ 'ਚ ਖਬਰਾਂ। ਹੁਣ ਪੇਸ਼ ਹੈ ਪ੍ਰੋਗਰਾਮ ਮਿਡ ਡੇ ਮੈਲੇਡੀਜ਼ ਦਾ ਬਾਕੀ ਹਿੱਸਾ।

ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼ ਤੁਹਾਡੇ ਆਪਣੇ ਫੇਵਰਟ ਚੈਨਲ 102.7 ਮੈਗਾਹਰਟਜ਼ ਐਫਐਮ ਰੇਨਬੋ ਤੇ ਨਾਲ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਤੇ ਮੈਂ ਤੁਹਾਡੀ ਦੋਸਤ ਇੰਦਰਪ੍ਰੀਤ ਸਿਰਾ। ਵੈਲ, ਅਗਲਾ ਗੀਤ ਜਿਹੜਾ ਹੈ ਮੈਂ ਪਲੇ ਕਰਨ ਲੱਗੀ ਹਾਂ, ਫਿਲਮ ਦਾ ਨਾਮ ਹੈ ਲਵ ਸਟੋਰੀ ਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਤੇ ਅਮਿਤ ਕੁਮਾਰ ਨੇ।

ਉਸ ਲਈ ਮਾਫ਼ੀ ਮੰਗਣ ਦਾ ਅੰਦਾਜ਼ ਹੈ। ਕਈ ਵਾਰ ਸਾਡੀ ਜ਼ੁਬਾਨ ਉਹ ਕਹਿ ਜਾਂਦੀ ਹੈ ਜੋ ਦਿਲ ਕਦੇ ਕਹਿਣਾ ਨਹੀਂ ਚਾਹੁੰਦਾ। ਕਈ ਵਾਰ ਗੁੱਸੇ ਵਿੱਚ ਨਿਕਲੇ ਹੋਏ ਸ਼ਬਦ ਸਾਲਾਂ ਦੀ ਮੁਹੱਬਤ ਨੂੰ ਵੀ ਚੁੱਪ ਕਰ ਦਿੰਦੇ ਨੇ। ਪਰ ਜੇ ਦਿਲ ਵਿੱਚ ਸੱਚਾਈ ਹੋਵੇ ਤਾਂ ਇੱਕ ਛੋਟਾ ਜਿਹਾ ਮੈਨੂੰ ਮਾਫ਼ ਕਰ ਦਿਓ ਸਭ ਤੋਂ ਵੱਡੀ ਦਵਾ ਬਣ ਸਕਦਾ ਹੈ। ਅੱਜ ਦੀ ਇਸ ਮਹਿਫਲ ਵਿੱਚ ਅਸੀਂ ਸੁਣਾਂਗੇ ਗਜ਼ਲਾਂ, ਉਹ ਸ਼ੇਰ ਜਿਹੜੇ ਸਾਡੇ ਜ਼ਿੰਦਗੀ ਨੂੰ ਖੂਬਸੂਰਤ ਬਣਾ ਦੇਣ, ਰਿਸ਼ਤਿਆਂ ਦੀ ਅਹਿਮੀਅਤ ਅਤੇ ਇਨਸਾਨੀਅਤ ਦੀ ਨਰਮੀ ਨੂੰ ਬਿਆਨ ਕਰਨਗੇ। ਚੱਲਦੇ ਚੱਲਦੇ ਇੱਕ ਸ਼ੇਰ ਅਰਜ਼ ਹੈ ਜੀ, ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ, ਹਰ ਵਾਰ ਮਾਫ਼ ਕਰਨਾ ਹੀ ਦਿਲ ਦੀ ਸਭ ਤੋਂ ਸੋਹਣੀ ਸਰਕਾਰ। ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਨੇ, ਹਰ ਵਾਰ ਮਾਫ਼ ਕਰਨਾ ਹੀ ਦਿਲ ਦੀ ਸਭ ਤੋਂ ਸੋਹਣੀ ਹੈ ਸਰਕਾਰ। ਜੋ ਝੁੱਕ ਕੇ ਮਾਫ਼ ਕਰਨਾ ਕਹਿ ਦੇਵੇ ਇੱਕ ਵਾਰੀ, ਜੋ ਝੁੱਕ ਕੇ ਮਾਫ਼ ਕਰਨਾ ਮਤਲਬ ਕਿ ਮਾਫ਼ ਕਰਨਾ ਜੀ ਕਹਿ ਦੇਵੇ ਇੱਕ ਵਾਰੀ, ਉਸ ਨਾਲੋਂ ਅਮੀਰ ਨਹੀਂ ਕੋਈ ਦੁਨੀਆ ਵਿੱਚ ਯਾਰ ਉਹ। ਸੋ ਰੁਸੇ ਹੋਇਆਂ ਨੂੰ ਮਨਾਉਣਾ, ਟੁੱਟੇ ਦਿਲਾਂ ਨੂੰ ਜੋੜਨ ਅਤੇ ਮੁਸਕਰਾਹਟਾਂ ਵੰਡਣ ਲਈ ਤਿਆਰ ਹੋ ਜਾਓ। ਤੁਸੀਂ ਸੁਣ ਰਹੇ ਹੋ ਦਿਲ ਅੱਜ ਸ਼ਾਇਰ ਹੈ ਓਨਲੀ ਓਨ 102.7 ਮੈਗਾਹਰਟਜ਼ ਤੇ, ਜਿੱਥੇ ਹਰ ਅਹਿਸਾਸ ਨੂੰ ਮਿਲਦੇ ਹਨ ਸ਼ਬਦ, ਹਰ ਧੜਕਣ ਨੂੰ ਮਿਲਦੀ ਹੈ ਆਵਾਜ਼ ਅਤੇ ਹਰ ਗੁਸਤਾਖੀ ਨੂੰ ਮਿਲਦੀ ਹੈ ਇੱਕ ਖੂਬਸੂਰਤ ਜਿਹੀ ਮੁਆਫ਼ੀ। ਸੋ ਦੋਸਤੋ, ਦੇਰ ਕਿਸ ਗੱਲ ਦੀ ਹੈ ਅਤੇ ਆਪਣੇ ਆਪਣੇ ਜਿਹੜੇ ਤੁਸੀਂ ਸੁਨੇਹੇ ਆਪਣੇ ਦੋਸਤਾਂ ਨੂੰ ਦੇਣਾ ਚਾਹੁੰਦੇ ਹੋ, ਸ਼ੇਰੋ ਸ਼ਾਇਰੀ ਤੁਸੀਂ ਸਾਨੂੰ ਲਿਖ ਕੇ ਭੇਜ ਸਕਦੇ ਹੋ 9855010027 ਦੇ ਉੱਤੇ। ਫਿਰ ਦੇਰ ਕਿਸ ਗੱਲ ਦੀ ਹੈ, ਫਟਾਫਟ ਤੁਸੀਂ ਸਾਨੂੰ ਮੈਸੇਜਸ ਭੇਜੋ, ਸਾਨੂੰ ਇੰਤਜ਼ਾਰ ਹੈ ਤੁਹਾਡੇ ਮੈਸੇਜਸ ਦਾ।

ਇੱਕ ਵਾਰ ਦੋਸਤੋ ਫਿਰ ਤੁਹਾਨੂੰ ਮੈਂ ਨੰਬਰ ਨੋਟ ਕਰਾ ਦਿਆਂ ਜਿਹੜੇ ਸਾਡੇ ਨਾਲ ਨਵੇਂ ਸਰੋਤੇ ਜੁੜੇ ਨੇ, 9855101027 ਅਤੇ ਦੇਰ ਕਿਸ ਗੱਲ ਦੀ ਹੈ, ਫਿਰ ਫਟਾਫਟ ਤੁਸੀਂ ਆਪਣੇ ਸੁਨੇਹੇ ਸਾਨੂੰ ਭੇਜ ਸਕਦੇ। ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਜੀ, ਤੁਸੀਂ ਸਾਨੂੰ ਜਿਹੜੇ ਵੀ ਮੈਸੇਜਸ ਭੇਜੋਗੇ ਉਹਨਾਂ ਮੈਸੇਜਸ ਨੂੰ ਤੁਸੀਂ ਇੱਕ ਵਾਰੀ ਰੀਰੀਡ ਜ਼ਰੂਰ ਕਰ ਲੈਣਾ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਜਿਹੜੇ ਮੈਸੇਜ ਰੀਰੀਡ ਨਹੀਂ ਕਰਦੇ ਉਹ ਮਿਸ ਜਿਹੜਾ ਟੈਕਸਟ ਹੋ ਜਾਂਦਾ ਹੈ। ਸੋ ਇਸ ਕਰਕੇ ਤੁਸੀਂ ਆਪਣੇ ਮੈਸੇਜਸ ਨੂੰ ਰੀਰੀਡ ਜ਼ਰੂਰ ਕਰ ਲੈਣਾ, ਔਰ ਖਾਸ ਧਿਆਨ ਰੱਖਣਾ ਕਿ ਜਿਹੜੀ ਤੁਸੀਂ ਸ਼ਾਇਰੀ ਭੇਜੀ ਹੈ ਉਹ ਜਿਸ ਵਿਅਕਤੀ ਨੇ, ਜਿਸ ਕਲਾਕਾਰ ਨੇ ਲਿਖੀ ਹੈ, ਉਸ ਕਲਾਕਾਰ ਦਾ ਨਾਮ ਜ਼ਰੂਰ ਲੈ ਲਿੱਤਾ ਜਾਵੇ। ਸੋ ਦੋਸਤੋ ਸਟੇ ਟਿਊਨਡ, ਜੁੜੇ ਰਹੋ ਅਤੇ ਫਟਾਫਟ ਤੁਸੀਂ ਸਾਨੂੰ ਮੈਸੇਜਸ ਭੇਜਣੇ ਸ਼ੁਰੂ ਕਰੋ ਤਾਂ ਕਿ ਅਸੀਂ ਰਲ ਮਿਲ ਕੇ ਤੁਹਾਡੇ ਦਿਲ ਦੇ ਜਜ਼ਬਾਤ ਇੱਕ ਦੂਸਰੇ ਦੇ ਨਾਲ ਸ਼ੇਅਰ ਕਰ ਸਕੀਏ। ਸਟੇ ਟਿਊਨਡ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਸ਼ੋਅ ਇੰਜੋਏ ਕਰ ਰਹੇ ਹੋ ਜਿਹਦਾ ਨਾਮ ਹੈ ਦਿਲ ਆਜ ਸ਼ਾਇਰ ਹੈ, ਜਿੱਥੇ ਗੱਲਬਾਤ ਚੱਲ ਰਹੀ ਹੈ ਦਿਲਾਂ ਦੀ, ਜਜ਼ਬਾਤਾਂ ਦੀ, ਅਹਿਸਾਸਾਂ ਦੀ। ਸੋ ਤੁਸੀਂ ਸਾਨੂੰ ਮੈਸੇਜਿਸ ਭੇਜਣੇ ਸ਼ੁਰੂ ਕਰ ਦਿੱਤੇ ਨੇ ਤੇ ਆਓ ਅਸੀਂ ਪੜ੍ਹਦੇ ਹਾਂ ਫਿਰ ਮੈਸੇਜ। ਮੈਸੇਜ ਲਿਖਦੇ ਨੇ ਬੜੀ ਖੂਬਸੂਰਤ ਰਾਈਟਿੰਗ ਦੇ ਵਿੱਚ। ਤੇਰੇ ਕਰਮ ਪਰ ਕਿਤਨਾ ਭਰੋਸਾ ਰੱਖਦੇ ਹੈ, ਤੇਰੇ ਕਰਮ ਪਰ ਕਿਤਨਾ ਭਰੋਸਾ ਰੱਖਤੇ ਹੈ, ਹਮ ਰੋਜ਼ੋਂ ਕੇ ਬਾਅਦ ਭੀ ਰੋਜ਼ਾ ਰੱਖਤੇ ਹੈ, ਬੇਮੌਕਾ ਯੇ ਕਮ ਹੀ ਦਿਖਾਈ ਦੇਤੇ ਹੈ, ਆਂਸੂ ਮੇਰੇ ਗਮ ਕਾ ਸਲੀਕਾ ਰੱਖਤੇ ਹੈ, ਧੀਰੇ ਧੀਰੇ ਹਮ ਵੈਸੇ ਹੀ ਬਨ ਜਾਤੇ ਹੈਂ,

ਸਿਆਣਿਆਂ ਨੇ ਗੱਲ ਬਣਾਈ ਕਿ ਦੂਰੀ ਚੰਗੀ। ਕਿਸੇ ਨੂੰ ਕੁਛ ਐਸੇ ਲਫ਼ਜ਼ ਬੋਲਣ ਨਾਲੋਂ ਚੰਗਾ ਕਿ ਦੂਰੀ ਚੰਗੀ। ਬਹੁਤ ਸਹੀ ਲਿਖਿਆ ਇਹਨਾਂ ਨੇ। ਪ੍ਰੇਮ ਮਾਰਕੀਟ ਬਠਿੰਡਾ ਤੋਂ ਅਮਰਜੀਤ ਸਿੰਘ ਜੱਸਲ ਚੂਚੀ। ਔਰ ਅਗਲਾ ਮੈਸੇਜ ਸਾਨੂੰ ਭੇਜਿਆ ਜੀ, ਆਹਾ ਕਿਆ ਬਾਤ ਹੈ ਯਾਰ, ਮੈਸੇਜ ਬੜੇ ਸੋਹਣੇ ਸੋਹਣੇ ਭੇਜਦੇ ਹੋ ਤੁਸੀਂ। ਇਸ਼ਕ ਕੇ ਬਾਜ਼ਾਰ ਮੇ ਖਸਾਰੇ ਕਾ, ਇਸ਼ਕ ਕੇ ਬਾਜ਼ਾਰ ਮੇ ਖਸਾਰੇ ਕਾ ਮੇਲਾ ਰਹਿ ਗਿਆ, ਭੀੜ ਹੈ ਲਾਖੋਂ ਕੀ ਮਗਰ ਦਿਲ ਅਕੇਲਾ ਰਹਿ ਗਿਆ, ਦਿਖਾਵਾ ਕਰਨੇ ਵਾਲੇ ਲੈ ਗਏ ਮੁਹੱਬਤ ਕਾ ਖਿਤਾਬ, ਛਿੱਦਤ ਸੇ ਚਾਹਨੇ ਵਾਲਾ ਹਰ ਇਨਸਾਨ ਅਕੇਲਾ ਰਹਿ ਗਿਆ, ਦਿਖਾਵਾ ਕਰਨੇ ਵਾਲੇ ਲੈ ਗਏ ਮੁਹੱਬਤ ਕਾ ਖਿਤਾਬ, ਸ਼ਿੱਦਤ ਸੇ ਚਾਹਨੇ ਵਾਲਾ ਹਰ ਇਨਸਾਨ ਅਕੇਲਾ ਰਹਿ ਗਿਆ। ਨਾ ਜੀ ਨਾ, ਵੈਸੇ ਨਾ ਕਈ ਵੇਲੇ ਅਸੀਂ ਸੋਚਦੇ ਹੁੰਦੇ ਹਾਂ ਕਿ ਅਸੀਂ ਇਕੱਲੇ ਹਾਂ, ਪਰ ਜੇਕਰ ਅਸੀਂ ਗੌਰ ਨਾਲ ਦੇਖੀਏ ਨਾ ਤਾਂ ਅਸੀਂ ਇਕੱਲੇ ਨਹੀਂ ਹੁੰਦੇ। ਸਾਡੇ ਨਾਲ ਬਹੁਤ ਲੋਕਾਂ ਦੀਆਂ ਬਲੈਸਿੰਗਸ ਹੁੰਦੀਆਂ ਨੇ। ਜੇ ਫੀਲ ਕੀਤਾ ਜਾਵੇ, ਨੇਚਰ ਸਾਡੇ ਨਾਲ ਹੈ, ਨੇਚਰ ਦੇ ਵਿੱਚ ਜੀਣ ਵਾਲੇ ਸੋਹਣੇ ਸੋਹਣੇ ਜੀਵ ਜੰਤੂ ਸਾਡੇ ਨਾਲ ਹੈ, ਸੋਹਣੇ ਇਨਸਾਨ ਜਿਹੜੀ ਸਾਡੀ ਕਦਰ ਕਰਦੇ ਨੇ ਉਹ ਸਾਡੇ ਨਾਲ ਨੇ। ਅਸਲ 'ਚ ਜਿਹਨੂੰ ਅਸੀਂ ਜ਼ਿਆਦਾ ਚਾਹ ਰਹੇ ਹੁੰਦੇ ਉਹਦੇ ਚੱਕਰ ਦੇ ਵਿੱਚ ਅਸੀਂ ਬਾਕੀਆਂ ਨੂੰ ਭੁੱਲ ਜਾਂਦੇ ਹਾਂ, ਅਤੇ ਸਿਆਣੇ ਕਹਿੰਦੇ ਬਾਕੀਆਂ ਨੂੰ ਵੀ ਯਾਦ ਜ਼ਰੂਰ ਰੱਖਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ, ਬੜੇ ਖੂਬਸੂਰਤ ਮੈਸੇਜ ਭੇਜ ਰਹੇ ਹੋ। ਇਹ ਮੈਸੇਜ ਸਾਨੂੰ ਭੇਜਿਆ ਜੀ ਕੁਲਵਿੰਦਰ ਟੇਲਰ ਜੀ ਨੇ, VPO ਕੰਡੋਲਾ ਨੀਅਰ ਆਦਮਪੁਰ ਤੋਂ। ਵਾਹ ਜੀ ਵਾਹ। ਸੋ ਅਗਲਾ ਮੈਸੇਜ ਸਾਨੂੰ ਭੇਜਿਆ ਜੀ, ਵਾਹ ਜੀ ਵਾਹ, ਤਸਵੀਰ ਭੇਜੀ ਇਹਨਾਂ ਨੇ, ਰੇਡੀਓ ਦੀ ਭੇਜਤੀ ਆ, ਰਾਮ ਸਰੂਪ ਅਰੋੜਾ ਚੌਂਕ ਛੇਲੀਆਂ ਸੁਲਤਾਨਪੁਰ ਲੋਧੀ ਤੋਂ। ਓਕੇ, ਇਹਨਾਂ ਨੇ ਸਾਨੂੰ ਕੋਈ ਫੇਸਬੁੱਕ ਦਾ ਲਿੰਕ ਭੇਜਿਆ, ਅਸੀਂ ਓਪਨ ਕਰਕੇ ਪੜ੍ਹਦੇ ਹਾਂ ਕੀ ਲਿਖਿਆ ਜੀ। ਹਾਂ, ਇਹਨਾਂ ਨੇ ਲਿਖਿਆ ਜੀ, ਉਮਰ ਨੇ ਤਲਾਸ਼ੀ ਲਈ ਤੋ ਜੇਬ ਸੇ ਲਮਹੇ ਬਰਾਮਦ ਹੋਏ, ਆਏ ਹਾਏ, ਉਮਰ ਨੇ ਤਲਾਸ਼ੀ ਲਈ ਤੋ ਜੇਬ ਸੇ ਲਮਹੇ ਬਰਾਮਦ ਹੋਏ, ਕੁਝ ਗਮ ਕੇ ਥੇ ਕੁਝ ਨਮ ਥੇ ਕੁਝ ਟੂਟੇ ਬਸ ਕੁਝ ਹੀ ਸਹੀ, ਸਲਾਮਤ ਮਿਲੇ ਜੋ ਬਚਪਨ ਕੇ ਥੇ, ਆਏ ਹਾਏ ਹਾਏ ਹਾਏ, ਕਿਆ ਬਾਤ ਹੈ ਕਿਆ ਬਾਤ ਹੈ, ਬਹੁਤ ਖੂਬਸੂਰਤ। ਇੱਕ ਰਿਕੁਐਸਟ ਹੈ ਜੀ ਜਿਨ੍ਹਾਂ ਨੇ ਇਹ ਸਾਰਾ ਕੁਛ ਲਿਖਿਆ ਹੁੰਦਾ ਹੈ, ਅਤੇ ਬਾਕੀਆਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹਨਾਂ ਦੇ ਨਾਮ ਜ਼ਰੂਰ ਲਿਖ ਕੇ ਭੇਜਿਆ ਕਰਨਗੇ, ਲਿਖਿਆ ਕਿੰਨਾ ਨੇ, ਅਤੇ ਜੇ ਆਪਣੀ ਤੁਹਾਡੀ ਲਿਖਾਵਟ ਹੈ ਤਾਂ ਤੁਸੀਂ ਆਪਣਾ ਨਾਮ ਵੀ ਜ਼ਰੂਰ ਲਿਖ ਕੇ ਭੇਜਿਆ ਕਰੋ। ਬਹੁਤ ਖੂਬਸੂਰਤ।

ਅਤੇ ਰਿਸ਼ਤਿਆਂ ਦੇ ਵਿੱਚ ਖਾਸ ਕਰਕੇ ਸਭ ਤੋਂ ਵੱਡਾ ਗਿਫਟ ਹੀ ਉਹ ਹੈ ਮਾਫ਼ੀ, ਗੁਸਤਾਖੀ ਮਾਫ਼, ਜਾਂ ਮੰਗ ਲਓ ਅਤੇ ਜਾਂ ਮਾਫ਼ੀ ਦੇ ਦਿਓ। ਸੋ ਇਹ ਬਹੁਤ ਹੀ ਵੱਡੀ ਜਿਹੜਾ ਅਹਿਸਾਸ ਹੈ, ਇਹ ਇੱਕ ਬਹੁਤ ਵੱਡਾ ਗਿਫਟ ਹੈ ਜਿਹਦੇ ਨਾਲ ਸਾਡੇ ਰਿਸ਼ਤੇ ਜਿਹੜੇ ਆ ਉਹ ਬਚੇ ਰਹਿੰਦੇ ਨੇ ਔਰ ਰਿਸ਼ਤਿਆਂ ਦੇ ਵਿੱਚ ਬਹੁਤ ਖੂਬਸੂਰਤੀ ਜਿਹੜੀ ਆ ਉਹ ਪਨਪ ਜਾਂਦੀ ਹੈ। ਸੋ ਇਸੇ ਤਰੀਕੇ ਨਾਲ ਤੁਸੀਂ ਸਾਨੂੰ ਮੈਸੇਜਸ ਭੇਜ ਰਹੇ ਹੋ ਬੜੇ ਖੂਬਸੂਰਤ। ਸੋ ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ, ਸੋ ਜਾਂਦੇ ਜਾਂਦੇ ਆਪਾਂ ਮੈਸੇਜਸ ਜ਼ਰੂਰ ਪੜ੍ਹ ਲੈਂਦੇ ਹਾਂ। ਕਹਿੰਦੇ ਨੇ ਕਿ ਦੋਸਤ

ਸਾਨੂੰ ਮੈਸੇਜਸ ਭੇਜ ਰਹੇ ਹੋ ਬੜੇ ਖੂਬਸੂਰਤ। ਸੋ ਕਿਉਂਕਿ ਸਮਾਂ ਵੀ ਇਜਾਜ਼ਤ ਨਹੀਂ ਦੇ ਰਿਹਾ, ਸੋ ਜਾਂਦੇ ਜਾਂਦੇ ਆਪਾਂ ਮੈਸੇਜਸ ਜ਼ਰੂਰ ਪੜ੍ਹ ਲੈਂਦੇ ਹਾਂ। ਕਹਿੰਦੇ ਨੇ ਕਿ ਦੋਸਤ ਰਹਿ ਲਵਾਂਗੇ, ਚੱਲ ਕੱਖ ਨਹੀਂ ਹੁੰਦਾ, ਇੱਦਾਂ ਦਿਲ ਵੱਖ ਨਹੀਂ ਹੁੰਦਾ, ਤੂੰ ਕਹਿੰਦੀ ਚੱਲ ਦੋਸਤ ਰਹਿ ਲਵਾਂਗੇ ਪਰ ਇੱਦਾਂ ਰਿਸ਼ਤਾ ਰੱਖ ਨਹੀਂ ਹੁੰਦਾ, ਚੱਲ ਜੀ ਲਵਾਂਗੇ ਆਪੋ ਆਪਣੀ, ਜਿਉਣਾ ਸੌਖਾ ਭਾਵੇਂ ਬੇਸ਼ੱਕ ਨਹੀਂ ਹੁੰਦਾ, ਨਾ ਰੱਖ ਸਿਰ ਮੇਰੇ ਮੋਢੇ 'ਤੇ, ਮੇਰੇ ਤੋਂ ਗੈਰਾਂ ਦਾ ਭਾਰ ਚੱਕ ਨਹੀਂ ਹੁੰਦਾ। ਵਾਹ ਜੀ ਵਾਹ, ਵਾਟ ਆ ਰਾਈਮਿੰਗ। ਸੋ ਇਹ ਰਾਈਮਿੰਗ ਦੇ ਵਿੱਚ ਬੜਾ ਖੂਬਸੂਰਤ ਇਹਨਾਂ ਨੇ ਮੈਸੇਜ ਭੇਜਿਆ। ਸੋ ਇਹ ਜਨਾਬ ਦਾ ਨਾਮ ਹੈ ਸੋਨੂ ਮਲੇਰਕੋਟਲਾ ਤੋਂ। ਵਾਹ ਵਾਹ, ਬਹੁਤ ਖੂਬਸੂਰਤ। ਸੋ ਅਗਲਾ ਮੈਸੇਜ ਸਾਨੂੰ ਭੇਜਿਆ ਜੀ ਤਸਵੀਰ ਦੇ ਰੂਪ ਦੇ ਵਿੱਚ, ਪਾਲੀ ਪਿੰਡ ਪਿਆਲਾ। ਸੰਸਾਰ ਪਰ ਜੈ ਪਾਣੇ ਵਾਲਾ ਕੌਣ ਹੈ, ਕੇਵਲ ਵਹਿ ਜਿਸ ਕਾ ਵਿਸ਼ਵਾਸ ਹੈ ਕਿ ਯਿਸੂ ਪਰਮੇਸ਼ਰ ਕਾ ਪੁੱਤਰ ਹੈ। ਵੈਰੀ ਗੁੱਡ, ਬਿਲਕੁਲ ਬਹੁਤ ਅੱਛਾ ਜੀ, ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ, ਰੱਬ ਹੀ ਹੈ ਅਤੇ ਇਸ ਸੰਸਾਰ ਦੇ ਉੱਤੇ ਸਭ ਕੁਛ ਬਚਿਆ ਹੋਇਆ। ਸੋ ਦੋਸਤੋ, ਸਮਾਂ ਹੁਣ ਜਿਹੜਾ ਆ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਬੜਾ ਹੀ ਮਜ਼ਾ ਆ ਰਿਹਾ ਸੀ ਵੈਸੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹੋਏ, ਕਿਉਂਕਿ ਹੁਣ ਜਿਹੜਾ ਵੇਲਾ ਹੋ ਗਿਆ ਹੈ ਜੀ ਉਹ ਅਗਲੇ ਪ੍ਰੋਗਰਾਮ ਦਾ ਹੋ ਗਿਆ ਹੈ, ਜਿਹੜਾ ਤੁਸੀਂ FM ਦਿੱਲੀ ਤੋਂ ਸਪੋਂਸਰ ਪ੍ਰੋਗਰਾਮ ਉਮੰਗ ਸੁਣੋਗੇ। ਸੋ ਥੋੜ੍ਹੀ ਚਿਰ ਬਾਅਦ ਤੁਸੀਂ ਜਿਹੜਾ ਆ ਕੁਝ ਕੁ ਪਲਾਂ ਦੇ ਵਿੱਚ ਅਗਲਾ ਪ੍ਰੋਗਰਾਮ ਜਿਹੜਾ ਉਮੰਗ ਸੁਣੋਗੇ।

0: అసోసియేషన్ తో. ਬਿਲਕੁਲ ਇਸ ਦੇ ਨਾਲ ਨਾਲ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਮਤਲਬ ਕੱਲ੍ਹ ਤੋਂ ਸ਼ੁਰੂ ਹੋਇਆ ਸੀ ਵਨ ਮਹੋਤਸਵ, ਜਿਹੜਾ ਕਿ 1 ਜੁਲਾਈ ਤੋਂ 7 ਜੁਲਾਈ ਤੱਕ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ. ਇਸ ਦੀ ਦੋਸਤੋ ਸ਼ੁਰੂਆਤ ਜਿਹੜੀ ਸੀ 1950 ਵਿੱਚ KM ਮੁਨਸ਼ੀ ਜੀ ਨੇ ਕੀਤੀ ਸੀ, ਅਤੇ ਇਹ ਮੁਹਿੰਮ ਦਾ ਮਕਸਦ ਸੀ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਅਤੇ ਕੁਦਰਤ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਾ.
1: ਬਿਲਕੁਲ, ਜੇ ਆਪਾਂ ਇਸ ਡੇ ਦੀ ਇੰਪੋਰਟੈਂਸ ਦੀ ਗੱਲ ਕਰੀਏ ਤਾਂ ਮੈਨੂੰ ਐਵੇਂ ਲੱਗਦਾ ਕਿ ਇਸ ਵੀਕ ਦੀ ਸ਼ੁਰੂਆਤ ਹੀ ਤਾਂ ਕੀਤੀ ਗਈ ਸੀ ਕਿ ਆਪਾਂ ਜਿੰਨੇ ਵੀ ਦਰੱਖਤ ਜ਼ਿਆਦਾ ਤੋਂ ਜ਼ਿਆਦਾ ਲਗਾ ਸਕੀਏ, ਜਿੰਨੇ ਵੀ ਆਪਾਂ ਟਰੀਜ਼ ਪਲਾਂਟ ਕਰ ਸਕੀਏ, ਉਨੇ ਜ਼ਿਆਦਾ ਤੋਂ ਜ਼ਿਆਦਾ ਕਰਨੇ ਚਾਹੀਦੇ. ਕਿਉਂਕਿ ਜੇ ਅੱਜ ਦਾ ਟਾਈਮ ਦੇਖੀਏ, ਗਲੋਬਲ ਵਾਰਮਿੰਗ ਦੇਖੀਏ, ਤਾਂ ਗਰਮੀ ਦਾ ਅਗਰ ਆਪਾਂ ਤਾਪਮਾਨ ਦੇਖੀਏ, ਤਾਂ ਮੈਨੂੰ ਲੱਗਦਾ ਕਿ ਇਸ ਮੌਸਮ 'ਚ ਆ ਕੇ ਨਾ, ਮਤਲਬ ਅੱਜ ਕੱਲ੍ਹ ਜਿੰਨਾ ਵੀ ਮੌਸਮ ਦਾ ਟੈਂਪਰੇਚਰ ਹੈ, ਜੋ ਵੀ ਟੈਂਪਰੇਚਰ ਅੱਜ ਕੱਲ੍ਹ ਨਾ, ਬਹੁਤ ਜ਼ਿਆਦਾ ਫਲਕਚੁਏਟ ਹੋਣ ਲੱਗ ਗਏ. ਨਹੀਂ ਪਤਾ ਲੱਗਦਾ ਕਦੋਂ ਬਾਰਿਸ਼ ਦਾ ਮੌਸਮ ਆ ਜਾਵੇ, ਕਦੋਂ ਬਹੁਤ ਜ਼ਿਆਦਾ ਗਰਮੀ ਹੋ ਜਾਵੇ, ਅਤੇ ਕਦੋਂ ਇੱਕਦਮ ਹੀ ਮੌਸਮ ਚੇਂਜ ਹੋ ਜਾਵੇ. ਇਹ ਸਾਰਾ ਕੁਝ ਗਲੋਬਲ ਵਾਰਮਿੰਗ ਦੇ ਕਾਰਨ ਹੋ ਰਿਹਾ. ਤਾਂ ਗਲੋਬਲ ਵਾਰਮਿੰਗ ਦੇ ਰੀਜ਼ਨਸ ਹੈ ਜੋ ਆਪਾਂ ਡੀਫੋਰੈਸਟੇਸ਼ਨ ਕਰਦੇ ਹਾਂ, ਜਿੰਨਾ ਵੀ ਪੋਲਿਊਸ਼ਨ ਆਪਾਂ ਕਰਦੇ ਹਾਂ. ਇਸ ਕਰਕੇ ਕਹਿੰਦੇ ਨੇ ਕਿ ਟਰੀਜ਼ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਆਪਾਂ ਪਲਾਂਟ ਕਰ ਸਕਦੇ ਹਾਂ, ਉਨਾ ਹੀ ਆਪਾਂ ਆਪਣਾ ਫਿਊਚਰ ਵੀ ਸਿਕਿਓਰ ਕਰ ਸਕਦੇ ਹਾਂ.
0: ਬਿਲਕੁਲ ਅਰੁਸ਼ੀ, ਪਹਿਲਾਂ ਇੱਕ ਮੁਹਿੰਮ ਚੱਲੀ ਸੀ ਕਿ ਹਰ ਇੱਕ ਨੂੰ ਆਪਣੇ ਜਨਮ ਦਿਨ 'ਤੇ ਇੱਕ ਰੁੱਖ ਲਗਾਉਣਾ ਚਾਹੀਦਾ, ਅਤੇ ਜਿੰਨੇ ਬੰਦੇ ਹੋਣਗੇ ਉਨੇ ਹੀ ਫਿਰ ਰੁੱਖ ਲੱਗਣਗੇ, ਅਤੇ ਹਰ ਉਹ ਬੰਦਾ ਰੁੱਖ ਲਗਾਵੇ. ਪਰ ਇਹ ਨਹੀਂ ਕਿ ਰੁੱਖ ਲਗਾਉਣ ਤੋਂ ਬਾਅਦ ਉਸਨੂੰ ਭੁੱਲ ਜਾਵੇ, ਨਾ ਉਹਨੂੰ ਪਾਣੀ ਮਿਲੇ, ਨਾ ਉਹਨੂੰ ਕੁਛ ਮਿਲੇ, ਬਟ ਤੁਸੀਂ ਰੁੱਖ ਲਗਾਓ, ਉਹਦੀ ਦੇਖਭਾਲ ਕਰੋ, ਉਹਦੀ ਸੰਭਾਲ ਕਰੋ. ਜਿਵੇਂ ਤੁਸੀਂ ਆਪਣੇ ਆਪ ਦੇ ਖਾਣੇ ਦਾ, ਪੀਣੇ ਦਾ, ਨੀਂਦ ਦਾ ਧਿਆਨ ਰੱਖਦੇ ਹੋ, ਉਸ ਰੁੱਖ ਦੀ ਵੀ ਸਾਰੀ ਜ਼ਰੂਰਤਾਂ ਦਾ ਧਿਆਨ ਰੱਖੋ. ਅਤੇ ਇੰਝ ਹੀ ਕਰ ਕਰਕੇ ਅਸੀਂ ਇੱਕ ਇੱਕ ਰੁੱਖ ਲਗਾ ਕੇ ਇੱਕ ਪੂਰਾ ਵਨ ਤਿਆਰ ਕਰ ਸਕਦੇ ਹਾਂ, ਫੋਰੈਸਟ ਤਿਆਰ ਕਰ ਸਕਦੇ ਹਾਂ, ਜਿਹਦੇ ਨਾਲ ਇਨਸਾਨਾਂ ਨੂੰ ਹੀ ਪੂਰੀ ਧਰਤੀ ਨੂੰ, ਪੂਰੇ ਪਰਿਆਵਰਨ ਨੂੰ ਬਹੁਤ ਫਾਇਦਾ ਹੋਏਗਾ.
1: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਇਸ ਡੇ ਨੂੰ ਸੈਲੀਬ੍ਰੇਟ ਵੀ ਕੀਤਾ ਜਾਂਦਾ ਕਾਫੀ ਸਕੂਲਸ ਦੇ ਵਿੱਚ ਅਤੇ ਕਾਲਜਿਸ ਦੇ ਵਿੱਚ. ਆਪਾਂ ਕਹਿ ਸਕਦੇ ਹਾਂ ਕਿ ਗਵਰਨਮੈਂਟ ਜਿੰਨੇ ਵੀ ਐਸੋਸੀਏਸ਼ਨਸ ਵਗੈਰਾ ਹੈ, ਉਸ ਡੇ ਨੂੰ ਸੈਲੀਬ੍ਰੇਟ ਕਰਨ ਵਾਸਤੇ ਕੁਛ ਨਾ ਕੁਛ ਰੈਲੀਜ਼, ਜਾਂ ਆਪਾਂ ਕਹਿ ਸਕਦੇ ਹਾਂ ਕਿ ਬੱਚਿਆਂ ਤੋਂ ਉਹਨਾਂ ਦੇ ਘਰੋਂ ਆਪਾਂ ਕਹਿੰਦੇ ਹਾਂ ਕਿ ਤੁਸੀਂ ਪਲਾਂਟਸ ਲੈ ਕੇ ਆਓ, ਸਕੂਲ ਦੇ ਵਿੱਚ ਉਹਨਾਂ ਦੀ ਟ੍ਰੀ ਪਲਾਂਟਿੰਗ ਕਰਵਾਈ ਜਾਂਦੀ ਹੈ. ਉਹ ਡਿਫਰੈਂਟ ਡਿਫਰੈਂਟ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ, ਜਿਹਦੇ 'ਚ ਬੱਚਿਆਂ ਨੂੰ ਵੀ ਉਹ ਥੋੜ੍ਹਾ ਐਜੂਕੇਟ ਕਰ ਸਕਣ ਕਿ ਟ੍ਰੀ ਸਾਡੇ ਵਾਸਤੇ ਕਿੰਨੇ ਜ਼ਿਆਦਾ ਇੰਪੋਰਟੈਂਟ ਹੈ, ਕਿ ਇਨ ਫਿਊਚਰ ਵੀ ਉਹ ਸਾਡੇ ਵਾਸਤੇ ਕਿੰਨੇ ਜ਼ਿਆਦਾ ਹੈਲਪਫੁਲ ਰਹਿ ਸਕਦੇ ਨੇ.
0: ਬਿਲਕੁਲ ਅਰੁਸ਼ੀ, ਪੇੜਾਂ ਦੀ ਤਾਂ ਜੇ ਗੱਲ ਕਰੀਏ, ਉਹਨਾਂ ਨੇ ਕੁਛ ਵੀ ਲੈਣਾ ਨਹੀਂ ਹੈ ਸਾਡੇ ਤੋਂ, ਸਿਰਫ ਸਾਨੂੰ ਦਿੰਦੇ ਹੀ ਨੇ. ਉਹਨਾਂ ਦੀ ਜਿਹੜੀ ਦੇਣ ਦੀ ਖਾਸੀਅਤ ਹੈ, ਉਹਨਾਂ ਨੂੰ ਸਪੈਸ਼ਲ ਬਣਾਉਂਦੀ ਹੈ, ਕਿਉਂਕਿ ਸਿਰਫ ਜੇ ਅਸੀਂ ਕਹੀਏ ਫਲ ਫਰੂਟ ਜਾਂ ਸਬਜ਼ੀਆਂ ਹੀ ਨਹੀਂ ਦਿੰਦੇ, ਆਕਸੀਜਨ ਦਿੰਦੇ ਨੇ, ਮਿੱਟੀ ਨੂੰ ਜੋੜ ਕੇ ਰੱਖਦੇ ਨੇ, ਨਾਲੇ ਰੁੱਖ ਵਰਖਾ ਦਾ ਵੀ ਕਾਰਨ ਬਣਦੇ ਨੇ, ਜਿਹਦੇ ਨਾਲ ਪਰਿਆਵਰਨ ਪੂਰਾ ਠੀਕ ਰਹਿੰਦਾ, ਉਸ ਦੇ ਵਿੱਚ ਕੋਈ ਐਸੀ ਗੜਬੜੀ ਨਹੀਂ ਆਉਂਦੀ. ਬਟ ਹੁਣ ਜਿਵੇਂ ਜਿਵੇਂ ਅਸੀਂ ਦਰਖਤ ਕੱਟਦੇ ਜਾ ਰਹੇ ਹਾਂ, ਰੁੱਖਾਂ ਨੂੰ ਕੱਟਦੇ ਜਾ ਰਹੇ ਹਾਂ, ਅਤੇ ਪਰਿਆਵਰਨ ਨੂੰ ਤੁਸੀਂ ਦੇਖੋ ਕਿੰਨਾ ਨੁਕਸਾਨ ਹੋ ਰਿਹਾ. ਇੱਕਦਮ ਗਰਮੀ ਪੈਂਦੀ ਹੈ, ਜੇ ਠੰਡ ਪੈਂਦੀ ਹੈ ਤਾਂ ਠੰਡ ਵੀ ਬਹੁਤ ਜ਼ਿਆਦਾ ਪੈਂਦੀ ਹੈ, ਗਲੋਬਲ ਵਾਰਮਿੰਗ ਵੱਧਦੀ ਜਾ ਰਹੀ ਹੈ, ਅਤੇ ਕੁਝ ਐਸੇ ਦੇਸ਼ ਨੇ ਜਿਹਨਾਂ ਵਿੱਚ ਠੰਡ ਪਹਿਲਾਂ ਪੈਂਦੀ ਹੁੰਦੀ ਸੀ, ਬਟ ਹੁਣ ਉੱਥੇ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ, ਟੈਂਪਰੇਚਰ ਬਹੁਤ ਜ਼ਿਆਦਾ ਵੱਧ ਰਿਹਾ, ਜਿਹਦਾ ਕਿ ਨੁਕਸਾਨ ਜਾਨਵਰਾਂ ਨੂੰ, ਪਸ਼ੂ ਪਕਸ਼ੀਆਂ ਨੂੰ ਤਾਂ ਹੈ, ਇਨਸਾਨਾਂ ਨੂੰ ਬਹੁਤ ਜ਼ਿਆਦਾ, ਕਿਉਂਕਿ ਗਰਮੀ ਵਿੱਚ ਨਹੀਂ ਰਿਹਾ ਜਾਂਦਾ.
1: ਬਿਲਕੁਲ, ਜੇ ਆਪਾਂ ਗੱਲ ਕਰੀਏ ਕਿ ਇਹ 1950 ਤੋਂ ਇਹ ਵੀਕ ਸੈਲੀਬ੍ਰੇਟ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ, ਉਦੋਂ ਤੋਂ ਇਸ ਦੇ ਬਾਰੇ ਆਪਾਂ ਜਾਗਰੂਕ ਕਰਦੇ ਆ ਰਹੇ ਹਾਂ ਲੋਕਾਂ ਨੂੰ. ਅਤੇ ਮੈਨੂੰ ਐਵੇਂ ਲੱਗਦਾ ਕਿ ਅਗਰ ਹੁਣ ਤੱਕ ਇੱਕ ਇੱਕ ਪਰਸਨ ਨੇ ਇੱਕ ਇੱਕ ਟ੍ਰੀ ਵੀ ਲਗਾਇਆ ਹੁੰਦਾ ਨਾ, ਤਾਂ ਆਪਾਂ ਬਹੁਤ ਬੈਟਰ ਫਿਊਚਰ ਆਪਣਾ ਸਿਕਿਓਰ ਕਰ ਸਕਦੇ ਸੀ, ਅਤੇ ਅੱਜ ਦੇ ਟਾਈਮ 'ਚ ਆਪਾਂ ਬਹੁਤ ਬੈਟਰ ਰਹਿ ਸਕਦੇ ਸੀ.
0: ਅਤੇ ਇਸ ਦੇ ਨਾਲ ਨਾਲ ਅੱਜ UFO ਡੇ ਵੀ ਮਨਾਇਆ ਜਾ ਰਿਹਾ, ਜਿਸ ਨੂੰ ਵਿਸ਼ਵ UFO ਡੇ ਕਿਹਾ ਜਾਂਦਾ ਹੈ. ਅੱਜ 2 ਜੁਲਾਈ ਨੂੰ ਇਹ ਦਿਨ ਮਨਾਇਆ ਜਾਂਦਾ ਹੈ, ਅਤੇ 1947 ਦੇ ਵਿੱਚ ਰੋਜ਼ਵੈਲ ਇੰਸੀਡੈਂਟ ਦੇ ਨਾਲ ਜੁੜੀ ਹੋਈ ਇੱਕ ਘਟਨਾ ਦੇ ਕਾਰਨ UFO ਬਾਰੇ ਚਰਚਾਵਾਂ ਹੋਈਆਂ, ਅਤੇ ਉਸ ਤੋਂ ਬਾਅਦ ਇਸ ਦਿਨ ਨੂੰ ਮਨਾਇਆ ਜਾਣ ਲੱਗ ਪਿਆ.
1: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਅਗਰ ਆਪਾਂ UFO ਦੀ ਗੱਲ ਕਰੀਏ, UFO ਦਾ ਮਤਲਬ ਹੁੰਦਾ ਹੈ ਅਨਆਈਡੈਂਟੀਫਾਈਡ ਫਲਾਇੰਗ ਓਬਜੈਕਟਸ, ਮਤਲਬ ਉਹ ਵਾਲੇ ਸਾਰੇ ਓਬਜੈਕਟਸ ਜੋ ਅਨਆਈਡੈਂਟੀਫਾਈਡ ਹੈ, ਜਿਨ੍ਹਾਂ ਨੂੰ ਹਾਲੇ ਤੱਕ ਜਿਹੜੀ ਸਾਡੀ ਸਾਇੰਸ ਵੀ ਹੈ ਜਾਂ ਕੋਈ ਵੀ ਲੋਕ ਅਗਰ ਸੈਟੇਲਾਈਟਸ ਦੇ ਥਰੂ ਉਹਨੂੰ ਆਈਡੈਂਟੀਫਾਈ ਨਹੀਂ ਕਰ ਪਾਏ. ਜਿੰਨੇ ਵੀ ਸਾਡੇ ਗਲੈਕਸੀ ਦੇ ਵਿੱਚ ਅਨਆਈਡੈਂਟੀਫਾਈਡ ਓਬਜੈਕਟਸ ਹੁੰਦੇ ਆ, ਉਹਨਾਂ ਨੂੰ UFOs ਕਿਹਾ ਜਾਂਦਾ.
0: ਯਾਨੀ ਕਿ ਜਿਹੜੇ ਓਬਜੈਕਟਸ ਦੀ, ਜਿਹੜੀ ਚੀਜ਼ਾਂ ਦੀ ਪਛਾਣ ਨਹੀਂ ਕਰ ਪਾਏ ਅਸੀਂ, ਉਹਨਾਂ ਨੂੰ ਕਹਿੰਦੇ ਨੇ UFO. ਅਸੀਂ ਮੂਵੀਜ਼ 'ਚ ਦੇਖਦੇ ਹਾਂ UFO ਹੁੰਦਾ ਹੈ, ਜਿਹਦੇ ਵਿੱਚੋਂ ਕੋਈ ਏਲੀਅਨ ਜਾਂ ਕੋਈ ਦੂਸਰੀ ਦੁਨੀਆ ਦਾ ਜਿਹੜਾ ਪ੍ਰਾਣੀ ਹੈ ਉਹ ਨਿਕਲਦੇ ਨੇ, ਉਹ ਧਰਤੀ 'ਤੇ ਆਉਂਦੇ ਨੇ. ਪਤਾ ਨਹੀਂ ਸਾਨੂੰ ਕਿ ਇਹ ਸੱਚ ਹੈ ਕਿ ਨਹੀਂ, ਬਟ ਇਹ ਦਿਨ UFO ਮਨਾਇਆ ਜਾਂਦਾ. ਅਤੇ ਬਚਪਨ ਵਿੱਚ ਅਰੁਸ਼ੀ, ਮੈਨੂੰ ਬੜਾ ਚੰਗਾ ਲੱਗਦਾ ਸੀ ਇੱਦਾਂ ਦੀ ਮੂਵੀਜ਼ ਦੇਖਣਾ ਜਾਂ ਉਹਦੇ ਬਾਰੇ ਪੜ੍ਹਨਾ, ਉਹਦੇ ਬਾਰੇ ਜਾਣਕਾਰੀ ਹਾਸਲ ਕਰਨਾ.
1: ਬਿਲਕੁਲ, ਅਗਰ ਆਪਾਂ ਗੱਲ ਕਰੀਏ ਨਾ ਕਿ UFOs ਵਗੈਰਾ, ਆਪਾਂ ਜਿਵੇਂ ਆਪਾਂ ਬਚਪਨ 'ਚ ਵੀ ਜਦੋਂ ਆਪਾਂ ਸੁਣਦੇ ਸੀ ਨਾ, ਜਾਂ ਸਕੂਲ ਟਾਈਮਸ ਵੀ ਜਦੋਂ ਆਪਾਂ ਆਪਣੀ ਐਜੂਕੇਸ਼ਨ ਲੈ ਰਹੇ ਹੁੰਦੇ ਹਾਂ, ਤਾਂ ਆਪਾਂ ਇਹਨਾਂ ਚੀਜ਼ਾਂ ਬਾਰੇ ਜਦੋਂ ਸਾਨੂੰ ਸਾਡੇ ਟੀਚਰਸ ਵੀ ਦੱਸਦੇ ਹੈ, ਤਾਂ ਮੈਨੂੰ ਐਵੇਂ ਲੱਗਦਾ ਕਿ ਸਭ ਦੇ ਮਨ 'ਚ ਨਾ ਕਦੇ ਤਾਂ ਕਰਿਓਸਿਟੀ ਆਉਂਦੀ ਹੀ ਹੋਏਗੀ ਕਿ ਐਕਚੁਅਲ 'ਚ UFOs ਹੈ ਕੀ. ਨਹੀਂ ਤਾਂ ਮੈਨੂੰ ਲੱਗਦਾ ਆਪਾਂ ਕਾਰਟੂਨਸ ਵਗੈਰਾ ਵੀ ਜਦੋਂ ਦੇਖਦੇ ਨਾ, ਉਹਦੇ 'ਚ ਵੀ ਆਪਾਂ ਜੋ UFOs ਦੀ ਸ਼ੇਪ ਦੇਖੀ ਜਾਂਦੀ ਸੀ, ਜਾਂ ਜਿਵੇਂ ਜਿਸ ਤਰੀਕੇ ਨਾਲ ਉਹ UFO

ਹੁੰਦੇ ਸੀ, ਮੈਨੂੰ ਐਵੇਂ ਲੱਗਦਾ ਕਿ ਉਹ ਟਾਈਮ ਅਲੱਗ ਸੀ, ਬਟ ਹੁਣ ਜਿਵੇਂ ਜਿਵੇਂ ਵੱਡੇ ਹੋ ਰਹੇ ਹਾਂ ਤਾਂ ਪਤਾ ਲੱਗਦਾ ਕਿ ਐਕਚੁਅਲ 'ਚ ਯੂਐਫਓਜ਼ ਹੁੰਦੇ ਕੀ ਹੈ। ਸੋ ਅਗਰ ਆਪਾਂ ਇਹਦੇ ਇਤਿਹਾਸ ਦੀ ਵੀ ਗੱਲ ਕਰੀਏ ਤਾਂ ਜਿਹੜਾ ਯੂਐਫਓ ਡੇ ਹੈ, ਇਹਦੀ ਸ਼ੁਰੂਆਤ ਕੀਤੀ ਗਈ ਸੀ 2001 ਦੇ ਵਿੱਚ, ਕਿਉਂਕਿ ਕੁਦਰਤੀ ਯੂਐਫਓ ਖੋਜਕਾਰ ਹਕਤਕ ਇੱਕ ਡੋਗਨ ਨੇ ਕੀਤੀ ਸੀ, ਕਿਉਂਕਿ ਜਦੋਂ ਇਹਨਾਂ ਨੇ ਯੂਐਫਓਜ਼ ਦੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਜਦੋਂ ਇਹਨਾਂ ਨੇ ਦੇਖਿਆ ਕਿ ਜਿੰਨੇ ਵੀ ਬੱਚਿਆਂ ਦੇ ਵਿੱਚ ਜਦੋਂ ਵੀ ਆਪਾਂ ਯੂਐਫਓ ਦੀ ਗੱਲ ਕਰਦੇ ਹਾਂ ਕਿ ਕਿੰਨੀ ਕਿਉਰਿਓਸਿਟੀ ਸਾਰੇ ਲੋਕਾਂ ਦੇ ਵਿੱਚ ਆਉਂਦੀ ਹੈ, ਤਾਂ ਉਹਨਾਂ ਨੇ ਕਿਹਾ ਕਿ ਇਹਦਾ ਇੱਕ ਸਪੈਸ਼ਲ ਡੇ ਮਨਾਇਆ ਜਾਣਾ ਚਾਹੀਦਾ ਹੈ ਜਿਹਦੇ ਨਾਲ ਸਾਰਿਆਂ ਨੂੰ ਇਹਦੇ ਬਾਰੇ ਐਜੂਕੇਸ਼ਨ ਵੀ ਮਿਲੇ ਅਤੇ ਇਹਦੀ ਇੰਪੋਰਟੈਂਸ ਬਾਰੇ ਪਤਾ ਲੱਗੇ।

0: ਦੋਸਤੋ, ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਣੀ। ਮੈਂ ਹਾਂ ਤੁਹਾਡੀ ਆਰਜੇ ਦੋਸਤ ਖੁਸ਼ੀ,
1: ਅਤੇ ਮੈਂ ਤੁਹਾਡੀ ਦੋਸਤ ਆਰਜੇ ਆਰੁਸ਼ੀ। ਅਤੇ ਖੁਸ਼ੀ, ਮੈਨੂੰ ਲੱਗਦਾ ਕਿ ਹੁਣ ਜਿਹੜੀ ਸਾਡੀ ਵਰਡ ਐਕਸਪ੍ਰੈਸ ਹੈ ਨਾ, ਇੱਕ ਆਪਣੇ ਵਰਡ 'ਤੇ ਆ ਕੇ ਜਦੋਂ ਕਦੋਂ ਦੀ ਅਟਕੀ ਹੋਈ ਹੈ, ਅਤੇ ਮੈਨੂੰ ਲੱਗਦਾ ਵਰਡ ਬਹੁਤ ਜਲਦੀ ਸਾਨੂੰ ਸ਼ੇਅਰ ਕਰ ਦੇਣਾ ਚਾਹੀਦਾ।
0: ਬਿਲਕੁਲ, ਅੱਜ ਦਾ ਜਿਹੜਾ ਵਰਡ ਹੈ ਦੋਸਤੋ, ਪੰਜਾਬੀ ਦਾ ਇੱਕ ਵਰਡ ਹੈ, ਮਤਲਬ ਜਿਹੜੀ ਟਿਪੀਕਲ ਪੰਜਾਬੀ ਹੈ ਨਾ, ਠੇਠ ਪੰਜਾਬੀ, ਉਸ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ। ਬਟ ਜਿਹੜੀ ਹੁਣ ਮਾਡਰਨ ਪੰਜਾਬੀ ਹੈ, ਜਿਹਦੇ ਵਿੱਚ ਇੰਗਲਿਸ਼ ਹਿੰਦੀ ਮਿਕਸ ਹੋ ਰਹੀ ਹੈ, ਉਹਦੇ ਵਿੱਚ ਘੱਟ ਗਿਆ ਇਸ ਸ਼ਬਦ ਦੀ ਜਿਹੜੀ ਵਰਤੋਂ ਹੈ ਨਾ, ਉਹ ਘੱਟ ਗਈ ਹੈ।
1: ਬਿਲਕੁਲ, ਮੈਨੂੰ ਲੱਗਦਾ ਕਿ ਜਿਹੜਾ ਵਰਡ ਹੈ ਤੁਸੀਂ ਸਾਰਿਆਂ ਨੇ ਆਪਣੇ ਘਰਾਂ ਦੇ ਵਿੱਚ, ਪਰ ਆਪਣੇ ਜੋ ਗ੍ਰੈਂਡ ਪੇਰੈਂਟਸ ਹੈ ਉਹਨਾਂ ਤੋਂ ਜ਼ਰੂਰ ਸੁਣਿਆ ਹੋਏਗਾ। ਪਰ ਮੈਨੂੰ ਲੱਗਦਾ ਕਿ ਅੱਜ ਮਤਲਬ ਜਿੰਨੇ ਵੀ ਲੋਕ ਹੈ ਉਹਨਾਂ ਨੇ, ਜਾਂ ਜਿੰਨੇ ਵੀ ਲੋਕ ਸੁਣ ਰਹੇ ਹੈ ਉਹਨਾਂ ਨੇ ਬਹੁਤ ਪੁਰਾਣੇ ਟਾਈਮ ਤੋਂ, ਅਗਰ ਕਿਸੇ ਨੇ ਕਿਸੇ ਦੇ ਨਾਲ ਰਹਿ ਰਹੇ ਨੇ ਤਾਂ ਉਹਨਾਂ ਨੇ ਇਹ ਵਰਡ ਸੁਣਿਆ ਹੋਏਗਾ, ਤਿਰਕਾਲਾਂ।
0: ਤਿਰਕਾਲਾਂ ਦਾ ਦੋਸਤੋ ਜਿਹੜਾ ਮੀਨਿੰਗ ਹੁੰਦਾ ਹੈ, ਉਹ ਹੁੰਦਾ ਹੈ ਸ਼ਾਮ, ਯਾਨੀ ਕਿ ਈਵਨਿੰਗ।
1: ਬਿਲਕੁਲ, ਜਿਹਨੂੰ ਆਪਾਂ ਡਸਕ ਵੀ ਕਹਿ ਦਿੰਦੇ ਹਾਂ।
0: ਜਦੋਂ ਦਿਨ ਢਲ ਜਾਂਦਾ ਹੈ ਅਤੇ ਜਿਹੜਾ ਸੂਰਜ ਅਸਤ ਹੋਣ ਲੱਗ ਜਾਂਦਾ, ਅਤੇ ਚਾਰੇ ਪਾਸੇ ਇੱਕ ਸੁਨਹਿਰੀ ਜਿਹੀ ਸ਼ਾਂਤੀ ਫੈਲ ਜਾਂਦੀ ਹੈ, ਅਤੇ ਅਸਮਾਨ ਵਿੱਚ ਕਿੰਨੀ ਹੀ ਤਰ੍ਹਾਂ ਦੇ ਰੰਗ ਫੈਲ ਜਾਂਦੇ ਨੇ, ਅਤੇ ਭਿੰਨੀ ਭਿੰਨੀ ਖੁਸ਼ਬੂ ਅਤੇ ਮੱਧਮ ਮੱਧਮ ਹਵਾ ਚੱਲਦੀ ਹੈ ਨਾ, ਉਹੀ ਹੁੰਦਾ ਹੈ ਤਿਰਕਾਲਾ।
1: ਬਿਲਕੁਲ, ਕਿਉਂਕਿ ਆਪਾਂ ਜੇ ਦੇਖਿਆ ਜਾਏ ਨਾ, ਸਾਰੇ ਆਪਾਂ ਸਨਸੈਟ ਇੰਜੋਏ ਕਰਨ ਜਾਂਦੇ ਹਾਂ ਪਹਾੜਾਂ 'ਤੇ, ਮਾਊਂਟੇਨਸ 'ਤੇ, ਬੀਚਿਸ 'ਤੇ, ਤਾਂ ਜਦੋਂ ਆਪਾਂ ਗੱਲ ਕਰੀਏ ਨਾ, ਅਗਰ ਇਹਨੂੰ ਆਪਾਂ ਪੰਜਾਬੀ 'ਚ ਕਿਹਾ ਜਾਏ ਤਾਂ ਆਪਾਂ ਕਹਾਂਗੇ ਅਸੀਂ ਤਿਰਕਾਲਾ ਨੂੰ ਵੇਖਣ ਜਾ ਰਹੇ ਹਾਂ।
0: ਬਿਲਕੁਲ ਦੋਸਤੋ, ਪਿੰਡਾਂ ਵਿੱਚ ਨਾ ਅੱਜ ਵੀ ਵੱਡੇ ਬਜ਼ੁਰਗ ਇਸ ਜਿਹੜੇ ਲਫ਼ਜ਼ ਦੀ ਨਾ ਵਰਤੋਂ ਕਰਦੇ ਨੇ, ਜਿਸ ਜਿਵੇਂ ਕਿ ਉਹ ਕਹਿੰਦੇ ਨੇ ਕਿ ਤਿਰਕਾਲਾ ਹੋ ਗਈਆਂ ਨੇ, ਘਰ ਆ ਜਾ। ਹੁਣ ਮੈਨੂੰ ਤਾਂ ਵੈਸੇ ਨਾ ਇਹ ਸ਼ਬਦ ਬਹੁਤ ਸੋਹਣਾ ਲੱਗਿਆ, ਕਿਉਂਕਿ ਮੈਨੂੰ ਈਵਨਿੰਗ ਵੀ ਬਹੁਤ ਪਸੰਦ ਹੈ। ਤੁਹਾਨੂੰ ਕੀ ਪਸੰਦ ਹੈ, ਮੋਰਨਿੰਗ ਕਿ ਈਵਨਿੰਗ?
1: ਬਿਲਕੁਲ, ਮੈਨੂੰ ਲੱਗਦਾ ਕਿ ਮੈਂ ਵੀ ਈਵਨਿੰਗ ਪਰਸਨ ਹਾਂ, ਕਿਉਂਕਿ ਸਵੇਰੇ ਤਾਂ ਉੱਠਿਆ ਹੀ ਨਹੀਂ ਜਾਂਦਾ।
0: ਈਵਨਿੰਗ ਬਹੁਤ ਚੰਗੀ ਲੱਗਦੀ, ਇਸ ਕਰਕੇ ਤਿਰਕਾਲਾ ਵੀ ਬਹੁਤ ਚੰਗਾ ਲੱਗੇਗਾ ਸਾਨੂੰ ਸ਼ਬਦ। ਅਤੇ ਦੋਸਤੋ, ਅੱਜ ਤੋਂ ਅਸੀਂ ਵੀ ਅਤੇ ਤੁਸੀਂ ਵੀ ਇਸ ਸ਼ਬਦ ਨੂੰ ਆਪਣੀ ਡਿਕਸ਼ਨਰੀ ਵਿੱਚ ਐਡ ਕਰਨਾ, ਆਪਣੀ ਵੋਕੈਬਲਰੀ ਵਿੱਚ ਐਡ ਕਰਨਾ, ਅਤੇ ਇਸਦੀ ਵਰਤੋਂ ਵੀ ਕਰਦੇ ਰਹਿਣਾ।
1: ਮੈਨੂੰ ਐਵੇਂ ਲੱਗਦਾ ਕਿ ਕਦੇ ਨਾ ਸਾਰਿਆਂ ਨੇ ਇਹ ਵਾਲੀ ਲਾਈਨ ਜਾਂ ਦੋ ਚਾਰ ਵਰਡਸ ਮੈਂ ਜੋ ਬੋਲਣ ਲੱਗੇ ਨਾ, ਬਹੁਤ ਸੁਣਿਆ ਹੋਏਗਾ ਆਪਣੇ ਗ੍ਰੈਂਡ ਪੇਰੈਂਟਸ ਤੋਂ, ਬੱਚਿਆਂ ਨੇ ਖਾਸ ਕਰਕੇ, ਕਿ ਤਿਰਕਾਲਾ ਵੇਲੇ ਬਾਹਰ ਨਾ ਜਾਈ।
0: ਸੁਣਿਆ, ਮੈਂ ਵੀ ਸੁਣਿਆ
1: ਬਿਲਕੁਲ, ਅਤੇ ਮੈਨੂੰ ਐਵੇਂ ਲੱਗਦਾ ਸੀ ਮੈਨੂੰ ਪਤਾ ਨਹੀਂ ਯਾਰ ਦਾਦੀ ਕੀ ਕਹਿ ਰਹੇ ਹੈ, ਕਿਉਂ ਕਹਿ ਰਹੇ ਹੈ, ਪਰ ਹੁਣ ਸਮਝ ਆਉਂਦੀ ਕਿ ਅੱਛਾ ਉਹਨਾਂ ਦਾ ਕਹਿਣਾ ਹੁੰਦਾ ਸੀ ਕਿ ਸ਼ਾਮ ਦੇ ਟਾਈਮ 'ਤੇ ਬਾਹਰ ਨਹੀਂ ਜਾਣਾ।
0: ਬਿਲਕੁਲ ਦੋਸਤੋ, ਸਾਡੀ ਜਿਹੜੀ ਪੰਜਾਬੀ ਸੱਭਿਆਚਾਰ ਹੈ ਨਾ, ਇਹਦੇ ਵਿੱਚ ਤਿਰਕਾਲਾ ਦਾ ਖਾਸ ਮਹੱਤਵ ਹੈ, ਕਿਉਂਕਿ ਇਸ ਵੇਲੇ ਕਈ ਘਰਾਂ ਵਿੱਚ ਦੀਵੇ ਵੀ ਬਾਲੇ ਜਾਂਦੇ ਨੇ, ਅਤੇ ਅਰਦਾਸ ਕੀਤੀ ਜਾਂਦੀ ਹੈ, ਮੰਦਰਾਂ ਗੁਰਦੁਆਰਿਆਂ ਵਿੱਚ ਭੀੜ ਲੱਗ ਜਾਂਦੀ ਹੈ, ਲੋਕ ਮੱਥਾ ਟੇਕਦੇ ਨੇ, ਇਸ ਲਈ ਤਿਰਕਾਲਾ ਦਾ ਬਹੁਤ ਹੀ ਗੂੜਾ ਜਿਹੜਾ ਮੀਨਿੰਗ ਹੈ।
1: ਬਿਲਕੁਲ, ਜੇ ਦੇਖਿਆ ਜਾਏ ਤਾਂ ਸ਼ਾਮ ਦਾ ਮਤਲਬ ਵੀ ਆਹੀ ਹੁੰਦਾ ਹੈ ਕਿ ਸ਼ਾਮ ਦੇ ਟਾਈਮ 'ਤੇ ਸਾਰੇ ਆਪਣੇ ਆਪਣੇ ਘਰ ਵਾਪਿਸ ਆਉਂਦੇ ਨੇ, ਸਾਰੇ ਇੱਕ ਰਿਲੈਕਸ ਮੂਡ ਦੇ ਵਿੱਚ ਚਲੇ ਜਾਂਦੇ ਨੇ, ਅਤੇ ਉਹਨਾਂ ਦਾ ਸਭ ਦਾ ਇੱਕ ਨਾ ਰਿਲੈਕਸੇਸ਼ਨ ਵਾਲਾ ਟਾਈਮ ਪੀਰੀਅਡ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਜਦੋਂ ਸਾਰੇ ਸਵੇਰ ਦੇ ਆਪਣੇ ਘਰੋਂ ਬਾਹਰ ਨਿਕਲਦੇ ਨੇ, ਜਾਂ ਪੁਰਾਣੇ ਟਾਈਮ 'ਚ ਜਦੋਂ ਸਾਰੇ ਆਪਣੇ ਪਸ਼ੂਆਂ ਨੂੰ ਲੈ ਕੇ ਵੀ ਬਾਹਰ ਜਾਂਦੇ ਸੀ, ਤਾਂ ਸ਼ਾਮ ਤੱਕ ਸਾਰਿਆਂ ਨੂੰ ਐਵੇਂ ਹੁੰਦਾ ਸੀ ਕਿ ਅਸੀਂ ਸ਼ਾਮ ਤੱਕ ਆਪਣੇ ਘਰ ਪਹੁੰਚ ਜਾਈਏ ਹਨੇਰਾ ਆਉਣ ਤੋਂ ਪਹਿਲਾਂ।
0: ਬਿਲਕੁਲ, ਅਸੀਂ ਤਿਰਕਾਲਾ ਨੂੰ ਕਹਿ ਸਕਦੇ ਹਾਂ ਸਕੂਨ ਦਾ ਵੇਲਾ। ਜਿਸ ਟਾਈਮ ਅਸੀਂ ਸਕੂਨ ਫੀਲ ਕਰਦੇ ਹਾਂ, ਅਸੀਂ ਘਰ ਜਾਂਦੇ ਹਾਂ, ਆਪਣੇ ਪਰਿਵਾਰ ਦੇ ਮੈਂਬਰ ਨਾਲ ਅਸੀਂ ਬੈਠਦੇ ਹਾਂ, ਅਸੀਂ ਸਾਰੇ ਆਪਣੇ ਘਰਦਿਆਂ ਨਾਲ ਪੂਰੇ ਦਿਨ ਦੀ ਹੋਈਆਂ ਗੱਲਾਂ ਅਸੀਂ ਸਾਂਝੀਆਂ ਕਰਦੇ ਹਾਂ, ਅਤੇ ਉਹ ਜਿਹੜੀਆਂ ਗੱਲਾਂ ਵਾ ਉਹ ਕਦੇ ਕਦੇ ਇਮੋਸ਼ਨਲ ਫੀਲਿੰਗ ਵੀ ਸਾਨੂੰ ਦਿੰਦੀਆਂ, ਅਤੇ ਕਦੇ ਕਦੇ ਹਾਸੇ ਦਾ ਵੀ ਮਾਹੌਲ ਪੂਰੇ ਘਰ ਵਿੱਚ ਬਣ ਜਾਂਦਾ ਹੈ। ਉਹ ਜਦੋਂ ਪਰਿਵਾਰ ਪੂਰਾ ਇਕੱਠਾ ਮਿਲ ਕੇ ਬਹਿੰਦਾ ਨਾ ਤਿਰਕਾਲਾ ਵੇਲੇ ਵਿੱਚ, ਕਿੰਨਾ ਸੋਹਣਾ ਲੱਗਦਾ ਨਾ।
1: ਬਿਲਕੁਲ, ਮੈਨੂੰ ਐਵੇਂ ਲੱਗਦਾ ਕਿ ਅਗਰ ਆਪਾਂ ਇਸ ਵਰਡ ਦੇ ਵਿੱਚ ਡੁੱਬੇ ਰਹੇ ਨਾ, ਤਾਂ ਆਪਾਂ ਨੂੰ ਵੀ ਤਿਰਕਾਲਾ ਹੋ ਜਾਣੀਆਂ। ਵੈਸੇ ਤਾਂ ਹੋ ਹੀ ਗਈਆਂ ਨੇ, ਪਰ ਅਸੀਂ ਕਹਿੰਦੇ ਹਾਂ ਕਿ ਕਿਉਂ ਨਾ ਆਪਣਾ ਅਗਲਾ ਸੈਗਮੈਂਟ ਦੀ ਸ਼ੁਰੂਆਤ ਕੀਤੀ ਜਾਏ, ਪਰ ਉਸ ਤੋਂ ਪਹਿਲੇ ਤੁਸੀਂ ਇੰਜੋਏ ਕਰੋ ਇੱਕ ਪਿਆਰਾ ਜਿਹਾ ਗੀਤ।

0: ਬਿਲਕੁਲ, ਇਹ ਸ਼ਾਮ ਤਾਂ ਬਹੁਤ ਜ਼ਿਆਦਾ ਮਸਤਾਨੀ ਹੈ ਅਤੇ ਮਦਹੋਸ਼ ਵੀ ਕਰਦੀ ਰਹਿੰਦੀ ਹੈ ਕਿਉਂਕਿ ਤੁਸੀਂ ਇੰਨਾ ਪਿਆਰਾ ਸ਼ੋਅ ਜੋ ਸੁਣਦੇ ਹੋ, ਪਰ ਇਹ ਤਾਂ ਆਪਣੇ ਮੂੰਹ ਮੀਆਂ ਮਿੱਠੂ ਵਾਲੀ ਗੱਲ ਹੋ ਗਈ, ਬਟ ਕੋਈ ਗੱਲ ਨਹੀਂ, ਅਤੇ ਹੁਣ ਤੁਸੀਂ ਇੰਜੋਏ ਕਰੋਗੇ ਆਪਣਾ ਫੇਵਰੇਟ ਡਿਸਕਸ਼ਨ ਵਾਲਾ ਪਾਰਟ, ਜਿਹਦੇ 'ਚ ਤੁਸੀਂ, ਮੈਂ ਤੁਹਾਨੂੰ ਕਹਿਣਾ ਕਿ ਅੱਜ ਦਾ ਦਿਨ ਕਿਉਂ ਖਾਸ ਹੈ ਉਹਦੇ ਨਾਲ ਵੀ ਰਿਲੇਟਿਡ ਹੈ ਡਿਸਕਸ਼ਨ, ਕਿਉਂਕਿ ਜਿਵੇਂ ਕਿ ਆਪਾਂ ਗੱਲ ਕੀਤੀ ਕਿ ਅੱਜ ਸਪੋਰਟਸ ਜਰਨਲਿਸਟ ਦਾ ਵਰਲਡ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ, ਉਸੇ ਨਾਲ ਰਿਲੇਟਿਡ ਹੈ ਅੱਜ ਦੀ ਸਾਡੀ ਡਿਸਕਸ਼ਨ, ਅਤੇ ਤੁਹਾਨੂੰ ਪਤਾ ਲੱਗੇਗਾ ਕਿ ਨਿਊਜ਼ ਟ੍ਰੈਂਡਸ ਕਿਵੇਂ ਜਰਨਲਿਜ਼ਮ ਦੇ ਵਿੱਚ ਆਉਂਦੇ ਨੇ ਅਤੇ ਆਪਾਂ ਕਿਸ ਤਰੀਕੇ ਦੇ ਨਾਲ ਇਹਨੂੰ ਦੇਖ ਸਕਦੇ ਹਾਂ, ਸਮਝ ਸਕਦੇ ਹਾਂ।
1: ਪੱਤਰਕਾਰੀ ਸਮਾਜ ਦਾ ਦਰਪਣ ਮੰਨੀ ਜਾਂਦੀ ਹੈ ਜੋ ਸੱਚਾਈ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਲੰਮੇ ਅਰਸੇ ਤੋਂ ਕੰਮ ਕਰ ਰਹੀ ਹੈ। ਸਮੇਂ ਦੇ ਨਾਲ ਨਾਲ ਇਹ ਖੇਤਰ ਵੀ ਹੁਣ ਕਾਫੀ ਬਦਲ ਗਿਆ। ਹੁਣ ਡਿਜੀਟਲ ਯੁੱਗ ਦੇ ਵਿੱਚ ਨਵੇਂ ਟ੍ਰੈਂਡਸ ਅਤੇ ਨਵੀਆਂ ਚੀਜ਼ਾਂ ਨੇ, ਨਵੇਂ ਮੌਕੇ ਨੇ, ਨਵੇਂ ਕਰੀਅਰ ਦੀਆਂ ਉਪਲਬਧੀਆਂ ਵੀ ਨੇ। ਅੱਜ ਅਸੀਂ ਨਿਊ ਟ੍ਰੈਂਡਸ ਇਨ ਜਰਨਲਿਜ਼ਮ ਅਤੇ ਕਰੀਅਰ ਅਪੋਰਚੁਨਿਟੀਜ਼ ਇਸ ਵਿਸ਼ੇ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਭਾਸ਼ਾ ਨੂੰ ਪਿਛਲੇ ਲੰਮੇ ਅਰਸੇ ਤੋਂ ਪ੍ਰਫੁੱਲਿਤ ਕਰਨ ਵਾਲਾ ਇੱਕ ਪ੍ਰਾਈਵੇਟ ਮੀਡੀਆ ਅਦਾਰੇ ਦੀ ਤੀਸਰੀ ਪੀੜ੍ਹੀ ਸੀਨੀਅਰ ਐਗਜ਼ੀਕਿਊਟਿਵ ਮੈਡਮ ਗੁਰਜੋਤ ਕੌਰ। ਮੈਡਮ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
2: ਬਹੁਤ ਬਹੁਤ ਸ਼ੁਕਰੀਆ ਸ਼ੀਤਲ।
1: ਮੈਡਮ, ਜਿਵੇਂ ਆਪ ਜੀ ਨੂੰ ਪੱਤਰਕਾਰੀ ਵਿਰਾਸਤ ਵਿੱਚ ਮਿਲੀ ਹੈ, ਦਾਦਾ ਜੀ ਨੇ ਪੱਤਰਕਾਰੀ ਦਾ ਮੁੱਢਲਾ ਪੜਾ ਰੱਖਿਆ, ਫਿਰ ਪਿਤਾ ਅਦਾਰੇ ਨੂੰ ਬੁਲੰਦੀਆਂ ਤੇ ਲੈ ਕੇ ਗਏ, ਅਦਾਰੇ ਦਾ ਇੱਕ ਵੱਡਾ ਨਾਂ ਬਣਿਆ। ਹੁਣ ਅੱਜ ਦੇ ਸਮੇਂ ਦੇ ਵਿੱਚ ਪੱਤਰਕਾਰੀ ਦੇ ਵਿੱਚ ਕਿਹੜੇ ਨਵੇਂ ਟ੍ਰੈਂਡ ਨੇ, ਕਰੀਅਰ ਅਪੋਰਚੁਨਿਟੀਜ਼ ਕਿਹੜੀਆਂ ਨੇ ਅਤੇ ਕਿਹੜੇ ਕਿਹੜੇ ਚੈਲੰਜਸ ਨੇ, ਇਸ ਵਿਸ਼ੇ ਦੇ ਬਾਰੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਜਾਣਕਾਰੀ ਦਿਓ, ਅਤੇ ਨਾਲ ਹੀ ਨਾਲ ਤੁਹਾਨੂੰ ਅਸੀਂ ਇਹ ਵੀ ਦੱਸੀਏ ਕਿ ਸਾਡੇ ਨਾਲ ਇੱਕ ਯੂਥ ਐਂਕਰ ਸ਼ਿਵਮ ਵੀ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ, ਅਤੇ ਜੇਕਰ ਅਸੀਂ ਪੱਤਰਕਾਰੀ ਦੇ ਖੇਤਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਮਨਾਂ 'ਚ ਵੀ ਬਹੁਤ ਸਵਾਲ ਨੇ ਜੋ ਉਹ ਤੁਹਾਡੇ ਤੋਂ ਜਾਣਨਾ ਚਾਹੁੰਗੇ। ਸ਼ਿਵਮ ਜੀ, ਤੁਹਾਡਾ ਵੀ ਸਵਾਗਤ ਹੈ।
3: ਬਹੁਤ ਬਹੁਤ ਸ਼ੁਕਰੀਆ।
1: ਸਭ ਤੋਂ ਪਹਿਲਾਂ ਸਵਾਲ ਤਾਂ ਮੈਡਮ ਮੈਂ ਹੀ ਤੁਹਾਨੂੰ ਪੁੱਛਾਂਗੀ, ਜਿਵੇਂ ਤੁਸੀਂ ਆਪ ਯੰਗ ਹੋ, ਤੁਹਾਡੇ ਵਿੱਚ ਇੱਕ ਊਰਜਾ ਹੈ, ਇਸ ਊਰਜਾ ਦੇ ਨਾਲ ਤੁਸੀਂ ਜਿਹੜੇ ਨਵੇਂ ਟ੍ਰੈਂਡਸ ਨੂੰ ਹੁਣ ਵੇਖ ਵੀ ਰਹੇ ਹੋ ਅਤੇ ਉਸਨੂੰ ਫੋਲੋ ਵੀ ਕਰ ਰਹੇ ਹੋ, ਉਹਦੇ ਵਿੱਚ ਤੁਸੀਂ ਕੀ ਕੁਝ ਮਹਿਸੂਸ ਕਰਦੇ ਹੋ?
2: ਸ਼ੀਤਲ, ਜੋ ਮੈਂ ਦੇਖ ਰਹੀ ਹਾਂ, ਜਦੋਂ ਦਾ ਮੈਂ ਆਪਣਾ ਅਖਬਾਰ ਜੁਆਇਨ ਕੀਤਾ ਪਾਪਾ ਦੇ ਕੰਮ ਨੂੰ, ਮੈਨੂੰ ਹੋ ਗਿਆ ਹੁਣੇ ਤਕਰੀਬਨ 23 ਸਾਲ, ਅਤੇ ਉਦੋਂ ਵੀ ਜੋ ਮੈਂ ਦੇਖਿਆ ਕਿ ਇੱਕ ਚੀਜ਼ ਸਿੱਖੀ

0: ਪਾਪਾ ਨੇ ਸਾਨੂੰ ਕਹੀ ਕਿ ਜੇ ਤੁਸੀਂ ਸਮੇਂ ਨਾਲ ਨਹੀਂ ਚੱਲੂਗੇ ਤਾਂ ਤੁਸੀਂ ਉੱਥੇ ਹੀ ਰਹਿ ਜਾਓਗੇ। ਹੁਣ ਜਦੋਂ ਮੈਂ ਜੁਆਇਨ ਕੀਤਾ ਤਾਂ ਉਦੋਂ ਪੇਜਸ 3-4 ਕਲਰਡ ਹੁੰਦੇ ਸੀ, ਉਸ ਤੋਂ ਬਾਅਦ ਟ੍ਰੈਂਡ ਆਇਆ ਆਲ ਕਲਰਡ ਦਾ, ਫਿਰ ਹੌਲੀ ਹੌਲੀ ਹੀਟ ਸੈੱਟ ਆਈਆਂ ਜਿਹੜੀਆਂ ਗਲੇਜ਼ਡ ਪੇਪਰ ਛਾਪਦੀਆਂ ਸੀ। ਤਾਂ ਜੋ ਮੈਂ ਦੇਖ ਰਹੀ ਹਾਂ ਹਰ ਵੇਲੇ ਤੋਂ ਟ੍ਰੈਂਡ ਚੇਂਜ ਹੁੰਦਾ ਆਇਆ, ਪਰ ਫਰਕ ਸਿਰਫ ਇੰਨਾ ਹੈ ਪਹਿਲਾਂ ਉਹ ਟ੍ਰੈਂਡ ਪ੍ਰਿੰਟ ਮੀਡੀਆ 'ਚ ਹੀ ਚੇਂਜ ਹੁੰਦਾ ਸੀ, ਟੈਕਨੋਲੋਜੀ ਚੇਂਜ ਹੁੰਦੀ ਸੀ, ਪਹਿਲਾਂ ਠੱਪਿਆਂ ਨਾਲ ਅਖਬਾਰ ਛਪਦੀ ਸੀ, ਫਿਰ ਹੌਲੀ ਹੌਲੀ ਕੈਮਰਾਜ਼ ਆਏ, ਫਿਰ CTP ਆ ਗਏ, ਸਿੱਧਾ ਹੀ ਪਲੇਟ ਬਣ ਜਾਂਦੀ ਸੀ। ਤਾਂ ਸਾਨੂੰ ਉਹ ਟੈਕਨੋਲੋਜੀ ਨਾਲ ਨਾਲ ਅਪਣਾਉਣੀ ਪਈ। ਫਿਰ ਮੈਨੂੰ ਕਿਉਂਕਿ ਟੈਕਨੋਲੋਜੀ ਦੀ ਥੋੜ੍ਹੀ ਜ਼ਿਆਦਾ ਨੌਲੇਜ ਸੀ, ਤਾਂ ਫਿਰ ਜਿਹੜੀਆਂ ਸਾਡੀਆਂ ਮਸ਼ੀਨਾਂ ਪ੍ਰਿੰਟਿੰਗ, ਉਹ ਵੀ ਪ੍ਰਿੰਟਿੰਗ ਮਸ਼ੀਨਾਂ 'ਚ ਵੀ ਜੋ ਉਹਨਾਂ ਦਾ ਤੁਸੀਂ ਕਹੋਗੇ ਵਰਕਿੰਗ ਹੈ, ਉਹਨਾਂ ਦਾ ਜਿੱਥੋਂ ਚੱਲਦਾ ਸਾਰਾ, ਉਹ ਵੀ ਇਟ ਇਜ਼ ਟੈਕਨੋਲੋਜੀ ਬੇਸਡ। CTP ਆ ਗਿਆ, ਸਿੱਧੀ ਪਲੇਟ ਬਣ ਗਈ। ਹੁਣ ਸਾਡੇ ਜਿਹੜੇ ਸੈਂਟਰਸ ਨੇ, ਜਿੱਦਾਂ ਡਿਫਰੈਂਟ ਸੈਂਟਰਸ ਆ ਮੋਹਾਲੀ 'ਚ ਆ, ਇੱਥੋਂ ਅਸੀਂ ਪੇਜ ਪਾਉਂਦੇ ਹਾਂ, ਉੱਥੇ ਉਹ ਮਸ਼ੀਨ 'ਤੇ ਚਲੇ ਜਾਂਦਾ। ਸੋ ਇਹ ਚੀਜ਼ਾਂ ਟੈਕਨੋਲੋਜੀ ਸਾਨੂੰ ਨਾਲ ਨਾਲ ਇੰਪਰੂਵ ਕਰਾਉਣੀ ਪਈ, ਨਹੀਂ ਤਾਂ ਫਿਰ ਤੁਸੀਂ ਬਹੁਤ ਪਿੱਛੇ ਰਹਿ ਜਾਂਦੇ ਹਾਂ ਰੇਸ ਦੇ ਵਿੱਚ। ਫਿਰ ਜਦੋਂ ਬਹੁਤ ਸਾਲ ਪਹਿਲਾਂ ਮੈਂ ਜੁਆਇਨ ਕੀਤਾ, ਸਭ ਤੋਂ ਪਹਿਲਾਂ ਜੋ ਮੈਨੂੰ ਚੇਂਜ ਲੱਗੀ, ਜੋ ਸਾਡੇ NRI ਸੀਗੇ, ਉਹ ਉਹਨਾਂ ਕੋਲ ਪੇਪਰ ਪਹੁੰਚਦਾ ਸੀ 15-20 ਦਿਨਾਂ ਬਾਅਦ। ਸਭ ਤੋਂ ਪਹਿਲਾਂ ਮੈਂ ਈ-ਪੇਪਰ ਸ਼ੁਰੂ ਕਰਾਇਆ, ਕਿਉਂਕਿ ਦੈਟ ਵਾਜ਼ ਅ ਫਸਟ ਸਟੈਪ ਜੋ ਮੈਂ ਕਹਿੰਦੀ ਹਾਂ ਡਿਜੀਟਲ ਦੇ ਵਿੱਚ। ਈ-ਪੇਪਰ ਦੇ ਨਾਲ ਬਹੁਤ ਖੁਸ਼ ਹੋਏ ਲੋਕ, ਕਿਉਂਕਿ ਉਹ ਇੱਕ ਉਹਨਾਂ ਨੂੰ ਇੱਕਦਮ ਪੜ੍ਹਨ ਨੂੰ ਮਿਲ ਗਿਆ। ਉਹ ਤੋਂ ਬਾਅਦ ਹੌਲੀ ਹੌਲੀ ਹੁਣ ਤਾਂ ਟਾਈਮ ਦੇ ਨਾਲ ਇੰਨਾ ਹੀ ਜ਼ਿਆਦਾ ਵੱਡਾ ਦਾਇਰਾ ਹੋ ਗਿਆ ਆ ਡਿਜੀਟਲ ਦਾ, ਆਰਟੀਫਿਸ਼ਲ ਇੰਟੈਲੀਜੈਂਸ ਦਾ, ਕਿ ਹੁਣ ਅਸੀਂ ਇਹੀ ਸੋਚਦੇ ਹਾਂ, ਰੋਜ਼ ਦੇਖਦੇ ਹਾਂ ਕਿੱਥੇ ਕਿੱਦਾਂ ਕਿੱਦਾਂ ਨਾਲ ਨਾਲ ਚੇਂਜਿਸ ਕਰੀਏ, ਕਿਉਂਕਿ ਸਾਨੂੰ ਹੁਣ ਆਪਣੇ ਪ੍ਰਿੰਟ ਦੇ ਨਾਲ ਡਿਜੀਟਲ ਵੱਲ ਜਾਣਾ ਬਹੁਤ ਜ਼ਰੂਰੀ ਆ। ਅੱਗੇ ਅੱਗੇ ਜ਼ਮਾਨਾ ਹੀ ਉਹਦਾ, ਪ੍ਰਿੰਟ ਦੇ ਨਾਲ ਇਹ ਤਰਾਸਦੀ ਹੋਈ ਆ, ਮੈਂ ਕਹੂੰਗੀ ਕਿ ਜਿਹੜੀ ਸਾਡੀ ਅਗਲੀ ਪੀੜ੍ਹੀ ਆ, ਸਾਡੇ ਕੋਲ ਯੂਥ ਐਂਕਰ ਵੀ ਇੱਥੇ ਬੈਠੇ ਨੇ, ਇਹਨਾਂ ਦੀ ਜਿਹੜੀ ਪੀੜ੍ਹੀ ਆ, ਔਰ ਈਵਨ ਮੈਂ ਕਹੂੰਗੀ ਜਿਹੜੀ ਸਾਡੀ ਵੀ ਪੀੜ੍ਹੀ ਆ, ਉਹ ਅਖਬਾਰ ਬਹੁਤ ਘੱਟ ਪੜ੍ਹਦੇ ਨੇ। ਜਿਹੜੇ ਸਾਡੇ ਤੋਂ ਵੱਡੀ ਪੀੜ੍ਹੀ ਸੀ, ਉਹ ਅਖਬਾਰ ਤੋਂ ਬਿਨਾਂ ਰਹਿ ਨਹੀਂ ਪਾਉਂਦੇ ਸੀ, ਕਿਉਂਕਿ ਸਭ ਕੁਝ ਕਰੋਨਾ ਤੋਂ ਬਾਅਦ ਡਿਜੀਟਲ ਇੰਨਾ ਵੱਧ ਗਿਆ, ਸਭ ਕੁਝ ਤੁਹਾਨੂੰ ਕੰਪਿਊਟਰ 'ਤੇ ਤੁਹਾਡੇ ਫੋਨ 'ਤੇ ਮਿਲ ਜਾਂਦਾ। ਸੋ ਇਹ ਚੀਜ਼ਾਂ ਲਈ ਸਾਨੂੰ ਬਹੁਤ ਜ਼ਿਆਦਾ ਚੈਲੇਂਜਸ ਆ ਪ੍ਰਿੰਟ ਮੀਡੀਆ ਨੂੰ, ਕਿ ਜੇ ਅਸੀਂ ਇਸ ਰੇਸ 'ਚ ਰਹਿਣਾ, ਸਾਨੂੰ ਡਿਜੀਟਲ ਨਾਲ ਨਾਲ ਮੂਵ ਹੋਣਾ ਪਏਗਾ।
1: ਬਿਲਕੁਲ ਸਹੀ ਕਿਹਾ ਮੈਮ, ਤੁਸੀਂ ਇਹ ਗੱਲ ਕਹੀ ਕਿ ਜੋ ਸਾਡੇ ਤੋਂ ਪਹਿਲਾਂ ਦੀ ਜਨਰੇਸ਼ਨ ਸੀ, ਉਹਨਾਂ ਲਈ ਅਖਬਾਰ ਬਹੁਤ ਜ਼ਰੂਰੀ ਸੀ। ਅਸੀਂ ਵੀ ਜਦੋਂ ਵੱਡੇ ਹੋਏ ਹਾਂ, ਅਸੀਂ ਦੇਖਦੇ ਹਾਂ ਕਿ ਜਿਹੜੀ ਸਵੇਰ ਦੀ ਚਾਹ ਹੁੰਦੀ ਸੀ, ਉਹ ਅਖਬਾਰ ਤੋਂ ਬਿਨਾਂ ਫਿੱਕੀ ਲੱਗਦੀ ਸੀ। ਪਰ ਹੁਣ ਜੋ ਦੌਰ ਹੈ, ਹੁਣ ਜਿਹੜਾ ਯੂਥ ਹੈ, ਉਹਨੂੰ ਇਹ ਹੈ ਸਕਰੋਲ ਡਾਊਨ ਕਰੀਏ, ਸਕਰੋਲ ਅਪ ਕਰੀਏ। ਇਹ ਅੱਜ ਜੋ ਰੀਲਸ ਚੱਲ ਰਹੀਆਂ ਜਾਂ ਜੋ ਟ੍ਰੈਂਡ ਹੈ ਹੈਸ਼ਟੈਗਸ ਦਾ, ਇਹਨੇ ਅੱਜ ਦੀ ਮੀਡੀਆ ਨੂੰ ਬਦਲ ਕੇ ਰੱਖ ਦਿੱਤਾ। ਪਰ ਮੈਮ, ਇਸ ਬਦਲੇ ਦੌਰ ਵਿੱਚ ਜਿਹੜੀ ਪੁਰਾਣੀ ਅਖਬਾਰ ਦੀ ਵਿਰਾਸਤ ਸੀ, ਉਹਨੂੰ ਤੁਸੀਂ ਕਿਵੇਂ ਸਾਂਭ ਰਹੇ ਹੋ?
0: ਇੱਕ ਹਮੇਸ਼ਾ ਪਾਪਾ ਵਰਡ ਕਹਿੰਦੇ ਸੀ, ਬੇਟਾ ਆਪਣੀ ਕ੍ਰੈਡੀਬਿਲਟੀ ਨਹੀਂ ਖਰਾਬ ਕਰਨੀ।
1: ਜੀ,
0: ਕ੍ਰੈਡੀਬਿਲਟੀ ਕੁਛ ਵੀ ਹੋ ਜਾਏ, ਉਹਨੂੰ ਬਰਕਰਾਰ ਰੱਖਣਾ। ਪ੍ਰੋਬਲਮ ਸਾਨੂੰ ਕਈ ਵਾਰ ਹੁੰਦਾ ਹੈ ਕਿ ਜਿਹੜਾ ਡਿਜੀਟਲ ਹੈ, ਉਹ ਥੋੜ੍ਹਾ ਜਿਹਾ ਮਸਾਲਾ ਲਾਈਕ ਕਰਦਾ, ਥੋੜ੍ਹਾ ਜਿਹਾ ਹੈਡਿੰਗਸ ਕ੍ਰਿਸਪ ਹੋਣੇ ਚਾਹੀਦੇ ਨੇ, ਔਰ ਮਤਲਬ ਥੋੜ੍ਹਾ ਜਿਹਾ ਹਟ ਕੇ ਪ੍ਰਿੰਟ ਤੋਂ। ਪਰ ਪਾਪਾ ਨੇ ਸਾਨੂੰ ਪਹਿਲੇ ਦਿਨ ਸਮਝਾਤੀ ਸੀ ਕਿ ਬੇਟਾ, ਮੈਂ ਜਿੱਥੇ ਇਹਨੂੰ ਖੜਾ ਕੀਤਾ, ਇਸ ਕ੍ਰੈਡੀਬਿਲਟੀ ਨੂੰ ਜੇ ਤੁਸੀਂ ਡਿਜੀਟਲ 'ਚ ਕਿਸੇ ਨੇ ਵੀ ਛੇੜਿਆ, ਤਾਂ ਮੈਂ ਡਿਜੀਟਲ ਨਹੀਂ ਚੱਲਣ ਦੇਣਾ।
2: ਜੀ ਮੈਮ, ਤੁਸੀਂ ਕ੍ਰੈਡੀਬਿਲਟੀ ਦੀ ਗੱਲ ਕੀਤੀ, ਪੱਤਰਕਾਰੀ ਦੇ ਖੇਤਰ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਇੱਕ ਟੂਲ ਹੈ ਜਿਹਨੂੰ ਮੈਂ ਸਮਝਦੀ ਹਾਂ। ਪਰ ਜਿਵੇਂ ਸੋਸ਼ਲ ਮੀਡੀਆ ਸਾਡੇ ਦਰਮਿਆਨ ਹੈਗਾ, ਵੱਧ ਰਿਹਾ, ਰੀਲਸ ਦੀ ਆਪਾਂ ਗੱਲ ਕੀਤੀ, ਉਹ ਸਾਰੇ ਕਾਸੇ ਦੇ ਵਿੱਚ ਇੱਕ ਇੰਡੀਵਿਜੂਅਲ ਜਰਨਲਿਜ਼ਮ ਵੀ ਖੜੀ ਹੋਈ ਹੈ ਕਿ ਆਪ ਮੁਹਾਰੇ ਪੱਤਰਕਾਰ ਬਣ ਜਾਣਾ, ਮੋਬਾਈਲ ਰਿਪੋਰਟਿੰਗ, ਹੈ ਨਾ, ਕਿ ਵੀ ਮੈਂ ਪੱਤਰਕਾਰ ਹਾਂ, ਮੈਂ ਵੀਡੀਓ ਬਣਾ ਸਕਦਾ। ਅਤੇ ਉਹਦੇ ਵਿੱਚ ਜੇਕਰ ਅਸੀਂ ਔਰਗਨਾਈਜ਼ਡ ਜਰਨਲਿਜ਼ਮ ਦੀ ਗੱਲ ਕਰੀਏ, ਜਿਵੇਂ ਕੋਈ ਸੰਸਥਾ ਚੱਲ ਰਹੀ ਹੈ, ਸੰਸਥਾ ਆਪਣੀ ਕ੍ਰੈਡੀਬਿਲਟੀ ਨੂੰ ਵੀ ਨਾਲ ਲੈ ਕੇ ਧਿਆਨ 'ਚ ਰੱਖਦੀ ਹੈ, ਦੂਜਾ ਐਥਿਕਸ ਨੂੰ ਵੀ ਫੋਲੋ ਕਰਦੀ ਹੈ। ਪਰ ਜਿਹੜੀ ਇੰਡੀਵਿਜੂਅਲ ਪੱਤਰਕਾਰੀ ਹੈ, ਉਹਦੇ ਵਿੱਚ ਐਥਿਕਸ ਨਾਮ ਦੀ ਹੁਣ ਚੀਜ਼ ਜਿਹੜੀ ਹੈ, ਮੈਨੂੰ ਲੱਗਦਾ ਕਿ ਉਹ ਨਹੀਂ ਹੈਗੀ। ਅਤੇ ਇਸ ਫਰੀ ਮੀਡੀਆ ਦੇ ਯੁੱਗ ਦੇ ਵਿੱਚ ਜਿਹੜਾ ਬੰਦੇ ਦਾ ਐਕਸੈਸ ਇੰਨਾ ਜ਼ਿਆਦਾ ਵੱਧ ਗਿਆ, ਉਹਦੇ ਬਾਰੇ ਤੁਸੀਂ ਕੀ ਵਿਚਾਰਦੇ ਹੋ ਕਿ ਇੱਕ ਔਰਗਨਾਈਜ਼ਡ ਸੰਸਥਾ ਅੱਗੇ ਚੱਲ ਕੇ ਕਿਵੇਂ ਆਪਣੇ ਆਪ ਨੂੰ ਬਰਕਰਾਰ ਰੱਖੇਗੀ ਇਸ ਪੂਰੇ ਮਾਹੌਲ ਦੇ ਵਿੱਚ?
0: ਇਹਦੇ 'ਚ ਬਿਲਕੁਲ ਠੀਕ ਹੈ ਤੁਹਾਡੀ ਗੱਲ। ਅੱਜ ਜਿਹੜੀ ਕੋਈ ਵੀ ਮਾਈਕ ਉਠਾ ਕੇ ਔਰ ਕੋਈ ਵੀ ਬਣ ਜਾਂਦੇ ਪੱਤਰਕਾਰ, ਕੋਈ ਵੀ ਚੈਨਲ ਖੋਲ੍ਹ ਲੈਂਦੇ ਆ, ਇਹ ਕੋਈ ਬਹੁਤ ਅੱਛਾ ਟ੍ਰੈਂਡ ਨਹੀਂ ਹੈਗਾ। ਆਮ ਜਿਹੜਾ ਬੰਦਾ ਹੈ ਨਾ, ਉਹਨੂੰ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਭਰਨਾ ਪੈਂਦਾ। ਹੁਣ ਆਮ ਬੰਦੇ ਦਾ ਡਰ ਕੀ ਹੁੰਦਾ, ਜਦੋਂ ਮਾਈਕ ਦੇਖਦਾ ਨਾ ਆਪਣੇ ਸਾਹਮਣੇ, ਉਹਨੇ ਇਹ ਨਹੀਂ ਦੇਖਣਾ ਕਿ ਇਹ ਕੋਈ ਰਜਿਸਟਰਡ ਮੀਡੀਆ ਹਾਊਸ ਦਾ ਮਾਈਕ ਹੈ ਜਾਂ ਇਹ ਬੜੇ ਇਸਟੈਬਲਿਸ਼ਡ ਨਾਮ ਹੈ। ਉਹ ਮਾਈਕ ਤੋਂ ਡਰ ਜਾਂਦਾ ਕਿ ਬਈ ਮੇਰੇ ਤਾਂ ਇੱਥੇ ਆ ਕੇ ਕੋਈ ਬਾਈਟ ਕਰ ਰਹੇ ਨੇ ਅਤੇ ਇਹ ਵਾਇਰਲ ਹੋ ਜਾਣੀ ਆ, ਅਤੇ ਉਹ ਕਹੂਗੇ ਜੀ ਅਸੀਂ ਤੁਹਾਡਾ ਆਹ ਨੁਕਸਾਨ ਕਰ ਦਾਂਗੇ। ਉਹ ਬੰਦਾ ਡਰ ਜਾਂਦਾ।

0: ਸੋ ਦਿਸ ਇਜ਼ ਨੋਟ ਅ ਗੁੱਡ ਕਲਚਰ, ਇਹ ਨਹੀਂ ਹੋਣਾ ਚਾਹੀਦਾ। ਇਹਦੇ ਲਈ ਹਮੇਸ਼ਾ ਮੈਂ ਕਹਿੰਦੀ ਹਾਂ ਸਾਡੀਆਂ ਸਰਕਾਰਾਂ ਨੂੰ ਇੱਕ ਕੋਈ ਪੋਲਿਸੀ ਬਣਾਉਣੀ ਚਾਹੀਦੀ ਆ, ਜਿਹਦੇ 'ਚ ਜਿੱਦਾਂ ਹੁਣ ਸਾਡੀ ਪ੍ਰਿੰਟ ਦੀ ਸਰਟੀਫਿਕੇਸ਼ਨ ਹੁੰਦੀ ਆ, ਆਡਿਟਿੰਗ ਹੁੰਦੀ ਆ, ਇਹਨਾਂ ਨੂੰ ਲਾਇਸੈਂਸ ਹਰ ਕਿਸੇ ਨੂੰ ਨਹੀਂ ਦੇਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਇਹ ਇੰਨਾ ਵਾਸਟ ਹੋ ਗਿਆ। ਤੁਸੀਂ ਇਹ ਦੇਖੋ, ਰੀਲ ਕੋਈ ਵੀ ਕਿਤੇ ਪਾ ਦੇ ਉਹ ਤਾਂ ਦੰਗੇ ਹੋ ਜਾਂਦੇ ਆ,
1: ਬਿਲਕੁਲ
0: ਇੱਕ ਦੂਜੇ ਦੀਆਂ ਲੜਾਈਆਂ ਹੋ ਜਾਂਦੀਆਂ। ਇਹ ਕੋਈ ਹੈਲਦੀ ਟ੍ਰੈਂਡ ਨਹੀਂ ਹੈ। ਗੱਲਾਂ ਤਾਂ ਬਹੁਤ ਕਰਦੇ ਆ ਟੌਪ ਲੈਵਲ 'ਤੇ, ਬਟ ਇਹਦੇ 'ਤੇ ਕੋਈ ਰੋਕ ਨਹੀਂ ਹੈਗੀ। ਰੋਕ ਹੋਣੀ ਬਹੁਤ ਜ਼ਰੂਰੀ ਹੈ। ਜਿਹੜੇ ਆਪ ਹੀ ਖੜ੍ਹੇ ਹੋ ਕੇ ਬਣ ਜਾਂਦੇ ਨੇ, ਉਹਨਾਂ ਦਾ ਤਾਂ ਕੰਮ ਇਹ ਹੋ ਗਿਆ ਕਿ ਉਹ

0: ਜਾਂਦੀਆਂ, ਇਹ ਕੋਈ ਹੈਲਦੀ ਟ੍ਰੈਂਡ ਨਹੀਂ ਹੈ। ਗੱਲਾਂ ਤਾਂ ਬਹੁਤ ਕਰਦੇ ਆ ਟੌਪ ਲੈਵਲ 'ਤੇ, ਬਟ ਇਹਦੇ 'ਤੇ ਕੋਈ ਰੋਕ ਨਹੀਂ ਹੈਗੀ। ਰੋਕ ਹੋਣੀ ਬਹੁਤ ਜ਼ਰੂਰੀ ਹੈ। ਜਿਹੜੇ ਆਪ ਹੀ ਖੜ੍ਹੇ ਹੋ ਕੇ ਬਣ ਜਾਂਦੇ ਨੇ, ਉਹਨਾਂ ਦਾ ਤਾਂ ਕੰਮ ਇਹ ਹੋ ਗਿਆ ਕਿ ਉਹ ਧਮਕਾਉਂਦੇ ਨੇ, ਅਤੇ ਆਮ ਬੰਦਾ ਬਹੁਤ ਡਰ ਜਾਂਦਾ। ਫਿਰ ਬੰਦੇ ਲਈ ਇਹ ਹੋ ਜਾਂਦਾ ਹੈ ਕਿ ਮੀਡੀਆ ਤਾਂ ਇੱਦਾਂ ਦਾ ਹੀ ਹੋ ਗਿਆ, ਮੀਡੀਆ ਇੱਦਾਂ ਦਾ ਹੀ ਹੋ ਗਿਆ। ਅਤੇ ਇਸ ਦੌਰ ਦੇ ਵਿੱਚ ਆਪਣੀ ਕ੍ਰੈਡੀਬਿਲਟੀ ਔਰ ਆਪਣਾ ਸਟੈਂਡ ਬਰਕਰਾਰ ਅਸੀਂ ਤਾਂ ਹੀ ਰੱਖਦੇ ਹਾਂ ਜਦੋਂ ਅਸੀਂ ਲੋਕਾਂ ਦੀ ਠੀਕ ਗੱਲ ਦਿੰਦੇ ਹਾਂ।
1: ਅਤੇ ਜਿਵੇਂ ਮੈਮ ਤੁਸੀਂ ਕਿਹਾ ਕਿ ਅੱਜ ਕੱਲ੍ਹ ਲੋਕ ਵੀ ਬਹੁਤ ਐਕਟਿਵ ਹੋ ਗਏ ਆ ਸੋਸ਼ਲ ਮੀਡੀਆ 'ਤੇ, ਅਤੇ ਜੇ ਅੱਜ ਦਾ ਜਿਹੜਾ ਯੂਥ ਹੈ ਉਹ ਜਰਨਲਿਸਟ ਤੋਂ ਜ਼ਿਆਦਾ ਮੈਨੂੰ ਲੱਗਦਾ ਸੋਸ਼ਲ ਮੀਡੀਆ ਇਨਫਲੂਐਂਸਰਸ 'ਤੇ ਬਹੁਤ ਡਿਪੈਂਡ ਕਰਦਾ। ਸੋਸ਼ਲ ਮੀਡੀਆ ਇਨਫਲੂਐਂਸਰਸ ਬਹੁਤ ਜ਼ਿਆਦਾ ਸਾਨੂੰ ਪ੍ਰਭਾਵਿਤ ਕਰਦੇ ਹੈ, ਅਤੇ ਉਹ ਕੀ ਜਰਨਲਿਜ਼ਮ ਦੇ ਜਿਹੜੇ ਐਥਿਕਸ ਹੈ ਉਹਨਾਂ 'ਤੇ ਖਰੇ ਉਤਰ ਪਾ ਰਹੇ ਹੈ?
0: ਉਹਦੇ 'ਚ ਇਹੀ ਆ ਕਿ ਮੈਂ ਸੋਚਦੀ ਹਾਂ ਇਹ ਜਦੋਂ ਤੋਂ ਡਿਜੀਟਲ ਬਹੁਤ ਫੈਲ ਰਿਹਾ ਨਾ ਕਰੋਨਾ ਤੋਂ ਬਾਅਦ, ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਉਹ ਚੀਜ਼ ਈਜ਼ੀ ਲੱਗਦੀ ਹੈ ਜਿਹੜੀ ਉਹਨਾਂ ਨੂੰ ਸਿੱਧਾ ਹਿੱਟ ਕਰ ਜਾਏ।
1: ਬਿਲਕੁਲ, ਉਹ ਰਿਲੇਟੇਬਲ ਜਦੋਂ ਅਸੀਂ ਕਹਿ ਦਿੰਦੇ ਆ ਨਾ,
0: ਉਹਨਾਂ ਨੂੰ ਉਹ ਹਿੱਟ ਕਰਦੀ ਆ, ਉਹਨਾਂ ਨੂੰ ਉਹ ਈਜ਼ੀ ਲੱਗਦੀ ਆ, ਉਹਨੂੰ ਉਹ ਫੋਲੋ ਕਰਨ ਲੱਗ ਜਾਂਦੇ ਆ। ਜਿਹੜੀ ਪਹਿਲੀ ਪੀੜ੍ਹੀ ਸੀ ਉਹ ਥੋੜ੍ਹਾ ਸੋਚਦੀ ਸੀ ਇਹਦਾ ਨੁਕਸਾਨ ਕੀ ਹੈ, ਇਹਦਾ ਫਾਇਦਾ ਕੀ ਆ, ਪਰ ਇਹ ਅਗਲੀ ਪੀੜ੍ਹੀ ਨਹੀਂ ਸੋਚਦੀ। ਉਹਨਾਂ ਨੇ ਤਾਂ ਦੇਖਿਆ ਬਈ ਈਜ਼ੀ ਆ, ਇਹਨੂੰ ਫੋਲੋ ਕਰੋ, ਭਾਵੇਂ ਕੱਪੜੇ ਹੋ ਜਾਣ, ਭਾਵੇਂ ਟ੍ਰੈਂਡ ਹੋ ਜਾਏ, ਭਾਵੇਂ ਸੋਚ ਹੋ ਜਾਏ, ਭਾਵੇਂ ਉਹ ਬੰਦਾ ਤੁਹਾਨੂੰ ਗਲਤ ਹੀ ਲੈ ਜਾਏ। ਇੱਥੇ ਜੋ ਮੈਨੂੰ ਲੱਗਦਾ ਹੈ ਕਿ ਦੇਖੋ ਇਹ ਪੀੜ੍ਹੀ ਨੂੰ ਤੁਸੀਂ ਇਸ ਚੀਜ਼ ਤੋਂ ਰੋਕ ਨਹੀਂ ਸਕਦੇ। ਆਰਟੀਫਿਸ਼ਲ ਇੰਟੈਲੀਜੈਂਸ ਨੇ ਵੀ ਅੱਗੇ ਅੱਗੇ ਪਸਰਨਾ ਹੈ, ਅਸੀਂ ਇੱਥੇ ਰੋਕ ਨਹੀਂ ਸਕਦੇ, ਪਰ ਸਾਨੂੰ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਔਰ ਵਟ ਮੈਂ ਸੋਚਦੀ ਹਾਂ ਕਿ ਆਪਣੇ ਆਪਣੇ ਘਰਾਂ ਤੋਂ ਯੂਥ ਨੂੰ ਗਾਈਡ ਕਰਨਾ, ਬੱਚਿਆਂ ਨੂੰ ਦੇਖਣਾ ਇੱਥੇ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਥੋੜ੍ਹਾ ਨਾਲ ਨਾਲ ਸਮਝਾਉਂਦੇ ਰਹਿਣਾ ਬਹੁਤ ਜ਼ਰੂਰੀ ਹੈ।
2: ਮੈਮ ਜਿਵੇਂ ਪਹਿਲਾਂ ਖਬਰਾਂ ਵਾਸਤੇ ਅਸੀਂ ਸਿਰਫ ਅਖਬਾਰਾਂ ਦੇ ਉੱਤੇ ਹੀ ਪਾਠਕ ਜਿਹੜਾ ਨਿਰਭਰ ਹੁੰਦਾ ਸੀ, ਜਾਂ ਹੋਰ ਕੋਈ ਜਾਣਕਾਰੀ ਲੈਣੀ ਤਾਂ ਉਸਨੇ ਵੱਧ ਤੋਂ ਵੱਧ ਕਿਤਾਬਾਂ ਪੜ੍ਹ ਲੈਣੀਆਂ। ਕਹਿਣ ਦਾ ਭਾਵ ਕਿ ਖਬਰ ਵਾਸਤੇ ਪਾਠਕ ਆਪ ਜਾਂਦਾ ਸੀ ਖਬਰਾਂ ਦੇ ਕੋਲ, ਪਰ ਹੁਣ ਹੌਲੀ ਹੌਲੀ ਦੌਰ ਬਦਲਦਾ ਗਿਆ ਅਤੇ ਰੇਡੀਓ ਆਇਆ, ਟੀ ਵੀ ਆਇਆ, ਫਿਰ ਡਿਜੀਟਲ ਏਰਾ ਦੇ ਵਿੱਚ ਹੁਣ ਅਸੀਂ ਘੁੰਮ ਰਹੇ ਹਾਂ, ਅਤੇ ਖਬਰਾਂ ਤੱਕ ਜਾਣ ਦੀ ਲੋੜ ਨਹੀਂ ਪੈਂਦੀ, ਖਬਰਾਂ ਜ਼ਬਰਦਸਤੀ ਵੀ ਤੁਹਾਡੇ ਕੋਲ ਆਉਂਦੀਆਂ ਨੇ, ਨਹੀਂ ਵੀ ਦੇਖਣਾ ਚਾਹੁੰਦੇ ਉਹ ਵੀ ਤੁਹਾਡੇ ਮੋਬਾਈਲ ਫੋਨ 'ਤੇ ਤੁਹਾਨੂੰ ਦਿਖ ਜਾਂਦੀਆਂ ਨੇ। ਸੋ ਇਹੋ ਜਿਹਾ ਜਿਹੜਾ ਮਾਹੌਲ ਆ, ਔਰ ਇਹਦੇ ਵਿੱਚ ਰੀਲਸ ਦੀ ਆਪਾਂ ਗੱਲ ਕੀਤੀ, 12 ਤੋਂ 15 ਸੈਕਿੰਡ ਜਾਂ 20 ਸੈਕਿੰਡ ਤੱਕ ਦਾ ਸਾਡਾ ਸਬਰ ਰਹਿ ਚੁੱਕਾ ਆ। AI ਦੇ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ, ਇਹਦੇ ਵਿੱਚ ਲੱਗਦਾ ਹੈ ਕਿ ਆਉਣ ਵਾਲੇ ਵਕਤ ਦੇ ਵਿੱਚ ਹੌਲੀ ਹੌਲੀ ਇਨਸਾਨ AI ਦੇ ਉੱਤੇ ਡਿਪੈਂਡ ਹੋ ਜਾਏਗਾ ਖਬਰਾਂ ਦੇ ਲਈ।
0: ਪਹਿਲਾਂ ਅਸੀਂ ਲੋਕ ਸਾਡੇ ਟਾਈਮ ਦੇ ਵਿੱਚ ਅਸੀਂ ਕੋਈ ਖਬਰ ਜਾਂ ਵਰਡ ਹੀ ਦੇਖਣਾ ਹੁੰਦਾ ਸੀ, ਕਈ ਵਾਰ ਕਈ ਅੱਖਰ ਨਹੀਂ ਸਮਝ ਆਉਂਦੇ, ਤੁਸੀਂ ਡਿਕਸ਼ਨਰੀ ਖੋਲਦੇ ਸੀ।
2: ਬਿਲਕੁਲ,
0: ਹੁਣ ਗੂਗਲ ਲਗਾਓ, ਇਹ ਚੀਜ਼ਾਂ ਜਿਹੜੀਆਂ ਨਾ, ਜਿਹੜਾ ਇਹਦਾ ਦਾਇਰਾ ਹੋ ਰਿਹਾ ਡਿਜੀਟਲ ਦਾ, ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਉਹਦਾ ਇੱਕ ਪਾਰਟ ਆ। ਸੋ ਇਹ ਰੁਕਣਾ ਨਹੀਂ ਹੈਗਾ, ਬਟ ਸਾਨੂੰ ਹੁਣ ਕੀ ਕਰਨਾ ਪਏਗਾ, ਸਾਨੂੰ ਇਹ ਇੱਥੇ ਦੇਖਣਾ ਹੈ ਕਿ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਰੋਕਣਾ ਤਾਂ ਹੈ ਨਹੀਂ, ਅਸੀਂ ਇਹਨੂੰ ਆਪਣੇ ਮੀਡੀਆ ਨਾਲ, ਆਪਣੇ ਸੱਭਿਆਚਾਰ ਨਾਲ, ਆਪਣੀ ਬੋਲੀ ਨਾਲ ਕਿੱਥੇ ਨਾਲ ਇਹਦਾ ਫਾਇਦਾ ਚੁੱਕ ਕੇ ਉਹ ਚੀਜ਼ ਬੜਾਈਏ, ਤਾਂ ਕਿ ਸਾਡੀ ਅਗਲੀ ਜਿਹੜੀ ਪੀੜ੍ਹੀ ਆ ਉਹ ਇਹ ਤੋਂ ਫਾਇਦਾ ਵੀ ਚੁੱਕੇ, ਉਹਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਇਨਫੋਰਮੇਸ਼ਨ ਮਿਲੇ, ਆਪਣੇ ਸੱਭਿਆਚਾਰ ਬਾਰੇ ਮਿਲੇ, ਤਾਂ ਉਹ ਚੀਜ਼ਾਂ ਉਹ ਸਿੱਖਣਗੇ।
1: ਬਿਲਕੁਲ,
0: ਤਾਂ ਯੈਸ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਰੋਕ ਤਾਂ ਸਕਦੇ ਨਹੀਂ, ਬਟ ਸਾਨੂੰ ਇਹ ਚੀਜ਼ ਦਾ ਫਾਇਦਾ ਲੈਣਾ ਬਹੁਤ ਜ਼ਰੂਰੀ ਆ।
1: ਅਤੇ ਮੈਮ ਜਿੱਥੇ AI ਦੀ ਗੱਲ ਹੁੰਦੀ ਆ, ਅੱਜ ਕੱਲ੍ਹ AI ਦੇ ਨਾਲ ਇੱਕ ਐਲਗੋਰਿਦਮ ਬੇਸਡ ਕੰਟੈਂਟ ਬਹੁਤ ਆਉਣ ਲੱਗ ਗਿਆ, ਕਿ ਜੋ ਸਾਡੀ ਪਰਸਨਲ ਫੀਡ ਹੁੰਦੀ ਹੈ, ਜੋ ਚੀਜ਼ਾਂ ਅਸੀਂ ਦੇਖਦੇ ਹਾਂ, ਸਾਨੂੰ ਉਹੀ ਚੀਜ਼ਾਂ ਬਾਰ ਬਾਰ ਦਿਸਣ ਲੱਗ ਜਾਂਦੀਆਂ, ਅਤੇ ਇਹ ਇੱਕ ਪਰਸਨ ਦੀ ਪ੍ਰਾਈਵੇਸੀ ਨੂੰ ਬਹੁਤ ਹਾਰਮ ਕਰ ਰਿਹਾ। ਅਤੇ ਪ੍ਰਾਈਵੇਸੀ ਜਦੋਂ ਪਰਸਨ ਦੀ ਹਾਰਮ ਹੋ ਰਹੀ ਹੈ, ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਉਹਨੂੰ ਜੋ ਕੰਟੈਂਟ ਉਹ ਦੇਖ ਰਿਹਾ ਉਹ ਕਿਸੇ ਹੋਰ ਮੀਡੀਆ ਹਾਊਸ ਜਾਂ ਕਿਸੇ ਹੋਰ ਪਲੈਟਫਾਰਮ 'ਤੇ ਜਾ ਰਿਹਾ, ਅਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
0: ਇਹਦਾ ਤਾਂ ਬਹੁਤ ਵਾਸਟ ਹੋ ਗਿਆ। ਤੁਸੀਂ ਘੜੀ ਦੇਖਣ ਲੱਗੋ, ਘੜੀਆਂ ਆ ਜਾਂਦੀਆਂ, ਤੁਸੀਂ ਕਿਸੇ ਬਾਰੇ ਕੁਛ ਪੜ੍ਹਨ ਲੱਗੋ ਉਹ ਆਉਣ ਲੱਗ ਜਾਂਦਾ। ਸੋ ਇਹ ਉਹੀ ਗੱਲ ਆ ਕਿ ਇਹ AI ਆ ਜਿਹੜਾ, ਇਹਨੇ ਤਾਂ ਰੁਕਣਾ ਹੀ ਨਹੀਂ, ਇਹਦਾ ਤਾਂ ਬਹੁਤ ਜ਼ਿਆਦਾ ਸਾਨੂੰ ਫਾਇਦਾ ਵੀ ਆ ਔਰ ਖਤਰਾ ਵੀ ਆ। ਇੱਥੇ ਸਾਨੂੰ, ਅਸੀਂ ਤਾਂ ਥੋੜ੍ਹੇ ਬਹੁਤ ਫਿਰ ਸਮਝ ਜਾਂਦੇ ਹਾਂ, ਅਗਲੀ ਪੀੜ੍ਹੀ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਆ ਕਿ ਬੇਟਾ ਇੱਥੇ ਤੁਹਾਨੂੰ ਰੁਕਣਾ ਪਏਗਾ, ਕਿਉਂਕਿ AI ਸਭ ਤੋਂ ਜ਼ਿਆਦਾ ਅਗਲੀ ਪੀੜ੍ਹੀ ਦੇ ਦਿਮਾਗ ਨੂੰ ਇਫੈਕਟ ਕਰ ਰਹੀ ਹੈ ਔਰ ਉਹ ਉਹਨਾਂ ਨੂੰ ਖਰਾਬ ਕਰ ਸਕਦੀ ਹੈ।
2: ਮੈਮ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਪੱਤਰਕਾਰੀ ਦੇ ਰੂਪ ਬਦਲਦੇ ਜਾ ਰਹੇ ਨੇ, ਅਤੇ ਉਹਦੇ ਵਿੱਚ ਕੀ ਫਾਇਦੇ ਅਤੇ ਕੀ ਨੁਕਸਾਨ ਸਾਨੂੰ ਅਤੇ ਸਾਡੇ ਸਮਾਜ ਨੂੰ ਹੋਣਗੇ, ਅਤੇ ਕਿਹੜਾ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ, ਉੱਥੇ ਗੱਲ ਕਰਦੇ ਹਾਂ ਇਸ ਖੇਤਰ ਦੇ ਵਿੱਚ ਹੁਣ ਕਰੀਅਰ ਅਪੋਰਚੁਨਿਟੀਜ਼ ਦੀ। ਯੂਥ ਰੋਜ਼ਗਾਰ ਚਾਹੁੰਦਾ ਆ, ਯੂਥ ਚਾਹੁੰਦਾ ਹੈ ਕਿ ਉਹ ਆਪਣੀ ਕਾਬਲੀਅਤ ਦੇ ਅਨੁਸਾਰ ਜਿਹੜਾ ਹੈ ਉਸਨੂੰ ਕੁਝ ਮਿਲੇ। ਦੂਸਰੀ ਗੱਲ, ਅੱਗੇ ਹੁੰਦਾ ਸੀ ਬੈਚਲਰ ਡਿਗਰੀ ਆਫ ਜਰਨਲਿਜ਼ਮ ਜਾਂ ਮਾਸਟਰ ਡਿਗਰੀ ਆਫ ਜਰਨਲਿਜ਼ਮ ਕਰਕੇ ਤੁਸੀਂ ਜਰਨਲਿਜ਼ਮ ਦੇ ਖੇਤਰ 'ਚ ਆਉਂਦੇ ਹੋ, ਪਰ ਹੁਣ ਕਿਤੇ ਨਾ ਕਿਤੇ ਇਹ ਪੜ੍ਹਾਈ ਜਿਹੜੀ ਹੈ ਉਹ ਸਰਟੀਫਿਕੇਟ ਨਾਲ ਨਹੀਂ, ਹੁਣ ਸਕਿੱਲਡ ਬੇਸਡ ਹੁੰਦੀ ਜਾ ਰਹੀ ਹੈ। ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਯੂਥ ਲਈ ਕੀ ਕਰੀਅਰ ਅਪੋਰਚੁਨਿਟੀਜ਼ ਨੇ?
0: ਸ਼ੀਤਲ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਿਉਂਕਿ ਪਹਿਲਾ ਟਾਈਮ ਜੇ ਅਸੀਂ ਮੀਡੀਆ ਦੀ ਗੱਲ ਕਰੀਏ, ਪ੍ਰਿੰਟ ਮੀਡੀਆ 'ਚ ਤੁਹਾਨੂੰ ਬਹੁਤ ਜ਼ਿਆਦਾ ਜਾਣਕਾਰੀ ਲਿਖਣ ਦੀ, ਜੇ ਪੰਜਾਬੀ ਆ ਤਾਂ ਪੰਜਾਬੀ ਦੀ,

0: ਦੇਣੀ ਬੇਸਿਕਲੀ ਤੇ ਉਹ ਪੱਤਰਕਾਰੀ ਹੈ। ਹੁਣ ਜਿਸ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਸੀ, ਚਰਚਾ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਹਰ ਕੋਈ ਆਪਣਾ ਆਪ ਨੂੰ ਕੰਟੈਂਟ ਪ੍ਰੋਵਾਈਡਰ ਬਣਿਆ ਹੋਇਆ ਆ ਕਿ ਮੈਂ ਕੰਟੈਂਟ ਦੇ ਰਿਹਾ, ਤੇ ਉਹ ਕੰਟੈਂਟ ਚਾਹੇ ਕਿਸੇ ਵੀ ਤਰੀਕੇ ਦਾ ਹੀ ਕਿਉਂ ਨਾ ਹੋਵੇ, ਚਾਹੇ ਉਹ ਘਰੇਲੂ ਰੈਸਪੀਜ਼ ਹੀ ਕਿਉਂ ਨਾ ਹੋਣ, ਤੁਸੀਂ ਉਹ ਵੀ ਦੇ ਰਹੇ ਹੋ, ਹੈ ਨਾ, ਤੁਸੀਂ ਫੈਸ਼ਨ ਨਾਲ ਚੀਜ਼ਾਂ ਜੋ ਤੁਹਾਡੇ ਕੋਲ ਨੌਲੇਜ ਤੁਸੀਂ ਉਹ ਦੇ ਰਹੇ ਹੋ, ਕਿ ਆਪਾਂ ਇਹਨੂੰ ਪੱਤਰਕਾਰੀ ਦੇ ਵਿੱਚ ਲੈ ਸਕਦੇ ਹਾਂ ਇਹਨਾਂ ਚੀਜ਼ਾਂ ਨੂੰ, ਸਮਝ
1: ਨਹੀਂ,
0: ਸਕਦੇ ਹਾਂ?
1: ਇਹ ਪੱਤਰਕਾਰੀ ਨਹੀਂ ਹੋਈ, ਇਹ ਤਾਂ ਇੱਕ ਪਾਰਟ ਆਫ ਡਿਜੀਟਲ ਮੀਡੀਆ ਹੋ ਗਿਆ। ਹੁਣ ਇੱਕ ਮੈਂ ਕਹਿੰਦੀ ਹਾਂ ਜਿਹੜੀ ਘਰ ਲੇਡੀ ਆ ਉਹ ਬਹੁਤ ਅੱਛਾ ਖਾਣਾ ਬਣਾਉਂਦੀ ਆ ਅਤੇ ਉਹ ਆਪਣਾ ਇੱਕ ਚੈਨਲ ਸ਼ੁਰੂ ਕਰ ਲੈਂਦੇ ਆ ਰੈਸਪੀ ਦਾ, ਕੋਈ ਬੱਚੇ ਬਹੁਤ ਅੱਛੀ ਕਵਿਤਾ ਲਿਖਦੇ ਆ ਉਹ ਸ਼ੁਰੂ ਕਰ ਲੈਂਦੇ ਆ, ਸੋ ਇਹ ਪੱਤਰਕਾਰੀ ਤਾਂ ਨਹੀਂ ਹੋਏਗੀ, ਬਟ ਯੈਸ ਇਹ ਇੱਕ ਫੀਲਡ ਡਿਵੈਲਪ ਹੋ ਰਹੀ ਆ ਡਿਜੀਟਲ ਵੱਲ, ਜਿਹਦਾ ਕਿ ਜੇ ਅੱਛਾ ਫਾਇਦਾ ਚੁੱਕੀਏ ਤਾਂ ਬਹੁਤ ਅੱਛੀ ਗੱਲ ਆ। ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਆਪਣਾ ਹੁਨਰ ਜਿਹੜੇ ਲੋਕ ਪਹਿਲਾਂ ਨਹੀਂ ਕੁਛ ਕਰ ਸਕੇ ਉਹ ਹੁਣ ਕਰ ਸਕਦੇ ਨੇ, ਸੋ ਇਹ ਚੀਜ਼ਾਂ ਡਿਜੀਟਲ ਔਰ AI ਇਹ ਸਭ ਨਾਲ ਨਾਲ ਚੱਲਣੀਆਂ, ਐਂਡ ਇਹ ਸਾਨੂੰ ਦੇਖਣਾ ਸੀ ਇਹਨਾਂ ਨੂੰ ਕਿੱਦਾਂ ਇਹਨਾਂ ਦਾ ਫਾਇਦਾ ਚੁੱਕਣਾ, ਐਕਸਪਲੋਇਟ ਕਿਸੇ ਚੀਜ਼ ਨੂੰ ਨਹੀਂ ਕਰ ਸਕਦੇ ਅਸੀਂ
0: ਜੀ।
2: ਤੇ ਮੈਮ ਪਹਿਲਾਂ ਇਹ ਮੰਨਿਆ ਜਾਂਦਾ ਸੀ, ਘਰ ਦੇ ਕਹਿੰਦੇ ਸੀ ਕਿ ਤੁਸੀਂ ਡਾਕਟਰ ਬਣੋ, ਇੰਜੀਨੀਅਰ ਬਣੋ, ਅੱਜ ਦਾ ਯੂਥ ਬਣਨਾ ਚਾਹੁੰਦਾ ਹੈ ਜੀ ਕੰਟੈਂਟ ਕ੍ਰੀਏਟਰ, ਵੀਡੀਓ ਐਡੀਟਰ, ਗ੍ਰਾਫਿਕ ਡਿਜ਼ਾਈਨਰ, ਸੋਸ਼ਲ ਮੀਡੀਆ ਹੈਂਡਲਰ, ਤੇ ਇਹ ਜਿਹੜੀਆਂ ਨਵੇਂ ਜੋਬ ਪ੍ਰੋਸਪੈਕਟਸ ਨੇ, ਇਹ ਜਿਹੜੀਆਂ ਨਵੀਆਂ ਜੋਬਸ ਨੇ, ਇਹ ਕੀ ਯੂਥ ਲਈ ਸਹੀ ਹੈਗੀਆਂ?
1: ਮੈਂ ਤਾਂ ਹਜੇ ਵੀ ਆਪਣੀ ਬੇਟੀ ਨੂੰ ਕਹਿੰਦੀ ਹਾਂ ਡਾਕਟਰ ਬਣ, ਉਹਦੇ 'ਚ ਇਹ ਆ ਤੁਹਾਡੀ ਗੱਲ ਕਿ ਉਹੀ ਗੱਲ ਆ ਗਈ, ਹੁਣ ਦਿਮਾਗ 'ਚ ਇੱਕ ਬੈਠ ਗਿਆ ਹੈ ਕਿ ਬਈ ਡਾਕਟਰ ਔਰ ਇੰਜੀਨੀਅਰ ਤੁਸੀਂ ਪੜ੍ਹੀ ਜਾਓ, 10-10 ਸਾਲ ਡਿਗਰੀ ਲਈ ਜਾਓ, ਫਿਰ ਸਪੈਸ਼ਲਾਈਜੇਸ਼ਨ ਕਰੋ, ਇਹ ਨਹੀਂ ਕਿਸੇ ਨੇ ਦੇਖਣਾ ਕਿ ਬਣ ਕੇ ਤੁਸੀਂ ਕਿੰਨੀ ਸੇਵਾ ਕਰ ਰਹੇ ਹਾਂ, ਲੋਕਾਂ ਦੀ ਕਰ ਰਹੇ ਹਾਂ, ਸਮਾਜ ਦੀ ਕਰ ਰਹੇ ਹਾਂ, ਇਹ ਜਿਹੜਾ ਸ਼ੋਰਟ ਲਿਵਡ ਸਕਸੈਸ ਆ ਨਾ, ਇਹ ਸਾਡੀ ਯੂਥ ਨੂੰ ਬਹੁਤ ਹੁਣ ਪਸੰਦ ਹੈ, ਉਹਨਾਂ ਨੂੰ ਦਿਖਦਾ ਹੈ ਕਿ ਥੋੜ੍ਹੀ ਜਿਹੀ ਮੈਨੂੰ ਨੌਲੇਜ ਆ ਗਈ, ਅੱਛਾ ਫਿਰ ਟਿਪ ਪੜ੍ਹਨ ਦੀ ਵੀ ਲੋੜ ਨਹੀਂ, ਟਿਪਸ ਮਿਲ ਜਾਂਦੇ ਹਾਊ ਟੂ ਮੇਕ ਅ ਵੀਡੀਓ, ਅਤੇ ਉਹ ਅੱਜ ਕੱਲ੍ਹ ਦੇ ਯੂਥ ਦੇ ਦਿਮਾਗ ਦੇ ਵਿੱਚ ਸ਼ੋਰਟ ਲਿਵਡ ਸਕਸੈਸ ਇਜ਼ ਦ ਫੰਡਾ, ਤੁਸੀਂ ਇਹ ਕਰੋ ਅਤੇ ਅਸੀਂ ਉਨੇ ਹੀ ਪੈਸੇ ਕਮਾ ਲੈਂਦੇ ਹਾਂ ਜਿੰਨੇ ਦੂਜੇ ਪ੍ਰੋਫੈਸ਼ਨ ਵਾਲੇ ਕਮਾ ਰਹੇ ਆ, ਉਹ ਜਿਹੜੀ ਬੇਸਿਕ ਰਹਿ ਗਈ ਨਾ ਕਿ ਸਾਡੀ ਇੱਕ ਸਮਾਜ ਲਈ ਆਪਣੀ ਕੋਈ ਡਿਊਟੀ ਆ, ਕੋਈ ਜ਼ਿੰਮੇਵਾਰੀ ਆ, ਜਾਂ ਉਹ ਨਹੀਂ ਹੈ, ਇਹ ਯੂਥ ਦੇ ਦਿਮਾਗ 'ਚ ਇਹ ਚੀਜ਼ ਆ ਗਈ ਹੈ।
2: ਅਤੇ ਮੈਮ ਇਹ ਸਟੈਬਿਲਿਟੀਜ਼ ਦੀ ਜਦੋਂ ਅਸੀਂ ਗੱਲ ਕੀਤੀ ਹੈ, ਪਰ ਅੱਜ ਦਾ ਯੂਥ ਸਟੈਬਿਲਿਟੀ ਨਾਲੋਂ ਸਪੀਡ ਨੂੰ ਬਹੁਤ ਪ੍ਰੈਫਰ ਕਰ ਰਿਹਾ, ਅਤੇ ਫਿਰ ਇਸ ਸਟੈਬਿਲਿਟੀ ਦੇ ਚੱਕਰ 'ਚ ਸਪੀਡ ਪਿੱਛੇ ਨਹੀਂ ਰਹਿ ਜਾਏਗੀ?
1: ਨਹੀਂ ਸ਼ਿਵਮ, ਇਹ ਲੱਗਦਾ ਹੀ ਆ, ਜਦੋਂ ਤੁਸੀਂ ਉਸ ਚੀਜ਼ ਦੀ ਆਦਤ ਪਾ ਲੈਂਦੇ ਆ ਨਾ, ਤਾਂ ਤੁਸੀਂ ਸਪੀਡ ਦੇ ਨਾਲ ਸਟੈਬਿਲਿਟੀ ਨੂੰ ਪ੍ਰੈਫਰੈਂਸ ਦੇ ਦਿੰਦੇ ਆ। ਯੂਥ ਜਿਹੜਾ ਉਹ ਸਟੈਬਿਲਿਟੀ ਨੂੰ ਪ੍ਰੈਫਰੈਂਸ ਨਹੀਂ ਦੇ ਰਿਹਾ, ਉਹ ਦੇ ਹੀ ਸਿਰਫ ਸਪੀਡ ਨੂੰ ਰਿਹਾ, ਪਰ ਜਦੋਂ ਉਹਦੇ ਮਨ 'ਚ ਹੋਏਗਾ ਨਾ ਕਿ ਮੈਂ ਦੋਨੋਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ, ਤਾਂ ਉਹ ਕਿਤੇ ਨਾ ਕਿਤੇ ਜਸਟਿਸ ਹੋ ਜਾਏਗਾ, ਉਹ ਸਟੈਬਿਲਿਟੀ ਪਹਿਲਾਂ ਦੇਖੇਗਾ ਫਿਰ ਸਪੀਡ ਦੇਖੇਗਾ।
2: ਮਤਲਬ ਇੱਕ ਬੈਲੈਂਸ ਬਣਾ ਲਿਆ ਅੱਜ ਦਾ ਯੂਥ ਸਟੈਬਿਲਿਟੀ ਅਤੇ ਸਪੀਡ ਦੇ ਵਿੱਚ।
0: ਹਾਂ ਬਿਲਕੁਲ,
1: ਤਾਂ ਬਹੁਤ ਬੈਟਰ ਹੋ ਜਾਏਗਾ ਟਾਈਮ।
0: ਇੱਕ ਦੋ ਸਵਾਲ ਹੋਰ ਨੇ ਜਿਹੜੇ ਮੈਨੂੰ ਲੱਗਦਾ ਹੈ ਕਿ ਬੇਹੱਦ ਜ਼ਰੂਰੀ ਨੇ, ਮੈਂ ਪੁੱਛ ਲਵਾਂ। ਫੇਕ ਨਿਊਜ਼ ਅਤੇ ਮਿਸ ਇਨਫੋਰਮੇਸ਼ਨ ਜਦੋਂ ਫੈਲਾਈ ਜਾਂਦੀ ਹੈ, ਉਹਦੇ ਨਾਲ ਕਿਵੇਂ ਨਿਪਟਿਆ ਜਾਵੇ?
1: ਇਹ ਤਾਂ ਅੱਜ ਕੱਲ੍ਹ ਦਾ ਸਭ ਤੋਂ ਬੜਾ ਚੈਲੇਂਜ ਹੈ। ਤੁਸੀਂ ਮੰਨੋਗੇ ਨਹੀਂ ਸ਼ੀਤਲ, ਕਈ ਵਾਰ ਬੜੇ ਤੋਂ ਬੜੇ ਨੋਨ ਚੈਨਲਸ ਐਸੀ ਨਿਊਜ਼ ਚਲਾ ਦਿੰਦੇ ਨੇ ਕਿ ਸਾਰੇ ਉਹਨਾਂ ਨੂੰ ਦੇਖ ਕੇ ਫੋਲੋ ਕਰ ਲੈਂਦੇ ਨੇ, ਉੱਥੇ ਬੜਾ ਨੁਕਸਾਨ ਹੋ ਜਾਂਦਾ।
2: ਬਿਲਕੁਲ,
1: ਜਿੱਥੇ ਤਾਂ ਫੇਕ ਨਿਊਜ਼ ਆ, ਉਹ ਜਦੋਂ ਤੱਕ ਉਹ ਨਿਊਜ਼ ਕਨਫਰਮ ਹੁੰਦੀ ਆ, ਜਿਸ ਬੰਦੇ ਦੇ ਉੱਤੇ ਹੁੰਦੀ ਆ ਜਾਂ ਜਿਸ ਸ਼ਖਸੀਅਤ 'ਤੇ, ਉਹਦਾ ਕਿੰਨਾ ਲੋਸ ਹੋ ਜਾਂਦਾ। ਇਹ ਹਰ ਮੀਡੀਆ ਦੀ ਜ਼ਿੰਮੇਵਾਰੀ ਆ, ਭਾਵੇਂ ਲੇਟ ਹੋ ਜਾਓ, ਪਰ ਫੇਕ ਨਿਊਜ਼ ਨਹੀਂ ਚਲਾਉਣੀ ਚਾਹੀਦੀ।
2: AI ਦੇ ਦੌਰ ਦੇ ਵਿੱਚ ਜਿਹੜੇ ਡੀਪ ਫੇਕਸ ਆ ਗਏ ਆ, ਉਹ ਇੰਨੀ ਬਰੀਕੀ ਨਾਲ ਰੈਪਲੀਕੇਟ ਕਰ ਰਿਹਾ ਕਿ ਲੱਗਦਾ ਸਹੀ ਨਿਊਜ਼ ਹੀ ਹੈ।
1: ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਉਹਦੇ 'ਚ ਤਾਂ ਕਈ ਵਾਰ ਵੱਡੇ ਤੋਂ ਵੱਡੇ ਸ਼ਖਸੀਅਤਾਂ ਦਾ ਹੀ ਨਹੀਂ ਪਤਾ ਲੱਗਦਾ ਕਿ ਡੀਪ ਫੇਕ ਹੋ ਰਹੀ ਆ ਨਹੀਂ ਹੋ ਰਹੀ। ਇਹ ਬਹੁਤ ਬੜਾ ਇੱਕ ਚੈਲੇਂਜ ਹੈ, ਸਾਨੂੰ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ। ਜਦੋਂ ਕੋਈ, ਜਿੱਦਾਂ ਹੁਣ ਅਸੀਂ ਮੀਡੀਆ ਹਾਊਸ ਹਾਂ, ਸਾਡੇ ਕੋਈ ਵੀਡੀਓ ਆਉਂਦੀ ਆ, ਤਾਂ ਉਹ ਸਾਨੂੰ ਨਾ 2-3 ਵਾਰ ਆਪਣਾ ਸੋਰਸ ਹੋਏ ਠੀਕ ਹੈ, ਜੇ ਕੋਈ ਬਾਹਰੋਂ ਆਏ ਤਾਂ ਹੀ ਹੁੰਦਾ ਕਿ ਜਿਹੜੀਆਂ ਤੁਹਾਡੀਆਂ ਏਜੰਸੀਜ਼ ਹੈ, ਰਜਿਸਟਰਡ ਨੇ, ਲੀਗਲ ਨੇ, ਉਹਨਾਂ ਨੂੰ ਫੋਲੋ ਕਰੋ, ਉਹ ਬਿਲਕੁਲ ਇੱਦਾਂ ਦਾ ਕੰਮ ਨਹੀਂ ਕਰਦੀਆਂ। ਜੇ ਤੁਸੀਂ ਕੋਈ ਵੀ ਵਾਇਰਲ ਵੀਡੀਓ ਚੁੱਕ ਕੇ ਪਾਉਂਦੇ ਆ, ਉਹਦੇ 'ਚ ਇਹ ਚਾਂਸਿਸ ਹੁੰਦੇ ਆ। ਸੋ ਆਲਵੇਜ਼ ਟਰਾਈ ਕਿ ਜਾਂ ਤਾਂ ਆਪਣੇ ਬੰਦੇ ਨੇ ਸ਼ੂਟ ਕੀਤੀ ਆ, ਜਾਂ ਏਜੰਸੀਜ਼ ਹੋਣ ਜਿਹੜੀਆਂ ਕਿ ਰਿਲਾਇਬਲ ਨੇ, ਵਾਇਰਲ ਵੀਡੀਓਜ਼ ਨੂੰ ਘੱਟ ਫੋਲੋ ਕਰਕੇ ਘੱਟ ਪਾਉਣਾ ਚਾਹੀਦਾ ਉਹਨਾਂ ਨੂੰ।
2: ਜਿਹੜੀਆਂ ਗੱਲਾਂ 'ਤੇ ਤਰਜੀਹ ਦਿੱਤੀ ਹੈ, ਅਸੀਂ ਵੀ ਉਹਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਆਪਣੇ ਯੁਵਾ ਦੋਸਤਾਂ ਨੂੰ ਵੀ ਇਹੀ ਸਲਾਹ ਦਊਂਗਾ ਕਿ ਉਹ ਜਿਹੜਾ ਸਪੀਡ ਅਤੇ ਸਟੈਬਿਲਿਟੀ ਦਾ ਬੈਲੈਂਸ ਹੈ ਉਹ ਹਮੇਸ਼ਾ ਬਣਾਏ ਰੱਖਣ। ਅਤੇ ਜਾਂਦੇ ਜਾਂਦੇ ਸਾਡੇ ਯੁਵਾ ਦੋਸਤਾਂ ਲਈ ਤੁਹਾਡਾ ਕੀ ਮੈਸੇਜ ਰਹੇਗਾ?
1: ਮੈਂ ਯੁਵਾ ਦੋਸਤਾਂ ਨੂੰ ਇਹ ਮੈਸੇਜ ਦਊਂਗੀ ਕਿ ਹਮੇਸ਼ਾ ਅੱਗੇ ਬੜੋ, ਪਰ ਮਿਹਨਤ ਦੇ ਨਾਲ। ਸ਼ੋਰਟਕੱਟ ਜ਼ਿੰਦਗੀ 'ਚ ਹਮੇਸ਼ਾ ਕਾਮਯਾਬੀ ਨਹੀਂ ਲੈ ਕੇ ਜਾਂਦੇ, ਮਿਹਨਤ ਕਰੋ ਔਰ ਇਮਾਨਦਾਰੀ ਤੋਂ ਕਦੀ ਵੀ ਪਿੱਛਾ ਨਹੀਂ ਛੁਡਾਉਣਾ। ਸ਼ੋਰਟਕੱਟ ਦੀ ਸਕਸੈਸ ਇਜ਼ ਨੋਟ ਗੁੱਡ, ਅਤੇ ਇਮਾਨਦਾਰੀ ਔਰ ਮਿਹਨਤ ਹੀ ਤੁਹਾਡਾ ਨਾਮ ਰੋਸ਼ਨ ਕਰਦੀ ਹੈ।
0: ਸੋ ਮੈਡਮ ਗੁਰਜੋਤ ਜੀ, ਤੁਸੀਂ ਸਾਡੇ ਆਕਾਸ਼ਵਾਣੀ ਦੇ ਇਸ ਵਿਹੜੇ ਦੇ ਵਿੱਚ ਆਏ, ਰੌਣਕਾਂ

0: ਦਿੱਤੀਆਂ, ਬਹੁਤ ਸਾਰੀ ਜਾਣਕਾਰੀ ਦਿੱਤੀ। ਅਤੇ ਪੱਤਰਕਾਰੀ ਦੇ ਇਸ ਖੇਤਰ ਦੇ ਵਿੱਚ ਹੁਣ ਜਿਹੜੀ ਨਵੀਂ ਪੀੜ੍ਹੀ ਹੈ ਉਹ ਆਏਗੀ, ਅਤੇ ਮੈਨੂੰ ਲੱਗਦਾ ਕਿ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਉਹਨਾਂ ਨੂੰ ਇੰਨੀਆਂ ਤਾਂ ਸਮਝ ਆਉਣਗੀਆਂ ਕਿ ਜੇਕਰ ਉਹ ਪੱਤਰਕਾਰ ਬਣਨਾ ਚਾਹੁੰਦੇ ਨੇ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਉਹ ਇੱਕ ਚੰਗੇ ਪੱਤਰਕਾਰ ਬਣ ਸਕਦੇ ਨੇ। ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਅਗਲੀ ਪੀੜ੍ਹੀ ਹੈ ਉਹ ਸਾਰੀਆਂ ਗੱਲਾਂ ਨੂੰ ਕਿਤੇ ਨਾ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰੇਗੀ, ਅਮਲ ਦਰਾਮਦ ਕਰੇਗੀ। ਸੋ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਆਕਾਸ਼ਵਾਣੀ ਆਏ, ਬਹੁਤ ਬਹੁਤ ਧੰਨਵਾਦ।
1: ਬਹੁਤ ਬਹੁਤ ਸ਼ੁਕਰੀਆ ਸ਼ੀਤਲ।
2: ਥੈਂਕ ਯੂ ਜੀ।

0: ਦੋਸਤੋ ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਾਨੀ ਮੇਰੇ ਆਰਜੇ ਖੁਸ਼ੀ ਦੇ ਨਾਲ
1: ਤੇ ਮੇਰੇ ਆਰਜੇ ਰੁਸ਼ੀ ਦੇ ਨਾਲ
0: ਤੇ ਹੁਣ ਵੇਲਾ ਹੋ ਚੁੱਕਿਆ ਸਾਡੇ ਆਖਰੀ ਸੈਗਮੈਂਟ ਦਾ ਜਿਸ ਦਾ ਨਾਮ ਹੈ ਟੈਕ ਟੌਕ ਜਿਹਦੇ ਵਿੱਚ ਅਸੀਂ ਸਾਇੰਸ ਦੇ ਰਿਲੇਟਿਡ ਗੱਲਾਂ ਕਰਦੇ ਹਾਂ ਕਿ ਅੱਜ ਕੱਲ੍ਹ ਸਪੇਸ ਦੇ ਵਿੱਚ ਕੀ ਚੱਲ ਰਿਹਾ ਜਾਂ ਕਿਹੜੀ ਨਵੀਂ ਜਿਹੜੀ ਹੈ ਉਹ ਘਟਨਾ ਸਪੇਸ ਵਿੱਚ ਹੋਣ ਜਾ ਰਹੀ ਹੈ ਜਾਂ ਫਿਰ ਸਾਇੰਸ ਦੇ ਵਿੱਚ ਐਸੇ ਕਿਹੜੇ ਇਨਵੈਂਸ਼ਨ ਹੋਏ ਨੇ ਪ੍ਰਯੋਗ ਹੋਏ ਨੇ ਜਿਹੜੇ ਕਿ ਤੁਹਾਡੇ ਲਈ ਸਾਡੇ ਲਈ ਜਾਣਨਾ ਜ਼ਰੂਰੀ ਹੈ।
1: ਬਿਲਕੁਲ, ਕਿਉਂਕਿ ਮੈਨੂੰ

0: ਐਵੇਂ ਲੱਗਦਾ ਕਿ ਜਦੋਂ ਆਪਾਂ ਐਸੇ ਇੱਕ ਟੈਕ ਵਰਲਡ ਦੇ ਵਿੱਚ ਰਹਿ ਰਹੇ ਹੁੰਦੇ ਨਾ, ਤਾਂ ਟੈਕਨੋਲੋਜੀ ਦੇ ਰਿਲੇਟਡ ਤੁਹਾਨੂੰ ਨੌਲੇਜ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਨੂੰ ਐਵੇਂ ਲੱਗਦਾ ਕਿ ਹੁਣ ਡਿਸਕਸ਼ਨ ਤੋਂ ਤਾਂ ਤੁਸੀਂ ਬਹੁਤ ਕੁਝ ਸਿੱਖ ਹੀ ਲਿਆ ਕਿ ਨਿਊਜ਼ ਕੀ ਟ੍ਰੈਂਡ ਚੱਲਦਾ ਹੈ ਜਰਨਲਿਜ਼ਮ ਦੇ ਵਿੱਚ। ਬਟ ਹੁਣ ਟਾਈਮ ਹੈ ਤੁਸੀਂ ਟੈਕਨੋਲੋਜੀ ਦੇ ਨਾਲ ਕਿਵੇਂ ਉਹਦੇ ਨਾਲ ਨਾਲ ਚੱਲ ਸਕਦੇ ਹੋ, ਅਤੇ ਜੋ ਜੋ ਵੀ ਨਵੀਆਂ ਚੀਜ਼ਾਂ ਆਉਂਦੀਆਂ, ਜੋ ਵੀ ਲੇਟੈਸਟ ਨਿਊਜ਼ ਆਉਂਦੀ ਹੈ ਟੈਕਨੋਲੋਜੀ ਰਿਲੇਟਡ, ਅਤੇ ਤੁਸੀਂ ਉਹਦੇ ਨਾਲ ਕਿਵੇਂ ਆਪਣੇ ਆਪ ਨੂੰ ਕੋਪਅਪ ਕਰਕੇ ਰੱਖ ਸਕਦੇ ਹੋ।
1: ਬਿਲਕੁਲ ਦੋਸਤੋ, ਜੇ ਗੱਲ ਕਰੀਏ ਅਸੀਂ ਜੁਲਾਈ ਮਹੀਨੇ ਦੀ, ਅਤੇ ਜਿਹੜਾ ਜੁਲਾਈ ਮਹੀਨਾ ਹੈ ਉਹ ਨਾਈਟ ਸਕਾਈ ਦੇ ਮਤਲਬ ਇਹ ਸਪੇਸ ਦੇ ਰਿਲੇਟਡ ਬਹੁਤ ਹੀ ਸਪੈਸ਼ਲ ਰਹਿਣ ਵਾਲਾ ਹੈ, ਕਿਉਂਕਿ ਆਕਾਸ਼ ਜਿਹੜਾ ਬਣੇਗਾ ਨਾ ਉਹਦੇ ਵਿੱਚ ਖਗੋਲ ਪ੍ਰੇਮੀਆਂ ਲਈ ਇੱਕ ਬਹੁਤ ਖਾਸ ਗੱਲ ਹੈ। ਇਸ ਮਹੀਨੇ ਵਿੱਚ ਰਾਤ ਨੂੰ ਆਕਾਸ਼ ਵਿੱਚ ਕਈ ਸਾਰੇ ਐਸੇ ਨਜ਼ਾਰੇ ਦੇਖਣ ਨੂੰ ਮਿਲ ਸਕਦੇ ਨੇ, ਜਿਹੜਾ ਸੈਟਰਨ ਹੈ, ਸ਼ਨੀ ਹੈ, ਹੋਰ ਸਪਸ਼ਟ ਦਿਖਾਈ ਦੇਵੇਗਾ, ਸ਼ੁੱਕਰ ਗ੍ਰਹਿ ਜਿਹੜਾ ਅਤੇ ਚੰਨ ਦੀ ਜਿਹੜੀ ਸੁੰਦਰਤਾ ਹੈ ਨਾ ਉਹ ਬਹੁਤ ਵੱਧ ਜਾਵੇਗੀ, ਅਤੇ ਤੁਸੀਂ ਆਪਣੀ ਛੱਤ ਤੋਂ ਰਾਤ ਦੇ ਵੇਲੇ ਚੰਨ ਨੂੰ ਦੇਖ ਸਕਦੇ ਹੋ, ਜਾਂ ਫਿਰ ਤੁਸੀਂ ਜਿਹੜਾ ਸੈਟਰਨ ਹੈ ਉਹਨੂੰ ਵੀ ਦੂਰਬੀਨ ਦੇ ਨਾਲ ਸਪਸ਼ਟ ਤੌਰ 'ਤੇ ਦੇਖ ਸਕਦੇ ਹੋ।
0: ਬਿਲਕੁਲ, ਕਿਉਂਕਿ ਮੈਨੂੰ ਐਵੇਂ ਲੱਗਦਾ ਕਿ ਜਦੋਂ ਜੇ ਹੁਣ ਜੁਲਾਈ ਦਾ ਮਹੀਨਾ ਸ਼ੁਰੂ ਹੋਇਆ ਹੀ ਹੈ, ਤਾਂ ਜਿੰਨੇ ਵੀ ਲੋਕਾਂ ਨੂੰ ਗਲੈਕਸੀ ਦਾ, ਪਲੈਨਟਸ ਦਾ, ਇਹਨਾਂ ਸਭ ਚੀਜ਼ਾਂ ਦੇ ਵਿੱਚ ਇੰਟਰਸਟ ਹੈ ਜਾਂ ਇਹਨਾਂ ਸਭ ਚੀਜ਼ਾਂ ਨੂੰ ਦੇਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ, ਤਾਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਮਹੀਨਾ ਜੁਲਾਈ ਦਾ, ਕਿਉਂਕਿ ਇਸ ਮਹੀਨੇ ਦੇ ਵਿੱਚ ਤੁਹਾਨੂੰ ਬਹੁਤ ਬਹੁਤ ਨਵੀਆਂ ਸਾਰੀਆਂ ਚੀਜ਼ਾਂ ਜਾਂ ਨਵੇਂ ਨਵੇਂ ਪਲੈਨਟਸ ਜਾਂ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੇਗਾ। ਜਿਹੜੀ ਸਾਡੀ ਨੈਕਸਟ ਨਿਊਜ਼ ਹੈ ਉਹ ਹੈ ਕਿ ਐਂਥਰੋਪਿਕ ਨੇ ਇੱਕ ਕਲਾਉਡ ਸਾਇੰਸ ਲਾਂਚ ਕੀਤਾ, ਇੱਕ ਐਪ ਹੈ ਜਿਹਦੇ ਵਿੱਚ AI ਦੇ ਜਿਹੜੇ ਵਰਕਬੈਂਚ ਸਾਇੰਟਿਸਟ ਨੇ ਉਹਨਾਂ ਨੂੰ ਰਿਸਰਚ ਕਰਨ 'ਚ, ਡਾਟਾ ਦਾ ਵਿਸ਼ਲੇਸ਼ਣ ਕਰਨ ਅਤੇ ਪ੍ਰਯੋਗਾਂ ਦੀ ਯੋਜਨਾ ਬਣਾਉਣ ਵਿੱਚ ਮਦਦ ਕਰਦੀ ਹੈ ਅਤੇ ਤਿਆਰ ਕੀਤਾ ਗਿਆ ਹੈ।
1: ਬਿਲਕੁਲ ਦੋਸਤੋ, ਸੂਰਜ ਅਤੇ ਤਾਕਤਵਰ ਸੋਲਰ ਫਲੇਮ ਜਿਹੜੀ ਹੈ ਉਸਦਾ ਪਤਾ ਲਗਾਇਆ ਗਿਆ ਹੈ। ਸੂਰਜ ਵਿੱਚ ਸਮੇਂ ਸਮੇਂ 'ਤੇ ਆਪਣੀ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ ਅਤੇ ਇਸਦਾ ਵੱਖਰਾ ਵੱਖਰਾ ਅਸਰ ਵੀ ਹੁੰਦਾ ਹੈ। ਹਾਲ ਹੀ ਵਿੱਚ ਬਹੁਤ ਤਾਕਤਵਰ ਸੋਲਰ ਫਲੇਮ ਦਰਜ ਕੀਤੀ ਗਈ ਹੈ, ਜਿਸ ਕਾਰਨ ਉੱਤਰੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਕੁਝ ਸਮੇਂ ਲਈ ਰੇਡੀਓ ਸੰਚਾਰ ਪ੍ਰਭਾਵਿਤ ਹੋ ਗਿਆ ਅਤੇ ਉਸਨੂੰ ਬੰਦ ਵੀ ਕਰ ਦਿੱਤਾ ਗਿਆ। ਧਰਤੀ ਦੇ ਜਿਹੜਾ ਚੁੰਬਕੀ ਖੇਤਰ ਹੈ ਉਸਦੇ ਨਾਲ ਇਹ ਟਕਰਾ ਰਹੀਆਂ ਨੇ ਅਤੇ ਉਸਦੇ ਨਾਲ GPS ਜਾਂ ਫਿਰ ਰੇਡੀਓ ਜਿਹੜੀ ਤਰੰਗਾਂ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।
0: ਬਿਲਕੁਲ, ਅਤੇ ਚਾਈਨਾ ਨੇ ਇੱਕ ਨਵੀਂ ਇਲੈਕਟ੍ਰੋਮੈਗਨੈਟਿਕ ਰੋਕੇਟ ਲਾਂਚ ਸਿਸਟਮ 'ਤੇ ਕੰਮ ਕਰ ਰਿਹਾ ਹੈ, ਜੋ ਕਿ ਉਹ ਲਾਂਚ ਕਰਨਗੇ ਐਸ ਸੂਨ ਐਜ਼ ਪੋਸੀਬਲ, ਜਿਹਦੇ ਵਿੱਚ ਇਹ ਰੋਕੇਟ ਨੂੰ ਬਿਜਲੀ ਨਾਲ ਪਹਿਲਾਂ ਹੀ ਬਹੁਤ ਤੇਜ਼ ਗਤੀ ਦਿੱਤੀ ਜਾਏਗੀ। ਫਿਰ ਇਸ ਦੇ ਨਾਲ ਕੀ ਹੋਏਗਾ ਕਿ ਜਿੰਨਾ ਵੀ ਸਾਡਾ ਇੰਧਨ ਹੈ ਉਹਨੂੰ ਵੀ ਬਚਾਉਣ ਦੇ ਵਿੱਚ ਹੈਲਪ ਕੀਤੀ ਜਾਏਗੀ ਅਤੇ ਸਪੇਸ ਮਿਸ਼ਨਾਂ ਦੀ ਲਾਗਤ ਘੱਟ ਸਕਦੀ ਹੈ।

0: ਕਿ ਜੇ ਜਿਹੜਾ ਜੁਲਾਈ ਦਾ ਮਹੀਨਾ ਚੱਲ ਰਿਹਾ ਨਾ, ਅਤੇ ਜਿੰਨਾ ਵੀ ਲੋਕਾਂ ਨੇ ਨਾਈਟ ਸਕਾਈ ਦੇਖਣਾ ਹੈ, ਅਤੇ ਜਿਹੜੇ ਵੀ ਲੋਕ ਗਲੈਕਸੀ ਲਵਰਸ ਨੇ, ਉਹਨਾਂ ਸਾਰਿਆਂ ਦੇ ਦਿਲ ਨੇ ਨਾ ਉਹ ਖੋਣ ਹੀ ਵਾਲੇ ਨੇ ਗਲੈਕਸੀ ਦੇ ਵਿੱਚ, ਕਿਉਂਕਿ ਉਹਨਾਂ ਨੂੰ ਬਹੁਤ ਕੁਛ ਨਵਾਂ ਦੇਖਣ ਨੂੰ ਮਿਲੇਗਾ। ਅਤੇ ਉਹ ਮੈਨੂੰ ਐਵੇਂ ਲੱਗਦਾ ਕਿ ਆਪਾਂ ਕਹਿੰਦੇ ਨਾ ਕਿ ਇੱਕ ਚੀਜ਼ ਆਪਾਂ ਨੂੰ ਦੇਖ ਕੇ ਐਵੇਂ ਲੱਗਦਾ ਕਿ ਯਾਰ ਬਸ ਆਹੀ ਸੀ ਜੋ ਦੇਖਣਾ ਸੀ, ਇਸ ਤੋਂ ਬਾਅਦ ਮੈਂ ਕੁਛ ਦੇਖਣ ਦੀ ਇੱਛਾ ਨਹੀਂ ਰੱਖਦਾ।
1: ਬਿਲਕੁਲ ਅਰੁਸ਼ੀ, ਜਿਹੜਾ ਜੁਲਾਈ ਦਾ ਮਹੀਨਾ ਹੈ ਉਹ ਇਸ ਲਈ ਵੀ ਖਾਸ ਹੈ ਕਿਉਂਕਿ ਜਿਹੜਾ ਜੁਲਾਈ ਦਾ ਮਹੀਨਾ ਹੈ ਉਸ ਮਹੀਨੇ ਵਿੱਚ ਹੀ ਇਨਸਾਨ ਨੇ ਚੰਦਰਮਾ ਦੇ ਉੱਪਰ ਪਹਿਲਾ ਕਦਮ ਰੱਖਿਆ ਸੀਗਾ। ਜਿਹਦੀ ਅਸੀਂ ਗੱਲ ਕਰਦੇ ਹਾਂ, ਐਸਟ੍ਰੋਨੋਟ ਨੇ, ਨੀਲ ਆਰਮਸਟਰੋਂਗ ਨੇ ਚੰਦਰਮਾ ਦੇ ਉੱਪਰ ਆਪਣਾ ਪਹਿਲਾ ਕਦਮ ਰੱਖਿਆ। ਇਨਸਾਨ ਦੀ ਪਹੁੰਚ ਚੰਦਰਮਾ ਤੱਕ ਹੋਈ ਉਹ ਜੁਲਾਈ ਦੇ ਮਹੀਨੇ 'ਚ ਹੋਈ ਸੀ, ਇਸ ਲਈ ਜੁਲਾਈ ਦਾ ਮਹੀਨਾ ਬਹੁਤ ਖਾਸ ਹੈ।
0: ਬਿਲਕੁਲ, ਜੇ ਅਗਰ ਆਪਾਂ ਆਪਣੀ ਨੈਕਸਟ ਨਿਊਜ਼ ਦੀ ਗੱਲ ਕਰੀਏ ਜਾਂ ਆਪਾਂ ਨੈਕਸਟ ਇਨਵੈਂਸ਼ਨ ਦੀ ਗੱਲ ਕਰੀਏ, ਤਾਂ IBM ਨੇ ਦੁਨੀਆ ਦੀ ਪਹਿਲੀ Sub-1 nanometer ਚਿੱਪ ਪੇਸ਼ ਕੀਤੀ, ਜਿਸ ਵਿੱਚ ਹੁਣ ਜਿਸ ਚਿੱਪ ਦੇ ਵਿੱਚ ਕਿ ਜਿੰਨੇ ਵੀ ਇਹ ਜਿਹੜੀ ਨਵੀਂ ਚਿੱਪ ਹੈ ਇਹਦੇ ਵਿੱਚ ਲਗਭਗ 100 ਅਰਬ ਟਰਾਂਜਿਸਟਰ ਸਮਾ ਸਕਦੇ ਹਨ, ਜਿਸ ਨਾਲ AI ਕੰਪਿਊਟਰਸ ਜਾਂ AI ਜਿੰਨੇ ਵੀ ਚੀਜ਼ਾਂ ਨੇ ਆਪਾਂ ਯੂਜ਼ ਕਰਦੇ ਹਾਂ ਇਹ ਹੋਰ ਜ਼ਿਆਦਾ ਤੇਜ਼ੀ ਨਾਲ ਆਪਾਂ ਯੂਜ਼ ਕਰ ਸਕਦੇ, ਅਤੇ ਇਹਨਾਂ ਦੀ ਜੋ ਸਪੀਡ ਹੈ ਉਹ ਬਹੁਤ ਜ਼ਿਆਦਾ ਇੰਕਰੀਜ਼ ਹੋ ਜਾਏਗੀ ਔਰ ਜਿੰਨੀ ਵੀ ਬਿਜਲੀ ਦੀ ਖਪਤ ਹੈ ਉਹ ਘੱਟ ਜਾਏਗੀ।
1: ਅਤੇ ਦੋਸਤੋ, ਜੁਲਾਈ ਦਾ ਮਹੀਨਾ, ਮੈਂ ਅਰੁਸ਼ੀ ਗੱਲ ਕਰ ਰਹੀ ਸੀ ਕਿ ਕਿਉਂ ਖਾਸ ਹੈ, ਇਸ ਲਈ ਵੀ ਖਾਸ ਹੈ ਕਿਉਂਕਿ ਚੰਦਰਮਾਨ ਜਿਹੜਾ ਚੰਦਰਯਾਨ 2 ਸੀ ਉਹ ਵੀ ਜਿਹੜਾ ਜੁਲਾਈ ਦੇ ਮਹੀਨੇ ਵਿੱਚ ਹੀ ਲਾਂਚ ਹੋਇਆ ਸੀ, ਅਤੇ ਚੰਦਰਯਾਨ ਇੱਕ ਐਸਾ ਮਿਸ਼ਨ ਸੀ ਜਿਸ ਦੇ ਨਾਲ ਕਰੋੜੋ ਅਰਬਾਂ ਲੋਕਾਂ ਦੀ ਜਿਹੜੀ ਉਮੀਦ ਜੁੜੀ ਹੋਈ ਸੀ। ਭਾਰਤੀ ਮਿਸ਼ਨ ਸੀ ਇਸ ਕਰਕੇ ਭਾਰਤ ਦੇ ਲੋਕਾਂ ਦੀ ਤਾਂ ਭਾਵਨਾਵਾਂ ਇਸ ਨਾਲ ਜੁੜੀਆਂ ਹੀ ਹੋਈਆਂ ਸੀ, ਬਟ ਵਿਦੇਸ਼ਾਂ ਦੇ ਸਾਰੇ ਵਿਗਿਆਨਿਕਾਂ ਦੀ ਨਜ਼ਰ ਇਸ ਉੱਪਰ ਸੀ ਅਤੇ ਮਿਸ਼ਨ ਸਫਲ ਵੀ ਰਿਹਾ।
0: ਬਿਲਕੁਲ, ਜੇ ਹੁਣ ਆਪਾਂ ਗੱਲ ਕਰੀਏ, ਜੇ ਆਪਾਂ ਮੂਨ ਦੀ ਗੱਲ ਕਰ ਹੀ ਰਹੇ ਹਾਂ, ਚੰਦਰਮਾ ਦੀ ਗੱਲ ਕਰ ਹੀ ਰਹੇ ਹਾਂ, ਤਾਂ ਆਪਾਂ ਇਹ ਵੀ ਦੱਸ ਦਿੰਦੇ ਹਾਂ ਸਾਡੇ ਸਾਰੇ ਲਿਸਨਰਸ ਨੂੰ ਕਿ ਨਾਸਾ ਨੇ ਚੰਦਰਮਾ 'ਤੇ ਭਵਿੱਖ ਦੇ, ਮਤਲਬ ਜੇ ਆਪਾਂ ਉੱਥੇ ਜਾ ਕੇ ਰਹਿਣਾ ਵੀ ਹੋਏ, ਮਤਲਬ ਜਿੰਨੇ ਵੀ ਹਿਊਮਨਸ ਨੇ, ਹਿਊਮਨਸ ਦਾ ਉੱਥੇ ਰਹਿਣਾ ਪੋਸੀਬਲ ਕਿਵੇਂ ਹੋ ਸਕਦਾ, ਉਹਦੇ ਜਿੰਨੇ ਵੀ ਇਹਨਾਂ ਨੇ ਮਿਸ਼ਨਸ ਜਾਂ ਪ੍ਰੋਜੈਕਟਸ ਇਹਨਾਂ ਨੇ ਲਾਂਚ ਕਰਨੇ ਸੀ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਅਤੇ ਹੁਣ ਉੱਥੇ ਜਾ ਕੇ ਚੰਦਰਮਾ 'ਤੇ ਲੰਬੇ ਸਮੇਂ ਲਈ ਮਨੁੱਖੀ ਮੌਜੂਦਗੀ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ, ਉਹਦਾ ਹਿੱਸਾ ਕਿਵੇਂ ਬਣ ਸਕਦੇ ਹਾਂ, ਉਹਦੇ ਬਾਰੇ ਵੀ ਇਹਦੇ 'ਤੇ ਕੰਮ ਕੀਤਾ ਜਾਏਗਾ।
1: ਬਿਲਕੁਲ ਦੋਸਤੋ, ਨਾਸਾ ਆਪਣੇ ਸਵਿਫਟ ਸਪੇਸ ਟੈਲੀਸਕੋਪ ਨੂੰ ਬਚਾਉਣ ਲਈ ਮਿਸ਼ਨ 'ਤੇ ਲੱਗਿਆ ਹੋਇਆ। ਉਸਨੇ ਧਰਤੀ ਦੇ ਵਾਯੂਮੰਡਲ ਵਿੱਚ ਸੜਕ ਤੋਂ ਬਚਾਉਣ ਲਈ ਇਸ ਦੇ ਉੱਪਰ ਬਹੁਤ ਸਾਰੇ ਮਿਸ਼ਨ ਸ਼ੁਰੂ ਕੀਤੇ ਗਏ ਨੇ ਅਤੇ ਇਹ ਮਿਸ਼ਨ ਕਾਮਯਾਬ ਵੀ ਹੋ ਰਹੇ ਨੇ।
0: ਤਾਂ ਮੈਨੂੰ ਇਹ ਲੱਗਦਾ ਕਿ ਅੱਜ ਦੇ ਜਿਹੜੇ ਸਾਡੇ ਵੀ ਜਿੰਨੇ ਵੀ ਸੈਗਮੈਂਟ ਸੀ ਤੁਸੀਂ ਬਹੁਤ ਜ਼ਿਆਦਾ ਇੰਜੋਏ ਕੀਤੇ ਹੋਣਗੇ, ਸਪੈਸ਼ਲੀ ਸਾਡਾ ਡਿਸਕਸ਼ਨ ਵਾਲਾ ਅਤੇ ਟੈਕਟੋਕ ਵਾਲਾ, ਕਿਉਂਕਿ ਇਹਦੇ ਵਿੱਚ ਅਸੀਂ ਟੈਕਨੋਲੋਜੀ ਦੀ ਵੀ ਗੱਲ ਕਰ ਲਈ ਅਤੇ ਆਪਾਂ ਨੋਰਮਲ ਲਾਈਫ ਦੇ ਵਿੱਚ ਰਹਿ ਕੇ ਨਿਊਜ਼ ਦੇ ਨਾਲ, ਨਿਊਜ਼ ਟ੍ਰੈਂਡਸ ਦੇ ਨਾਲ ਕਿਵੇਂ ਚੱਲ ਸਕਦੇ ਹਾਂ, ਚਾਹੇ ਆਪਾਂ ਜਿੰਨੀ ਵੀ ਗੱਲਾਂ ਕੀਤੀਆਂ, ਉਹਨਾਂ ਨੂੰ ਲੱਗਦਾ ਕਿ ਥੋੜ੍ਹਾ ਐਂਟਰਟੇਨਮੈਂਟ ਵੀ ਹੋ ਗਿਆ ਗਾਣਿਆਂ ਦੇ ਨਾਲ ਅਤੇ ਥੋੜ੍ਹਾ ਸਾਨੂੰ ਇਨਫੋਰਮੇਸ਼ਨ ਵੀ ਮਿਲ ਗਈ ਅਤੇ ਅੱਜ ਦਾ ਦਿਨ ਖਾਸ ਕਿਉਂ ਹੈ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੱਤੀ ਗਈ ਹੈ।
1: ਬਿਲਕੁਲ ਅਰੁਸ਼ੀ, ਗੱਲਾਂ ਬਾਤਾਂ ਅਸੀਂ ਕਰਨੀ ਹੈ ਬਟ ਜਿਹੜਾ ਸਮਾਂ ਹੈ ਉਹ ਇਜਾਜ਼ਤ ਨਹੀਂ ਦੇ ਰਿਹਾ। ਹੁਣ ਇਸ ਜਿਹੜੇ ਪ੍ਰੋਗਰਾਮ ਦਾ ਅਸੀਂ ਲਾਸਟ ਗੀਤ ਜਿਹੜਾ ਪਲੇ ਕਰਨ ਜਾ ਰਹੇ ਹਾਂ, ਤੁਸੀਂ ਸੁਣਨਾ ਹੈ, ਕਿਤੇ ਨਹੀਂ ਜਾਣਾ, ਸੁਣਦੇ ਰਹਿਣਾ ਸਾਨੂੰ।

0: ਤੇ ਦੋਸਤੋ ਤੁਸੀਂ ਇੰਜੋਏ ਕਰ ਰਹੇ ਸੀ ਆਪਣਾ ਫੇਵਰੇਟ ਪ੍ਰੋਗਰਾਮ ਮੇਰੇ ਆਰਜੇ ਖੁਸ਼ੀ ਦੇ ਨਾਲ
1: ਤੇ ਮੇਰੇ ਆਰਜੇ ਆਰੁਸ਼ੀ ਦੇ ਨਾਲ ਤੇ ਅਸੀਂ ਉਮੀਦ ਕਰਦੇ ਹਾਂ ਤੇ ਸਾਡੇ ਗਾਣਾ ਚਲਾਉਣ ਦਾ ਮਕਸਦ ਵੀ ਸਿਰਫ ਆਹੀ ਸੀ ਕਿ ਸਾਨੂੰ ਸਾਰਿਆਂ ਨੂੰ ਆਪਣੀ ਲੈਂਗੁਏਜ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਆਪਣੇ ਪੰਜਾਬੀ ਭਾਸ਼ਾ ਦੇ ਨਾਲ ਹਮੇਸ਼ਾ ਜੁੜਿਆ ਰਹਿਣਾ ਚਾਹੀਦਾ ਕਿਉਂਕਿ ਜਿਵੇਂ ਵੀ ਅਸੀਂ ਵੋਕੈਬਲਰੀ ਦੇ ਨਵੇਂ ਨਵੇਂ ਵਰਡਸ ਲੈ ਕੇ ਆਉਂਦੇ ਹਾਂ ਤੇ ਲੱਗਦਾ ਉਹ ਬਹੁਤ ਹੈਗੀ ਪੰਜਾਬੀ ਹੀ ਲੈਂਗੁਏਜ ਹੈ ਪਰ ਉਹਦੇ ਜੋ ਮੀਨਿੰਗਸ ਨੇ ਉਹ ਅੱਜ ਦੇ ਟਾਈਮ 'ਚ ਆਪਾਂ ਬਹੁਤ ਜ਼ਿਆਦਾ ਉਹਨਾਂ ਨੂੰ ਈਜ਼ੀ ਵੇ ਦੇ ਵਿੱਚ ਆਪਾਂ ਬੋਲਣਾ ਸ਼ੁਰੂ ਕਰਤਾ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਲੈਂਗੁਏਜ ਦੇ ਨਾਲ ਜੁੜਿਆ ਰਹਿਣਾ ਚਾਹੀਦਾ
0: ਬਿਲਕੁਲ ਦੋਸਤੋ ਤੇ ਅੱਜ ਦਾ ਜਿਹੜਾ ਯੁਵਾਨੀ ਪ੍ਰੋਗਰਾਮ ਹੈ ਇੱਥੇ ਹੀ ਸਮਾਪਤ ਹੁੰਦਾ ਹੈ ਕੱਲ੍ਹ ਅਸੀਂ ਫਿਰ ਮਿਲਾਂਗੇ ਸ਼ਾਮ 5 ਵਜੇ ਉਦੋਂ ਤੱਕ ਮੈਨੂੰ ਅਰਜ ਖੁਸ਼ੀ ਨੂੰ
1: ਤੇ ਮੈਨੂੰ ਅਰਜ ਅਰੁਸ਼ੀ ਨੂੰ ਦਿਓ ਇਜਾਜ਼ਤ ਨਮਸਕਾਰ।

0: ਲੋਜੀ ਐਫ ਐਮ ਬੈਂਡ 102.7 ਮੈਗਾ ਹਰਟਸ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ ਤੇ ਤੁਸੀਂ ਆਪਣਾ ਸ਼ੋ ਸੁਣ ਰਹੇ ਹੋ 3, 2, 1 ਲਵ ਯੂ ਜ਼ਿੰਦਗੀ ਯਾਰ ਗੱਲ ਜੀ ਨਹੀਂ ਬਣੀ ਇੱਕ ਵਾਰੀ ਫਿਰ ਰਲ ਕੇ ਕਹਿੰਦੇ ਹਾਂ ਚਾਹ ਦਾ ਕੱਪ ਸਾਈਡ ਤੇ ਰੱਖ ਲਓ 3, 2, 1 ਲਵ ਯੂ ਜ਼ਿੰਦਗੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੇਜ਼ਬਾਨ ਆਰ ਜੇ ਜ਼ੋਰਾਵਰ ਸਿੰਘ
1: ਤੇ ਮੈਂ ਤੁਹਾਡਾ ਆਪਣਾ ਚਾਚਾ ਤੇ
0: ਹਾਈ ਮੈਂ ਤੁਹਾਡੀ ਆਪਣੀ ਸੌਰੀ ਆਪਣਾ ਸਵੀਟੂ ਹੈਲੋ ਉਸਤਾਦ ਜੀ ਮੈਨੂੰ ਭੁੱਲ ਗਏ ਤੁਸੀਂ ਜੀ ਹੈ ਨਾ ਮੁੰਟੂ ਭਾਈ ਹਾਂਜੀ ਭਾਈ ਹਾਂਜੀ ਹਾਂਜੀ ਵੈਲ ਦੋਸਤੋ ਇਹ ਸਾਰੇ ਦੋਸਤ ਸਾਡੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇਕੱਠੇ ਹੋਏ ਨੇ ਅਤੇ ਅਸੀਂ ਰਲ ਮਿਲ ਕੇ ਮੈਂ ਕਿਹਾ ਸ਼ੋਅ ਨੂੰ ਮਜ਼ੇਦਾਰ ਬਣਾਵਾਂਗੇ ਸੋ ਕਹਿੰਦੇ ਨੇ ਜ਼ਿੰਦਗੀ ਇੱਕ ਕਿਤਾਬ ਵਰਗੀ ਹੁੰਦੀ ਹੈ ਕਿਸੇ ਦੇ ਸਫੇ ਹਾਸਿਆਂ ਨਾਲ ਭਰੇ ਹੁੰਦੇ ਨੇ ਅਤੇ ਕਿਸੇ ਦੇ ਤਜ਼ਰਬਿਆਂ ਨਾਲ ਅਤੇ ਕਈਆਂ ਦੀ ਕਿਤਾਬ ਤਾਂ ਇੱਦਾਂ ਲੱਗਦੀ ਹੈ ਜਿਵੇਂ ਹਰ ਰੋਜ਼ ਨਵਾਂ ਹੀ ਸਿਲੇਬਸ ਆ ਜਾਂਦਾ ਹੋਵੇ

ਪਰ ਇੱਕ ਗੱਲ ਪੱਕੀ ਹੈ ਦੋਸਤੋ, ਜੇ ਹੱਸਣਾ ਆ ਗਿਆ ਤਾਂ ਅੱਧੀਆਂ ਮੁਸ਼ਕਲਾਂ ਆਪਣੇ ਆਪ ਹੀ ਹਾਰ ਜਾਂਦੀਆਂ ਨੇ। ਇਸੇ ਕਰਕੇ ਉਮੀਦ ਤੇ ਹੌਸਲੇ ਦੀ ਸੋਹਣੀ ਮਹਿਫਿਲ ਲੈ ਕੇ ਅਸੀਂ ਹਾਜ਼ਰ ਹਾਂ ਲਵ ਯੂ ਜ਼ਿੰਦਗੀ ਨਾਲ। ਇੱਥੇ ਮਿਲਣਗੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਪ੍ਰੇਰਣਾਇਕ ਕਹਾਣੀਆਂ, ਜ਼ਿੰਦਗੀ ਨੂੰ ਨਵੇਂ ਨਜ਼ਰੀਏ ਨਾਲ ਵੇਖਣ ਵਾਲੀਆਂ ਗੱਲਾਂ ਤੇ ਖੂਬ ਸਾਰਾ ਹਾਸਾ। ਤੇ ਜੇ ਹਾਸੇ ਦੀ ਗੱਲ ਹੋਵੇ ਫਿਰ ਸਾਡੇ ਆਪਣੇ ਚਾਚਾ ਜੀ ਸਵੀਟੂ ਅਤੇ ਮੋਟੂ ਭਾਈ ਨੂੰ ਕੌਣ ਭੁੱਲ ਸਕਦਾ ਹੈ। ਹਾਂਜੀ ਹਾਂਜੀ ਭਾਈ, ਮੋਟੂ ਭਾਈ ਨੂੰ ਵੈਸੇ ਵੀ ਕੋਈ ਨਹੀਂ ਭੁੱਲ ਸਕਦਾ। ਹਾਂਜੀ ਹਾਂ ਹਾਂ ਪੁੱਤ, ਮੈਂ ਤਾਂ ਤੈਨੂੰ ਕਦੀ ਨਹੀਂ ਭੁੱਲ ਸਕਦਾ। ਹਾਂ ਮੈਨੂੰ ਨਾ ਭੁੱਲਿਓ ਤੁਸੀਂ ਕਦੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਇਹ ਸਾਰੇ ਕਰੈਕਟਰ ਜਿਹੜੇ ਸਾਡੇ ਇਸ ਸਟੂਡੀਓ ਦੇ ਵਿੱਚ ਅੱਜ ਪਹੁੰਚੇ ਨੇ, ਮੈਂ ਕਿਹਾ ਜੀ ਇਹਨਾਂ ਨੂੰ ਵਾਕਈ ਭੁੱਲਿਆ ਜਾ ਹੀ ਨਹੀਂ ਸਕਦਾ। ਕਿਉਂ ਦੋਸਤੋ, ਇਹ ਆਪਣੀ ਮਿੱਠੀ ਨੋਕ ਝੋਕ ਮਜ਼ੇਦਾਰ ਗੱਲਾਂ ਤੇ ਹੱਸ ਹੱਸ ਕੇ ਦੋਹਰੇ ਕਰ ਦੇਣ ਵਾਲੇ ਅੰਦਾਜ਼ ਨਾਲ ਤੁਹਾਡਾ ਭਰਪੂਰ ਮਨੋਰੰਜਨ ਕਰਨਗੇ। ਤਾਂ ਲਓ ਜੀ ਆਪਣੀ ਕੁਰਸੀ ਦੀਆਂ ਪੇਟੀਆਂ ਬੰਨ ਲਓ, ਕਿਉਂਕਿ ਹੱਸ ਹੱਸ ਕੇ ਲੋਟ ਪੋਟ ਹੋ ਕੇ ਤੁਸੀਂ ਥੱਲੇ ਨਾ ਡਿੱਗੋ। ਇਸ ਲਈ ਆਪਾਂ ਆਪਣਾ ਸ਼ੋਅ ਜਿਹੜਾ ਸ਼ੁਰੂ ਕਰਦੇ ਹਾਂ। ਤਾਂ ਮੁਸਕਰਾਹਟਾਂ ਨੂੰ ਤਿਆਰ ਰੱਖੋ, ਦਿਲ ਦੇ ਦਰਵਾਜ਼ੇ ਖੋਲ੍ਹ ਲਵੋ ਅਤੇ ਆਓ ਮਿਲ ਕੇ ਹਰ ਪਲ ਨੂੰ ਖੂਬਸੂਰਤੀ ਨਾਲ ਜੀਏ, ਕਿਉਂਕਿ ਜ਼ਿੰਦਗੀ ਇੱਕ ਹੀ ਵਾਰ ਮਿਲਦੀ ਹੈ। ਇਸ ਲਈ ਦਿਲੋਂ ਕਹੋ ਲਵ ਯੂ ਜ਼ਿੰਦਗੀ।

0: ਗੱਲ ਦੱਸਦਾ, ਇੱਥੇ ਜਿਹੜੇ ਹੈ ਨਾ ਬਹੁਤ ਜ਼ਿਆਦਾ ਜਿਹੜੇ ਸਪੈਸ਼ਲ ਇੱਕ ਟ੍ਰੈਫਿਕ ਨਿਯਮ ਨਿਕਲਿਆ।
1: ਮੈਂ ਦੱਸਦਾ ਬਈ, ਕੁਝ ਬੱਬੇ ਹੈਗੇ ਪੰਜਾਬੀ ਦੇ, ਠੀਕ ਹੈ ਜੀ।
0: ਬੱਬੇ ਮਤਲਬ ਚਾਚਾ ਜੀ?
1: ਬੱਬੇ ਮਤਲਬ ਜਿੱਦਾਂ ਬੱਬਾ ਬਲਦ ਹੋ ਗਿਆ, ਬੱਬਾ ਬਾਹੂ ਬਾਹੂ ਹੋ ਗਿਆ।
0: ਨਹੀਂ, ਮੈਨੂੰ ਥੋੜ੍ਹੀ ਜਿਹੀ ਕਲੀਅਰ ਗੱਲ ਦੱਸੋ ਵੀ ਇਹ ਕੀ ਕੰਮ ਕੀ ਆ।
1: ਦੇਖੋ ਜੀ, ਗੱਲ ਇੱਦਾਂ ਕਿ ਜਦੋਂ ਅਸੀਂ ਟ੍ਰੈਫਿਕ ਦੇ ਵਿੱਚ ਹੁੰਦੇ ਹਾਂ ਜਾਂ ਟ੍ਰੈਫਿਕ ਰੂਲਸ ਦੀ ਪਾਲਣਾ ਕਰਦੇ ਹਾਂ ਅਸੀਂ, ਹੈ ਨਾ, ਇੱਕ ਚੀਜ਼ ਦਾ ਸਾਈਡ ਬਾਏ ਹੋਰ ਧਿਆਨ ਰੱਖਣਾ ਚਾਹੀਦਾ ਸਾਨੂੰ। ਉਹ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਕੁਝ ਕੁ ਬੱਬੇ ਉਹਨਾਂ ਤੋਂ ਬਚ ਕੇ ਰਹੋ ਜਦੋਂ ਤੁਸੀਂ ਮੋਟਰਸਾਈਕਲ, ਸਕੂਟਰ ਜਾਂ ਗੱਡੀ ਚਲਾਉਂਦੇ ਹੋ ਜਾਂ ਸਾਈਕਲ ਹੀ ਚਲਾਉਂਦੇ ਹੋ ਜਾਂ ਪੈਦਲ ਵੀ ਤੁਰਦੇ ਹੋ। ਅਤੇ ਬਈ ਪਹਿਲਾ ਬੱਬਾ ਹੈਗਾ ਜੇ ਬੱਚਾ, ਬੱਚੇ ਦਾ ਕੁਛ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਉਹ ਵਾਪਸ ਮੁੜ ਜੇ, ਠੀਕ ਆ, ਬੈਗ ਗਿਰ ਮਾਰ ਜੇ। ਅਤੇ ਦੂਜਾ ਬੱਬਾ ਹੁੰਦਾ ਜੇ ਬੱਚਾ, ਉਹ ਸੋਰੀ, ਬੱਚਾ ਤਾਂ ਪਹਿਲਾਂ ਹੋ ਗਿਆ, ਦੂਜਾ ਬੱਬਾ ਹੁੰਦਾ ਜੇ ਬਲਦ, ਉਹਦਾ ਵੀ ਕੁਛ ਨਹੀਂ ਪਤਾ ਕਿ ਕਿਹੜੇ ਵੇਲੇ ਬੈਗ ਮਾਰ।
0: ਹਾਂਜੀ, ਮੈਨੂੰ ਪਤਾ ਚਾਚਾ ਜੀ, ਬੈਗ ਮਾਰ ਗਿਆ ਸੀ।
1: ਆਏ, ਇੱਕ ਮਿੰਟ ਕਾਕਾ, ਤੈਨੂੰ ਤਾਂ ਹਰ ਕੋਈ ਬੈਗ ਮਾਰਦਾ ਰਹਿੰਦਾ, ਕੈਸੀਆਂ ਗੱਲਾਂ ਕਰਦਾ।
0: ਹਾਂਜੀ ਉਸਤਾਦ ਜੀ, ਮੈਂ ਦੇਖਿਆ ਸੀਗਾ, ਮੈਨੂੰ ਇੱਦਾਂ ਕੀਤਾ ਸੀ ਬਸ ਮਾੜਾ ਜਾ। ਉਸਤਾਦ ਜੀ, ਉਹਨੇ ਮੇਰੇ ਵੱਖੀ ਜੀ ਟਿਕਾ ਕੇ ਜਿਹੜਾ ਸਿੰਘ ਮਾਰਿਆ ਨਾ। ਉਸਤਾਦ ਜੀ, ਚੋ ਇਹ ਹੱਸਣ ਵਾਲੀ ਕੋਈ ਗੱਲ ਨਹੀਂ, ਠੀਕ ਹੈ ਨਾ। ਆਪਣੇ ਨੀਲ ਪੈ ਗਏ ਸੀ, ਉੱਤੀ ਹਾਈ ਦਿਖਾਇਓ ਨੀਲ। ਓ ਮਾਈ ਗੋਡ, ਸੋ ਕਿਊਟ।
1: ਓਏ, ਆਪਣੀਆਂ ਬਕਵਾਸਾਂ ਰੇੜਿਆ ਨਾ ਕਰੋ, ਕਿਤੇ ਕੰਮ ਦੀ ਗੱਲ ਸਿੱਖ ਲਓ। ਬੱਬਾ ਬੱਚਾ, ਬੱਬਾ ਬਲਦ ਅਤੇ ਬੱਬਾ ਬੀਬੀ।
2: ਇਹ ਚਾਚਾ ਜੀ, ਤੁਸੀਂ ਥੋੜ੍ਹੀ ਗੜਬੜ ਗੱਲ ਕਰਤੀ ਯਾਰ, ਇਹਦੇ ਵਿੱਚ ਬੀਬੀ ਦਾ ਕੀ ਕਸੂਰ ਆ?
1: ਬਾਈ ਦੇਖੋ ਜੀ, ਬੀਬੀਆਂ ਦੇ ਦਿਮਾਗ ਬੜੇ ਹੁੰਦੇ ਨੇ, ਬਹੁਤ ਸਲੂਟ ਆ ਉਹਨਾਂ ਨੂੰ। ਪਰ ਦੇਖੋ ਜੀ, ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਧੀਆਂ ਹੁੰਦੀਆਂ ਨੇ ਨਾ, ਇਹ ਬੜੀਆਂ ਮੂੜੀ ਹੁੰਦੀਆਂ ਨੇ, ਠੀਕ ਹੈ ਜੀ। ਇਹ ਮੌਜ ਹੁੰਦੀ, ਇਹ ਬੇਸਿਕਲੀ ਨਾ ਸੜਕ ਦੇ ਕਹਿ ਸਕਦੇ ਆਪਾਂ ਮਾਲਕ ਹੁੰਦੇ ਨੇ, ਇਹ ਜਿੱਧਰ ਮਰਜ਼ੀ ਗੱਡੀ ਮੋੜ ਸਕਦੇ ਆ। ਬਈ ਆਪਾਂ ਇਹਨਾਂ ਨੂੰ ਕਹਿਣਾ ਕੁਛ ਨਹੀਂ ਆ, ਇੱਕ ਵਾਰੀ ਦੀ ਗੱਲ ਆ, ਉਹ ਸਕੂਟੀ ਵਿੱਚ ਲਿਆ ਕੇ ਮੇਰੇ ਠੋਕੀ, ਮੈਂ ਸਾਈਡ 'ਤੇ ਸੀ ਫੁੱਟਪਾਥ 'ਤੇ, ਅਤੇ ਉਹ ਬੀਬੀ ਅੱਗੋਂ ਕਹਿੰਦੀ, ਅੰਨਾ ਆਇਆ ਦੀ, ਇੱਦਾਂ ਨਹੀਂ, ਸੜਕ ਦੇ ਵਿਚਕਾਰ ਬੈਠਾ। ਮੈਂ ਅੱਗੋਂ ਖਹਿੜਾ ਛਡਾਇਆ, ਮੈਂ ਕਿਹਾ ਹਾਂਜੀ ਹਾਂਜੀ, ਗਲਤੀ ਹੋ ਗਈ।
0: ਨਹੀਂ ਨਹੀਂ ਚਾਚਾ ਜੀ, ਤੁਸੀਂ ਇੱਦਾਂ ਨਾ ਕਿਹਾ ਕਰੋ, ਇੱਥੇ ਬੀਬੀਆਂ ਬਹੁਤ ਸ਼ੋਸ਼ ਹੁੰਦੀਆਂ ਸਾਡੀਆਂ, ਕਿਤੇ ਬਾਹਰ ਘੇਰਾ ਨਾ ਪਾ ਲੈਣ।
1: ਨਹੀਂ ਨਹੀਂ, ਮੈਂ ਮਜ਼ਾਕ ਕਰਦਾ ਸੀ। ਦੇਖੋ ਜੀ, ਆਪਾਂ ਬੱਬਿਆਂ ਦੀ ਗੱਲ ਕਰਦੇ ਹਾਂ, ਅਤੇ ਅਗਲਾ ਬੱਬਾ ਜਿਹੜਾ ਆ ਜਾਂਦਾ ਆਪਣੇ ਬਹੂ, ਬਹੂ ਮਤਲਬ ਡੋਗ।
0: ਹਾਂਜੀ ਹਾਂਜੀ ਉਸਤਾਦ ਜੀ, ਡੋਗ। ਉਸਤਾਦ ਜੀ, ਮੈਂ ਜਾਂਦਾ ਪਿਆ ਸੀ ਅਤੇ ਡੋਗ ਨੇ ਉਸਤਾਦ ਜੀ ਮੇਰੀ ਪਿੰਨੀ ਫੜਲੀ। ਉਸਤਾਦ ਜੀ, ਦੱਸੋ ਕੀ ਗੱਲ ਹੈ? ਹਾਈ ਚਾਚਾ ਜੀ, ਇਹ ਤਾਂ ਕੁਛ ਵੀ ਨਹੀਂ, ਮੈਂ ਤਾਂ ਸਾਈਕਲ ਹੀ ਚਲਾਉਂਦਾ ਸੀ, ਪਿੰਕ ਕਲਰ ਦੀ। ਹਾਈ, ਉਹਨਾਂ ਮੇਰਾ ਫੇਵਰੇਟ ਕਲਰ ਆ, ਪਿੰਕ ਕਲਰ ਦੀ ਮੈਂ ਸਾਈਕਲ ਹੀ ਚਲਾਉਂਦਾ ਸੀਗਾ, ਅਤੇ ਪਲਾਜ਼ੋ ਪਾਇਆ ਸੀਗਾ, ਅਤੇ ਇੱਕ ਨਾ ਕਿਊਟੂ ਜਿਹੇ ਡੋਗੀ ਨੇ ਮੇਰੇ ਪਲਾਜ਼ੋ ਦਾ ਪੌਂਚਾ ਫੜ ਲਿਆ। ਹਾਂ ਹਾਂ, ਆਈ ਥਿੰਕ ਵਾਸ, ਮੈਨੂੰ ਲੱਗਿਆ ਕਿ ਨਾ ਉਹ ਪੌਂਚਾ ਜਿਹੜਾ ਮੇਰੀ ਚੇਨ ਚੜ ਗਿਆ, ਜਦੋਂ ਮੈਂ ਥੱਲੇ ਉਂਗਲ ਕੀਤੀ ਨਾ, ਅਤੇ ਉਂਗਲ ਵੀ ਚੇਨ 'ਚ ਫਸ ਗਈ। ਉਦੋਂ ਮੈਨੂੰ ਬਾਅਦ 'ਚੋਂ ਪਤਾ ਚੱਲਿਆ ਕਿ ਡੋਗੂ ਨੇ ਆਪਣੇ ਮੂੰਹ 'ਚ ਮੇਰੀ ਉਂਗਲ ਪਾ ਲਈ।
1: ਓਏ, ਤੁਹਾਡਾ ਕੁਛ ਨਹੀਂ ਹੋ ਸਕਦਾ, ਕਿਤੇ ਕੰਮ ਦੀਆਂ ਗੱਲਾਂ ਕਰਨ ਡਿਆ ਮੈਂ ਟ੍ਰੈਫਿਕ ਦੀਆਂ, ਕੈਸੀਆਂ ਤੁਸੀਂ ਖੱਟੀਆਂ ਜਿਹੀਆਂ ਗੱਲਾਂ ਕਰੀ ਜਾਂਦੇ ਹਾਂ। ਹੈ, ਉੱਧਰ ਸਮਾਂ ਹੋਣ ਡਿਆ, ਤਾਂ ਜਲਦੀ ਜਲਦੀ ਕਰੋ ਜ਼ਰਾ। ਬਈ ਦੇਖੋ, ਟ੍ਰੈਫਿਕ ਨਿਯਮਾਂ ਦੀ ਪਾਲਣਾ।
0: ਦੇਖੋ ਚਾਚਾ ਜੀ, ਤੁਸੀਂ ਗੱਲ ਬਿਲਕੁਲ ਠੀਕ ਕੀਤੀ ਆ, ਪਰ ਆਪਾਂ ਨੂੰ ਨਾ ਨਾਲ ਨਾਲ ਸਮੇਂ ਦਾ ਵੀ ਖਿਆਲ ਰੱਖਣਾ ਪੈਣਾ ਆ, ਠੀਕ ਹੈ? ਅਤੇ ਸਮੇਂ ਦਾ ਖਿਆਲ ਰੱਖਦੇ ਹੋਏ ਅਸੀਂ ਪੂਰਾ ਧਿਆਨ ਦੇਣਾ ਆ ਕਿ ਅਸੀਂ ਜਿਹੜੇ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰਨੀ ਆ, ਅਤੇ ਸਮੇਂ ਦਾ ਵੀ ਅਸੀਂ ਧਿਆਨ ਰੱਖਣਾ। ਸੋ ਦੋਸਤੋ, ਇੱਦਾਂ ਦੀਆਂ ਹਾਸੇ ਮਜ਼ਾਕ ਵਾਲੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਦੇ ਹੀ ਰਹਾਂਗੇ, ਅਤੇ ਗੱਲਾਂ ਬਾਤਾਂ ਕਰਦੇ ਕਰਦੇ ਹੀ ਵੈਸੇ ਚਾਚਾ ਜੀ ਨੂੰ ਵੀ ਦੱਸ ਦਈਏ ਕਿ ਜਿਹੜੀਆਂ ਇਹ ਚਾਚਾ ਜੀ ਅੱਜ ਬੀਬੀਆਂ ਦੇ ਉੱਤੇ ਗੱਲ ਆ ਤੀ ਨਾ, ਅਤੇ ਚਾਚਾ ਜੀ ਬਚ ਕੇ ਰਹੇ ਹੋ, ਬੀਬੀਆਂ ਨੇ ਬਾਹਰ ਤੁਹਾਨੂੰ ਘੇਰ ਲੈਣਾ। ਸੋ ਲਓ ਜੀ, ਹੁਣ ਤੋਂ ਕੁਝ ਕੁ ਚਿਰ ਬਾਅਦ ਤੁਸੀਂ ਜਿਹੜੀਆਂ ਖਬਰਾਂ ਸੁਣੋਗੇ, ਅਤੇ ਉਹ ਖਬਰਾਂ ਪ੍ਰਦੇਸ਼ਿਕ ਚੈਨਲ ਦੇ ਉੱਤੋਂ ਸੁਣਾਈਆਂ ਜਾਣਗੀਆਂ।

ਵੈਲ ਵੈਲ ਦੋਸਤੋ, ਇਸੇ ਤਰੀਕੇ ਨਾਲ ਮੌਜ ਮਸਤੀ ਚੱਲਦੀ ਰਹੇਗੀ। ਚਾਚਾ ਜੀ ਸਵੀਟ ਔਰ ਸਾਡਾ ਮੁੰਟੂ ਭਾਜੀ ਤੇ ਆਰ ਜੇ ਜ਼ੋਰਾਵਰ ਸਿੰਘ ਦੇ ਨਾਲ ਇਸੇ ਤਰੀਕੇ ਨਾਲ ਮਸਤੀ ਦਾ ਸਫ਼ਰ ਅਸੀਂ ਜਾਰੀ ਰੱਖਾਂਗੇ। ਪਰ ਹੁਣ ਸਮਾਂ ਹੋ ਗਿਆ ਹੈ ਜੀ ਪ੍ਰਦੇਸ਼ਿਕ ਖ਼ਬਰਾਂ ਦਾ। ਹੁਣ ਤੋਂ ਕੁਛ ਚਿਰ ਬਾਅਦ ਹੀ ਤੁਸੀਂ ਪ੍ਰਦੇਸ਼ਿਕ ਖ਼ਬਰਾਂ ਚੈਨਲ 'ਤੇ ਸੁਣੋਗੇ।

ਹੁਣੇ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6:20 ਹੋ ਰਹੇ ਨੇ, ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।

0: इससे बेहतर कुछ नहीं।
1: अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
2: नमस्कार, ये आकाशवाणी है। हुण तुसी चंचल शर्मा तों प्रदेशक खबरां सुनो। पहला इस बुलेटिन दीआं खास खबरां। केंद्रीय रेल राज मंत्री रवनीत सिंह बिट्टू ने कहा, प्रधानमंत्री नरेंद्र मोदी जल्द ही पंजाब का दौरा करेंगे। पंजाब के मुख चोण अफसर अनंतता मित्रा ने कहा, सूबे च 1 जुलाई तक 97.44% गणना फार्मा की वंड मुकम्मल हुई। सेहत मंत्री डॉ बलबीर सिंह ने राष्ट्रीय डॉक्टर दिवस को समर्पित पहले सूबा पदरी सम्मान समारोह च सरकारी ते निजी हस्पतालां दे डॉक्टरां ते अधिकारियां नूं कीता सम्मानित। सिक्ख्या मंत्री हरजोत सिंह बैंस ने ब्राइट माइंडस पंजाब 2026 तहत लुधियाना च विद्यार्थियों नाल कीता सीधा संवाद, कहा सूबे च जल्द ही AI पाठक्रम शुरू होगा। अते मौसम विभाग वालों अज तो 7 जुलाई तक पंजाब हरियाणा ते चंडीगढ़ च कई थावां ते भारी मीह बारे येलो अलर्ट जारी। पंजाब च कई थावां ते मीह पिया। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਅਤੇ ਸੂਬੇ ਨੂੰ ਵੱਡੇ ਰੇਲਵੇ ਪ੍ਰੋਜੈਕਟ ਸਮਰਪਿਤ ਕਰਨਗੇ। ਇਸ ਦਾ ਖੁਲਾਸਾ ਕਰਦਿਆਂ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਬੇ ਦੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ।
3: ਅਸੀਂ 2 ਸਾਲ ਤੋਂ ਪ੍ਰੋਜੈਕਟਾਂ ਦੀ ਤਿਆਰੀ ਕਰ ਰਹੇ ਸੀ, ਹੁਣ ਉਹ ਵੱਡੇ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਆਪਣੇ ਬਿਲਕੁਲ ਜਿਹੜੇ ਤਿਆਰੀ 'ਚ ਆ ਗਏ ਤੇ ਰੇਲਵੇ ਵੱਲੋਂ ਇੱਕ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਜੀ ਕੁਛ ਹੀ ਦਿਨਾਂ 'ਚ ਉਹ ਪੰਜਾਬ ਆਉਣਗੇ ਤੇ ਪੰਜਾਬ ਨੂੰ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਸਮਰਪਿਤ ਕਰਨਗੇ ਤੇ ਪੰਜਾਬੀਆਂ ਨਾਲ ਗੱਲ ਕਰਨਗੇ, ਸਿੱਧੀ ਵਾਰਤਾ ਕਰਨਗੇ, ਹੋਰ ਅੱਗੇ ਪੰਜਾਬ ਲਈ ਕੀ ਚੀਜ਼ਾਂ ਹੈ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਹੈ, ਕੋਈ ਨਾ ਕੋਈ ਜਿਹੜੇ ਆ ਉਹ ਦਰਵਾਜ਼ੇ ਖੁੱਲ੍ਹਣਗੇ।
2: ਪੰਜਾਬ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 25 ਜੂਨ ਤੋਂ ਲੈ ਕੇ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਸੂਬੇ ਦੇ ਮੁੱਖ ਚੋਣ ਅਫਸਰ ਅਨੰਤਤਾ ਮਿੱਤਰਾ ਨੇ ਦੱਸਿਆ ਕਿ ਪੰਜਾਬ 'ਚ SIR ਸਬੰਧੀ ਕਾਰਵਾਈ ਬਹੁਤ ਸੁਚਾਰੂ ਢੰਗ ਨਾਲ ਚੱਲ ਰਹੀ ਹੈ, ਜਿਸ ਦੇ ਸਦਕਾ ਸੂਬੇ ਦੇ 24,453 BLOs ਵੱਲੋਂ ਘਰ ਘਰ ਜਾ ਕੇ 1 ਜੁਲਾਈ ਤੱਕ 2,09,12,619 ਵੋਟਰਾਂ ਨੂੰ ਗਣਨਾ ਫਾਰਮ ਵੰਡ ਦਿੱਤੇ ਗਏ ਨੇ। ਉਨ੍ਹਾਂ ਦੱਸਿਆ ਕਿ ਇਹ ਕੁੱਲ ਵੋਟਰਾਂ ਦਾ 97.44% ਬੰਦ ਹੈ। BLOs ਵੋਟਰਾਂ ਨੂੰ ਗਣਨਾ ਫਾਰਮ ਭਰਨ ਦੇ ਨਾਲ ਨਾਲ ਫਾਰਮ ਭਰਵਾਉਣ ਵਿੱਚ ਵੀ ਮਦਦ ਕਰ ਰਹੇ ਨੇ ਤਾਂ ਜੋ ਕਿਸੇ ਵੀ ਵੋਟਰਾਂ ਦੇ ਗਣਨਾ ਫਾਰਮ 'ਚ ਕੋਈ ਗਲਤੀ ਨਾ ਹੋਵੇ। ਉਨ੍ਹਾਂ ਦੱਸਿਆ ਕਿ BLOs ਵੱਲੋਂ ਭਰੇ ਗਏ ਗੰਨਾ ਫਾਰਮ ਇਕੱਤਰ ਕਰਨ ਤੇ ਫਾਰਮਾਂ ਦੇ ਡਿਜੀਟਲਾਈਜੇਸ਼ਨ ਦਾ ਕੰਮ ਵੀ ਸ਼ੁਰੂ ਹੋ ਗਿਆ। ਸ੍ਰੀਮਤੀ ਮਿੱਤਰਾ ਨੇ ਸੂਬੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਗਣਨਾ ਫਾਰਮ ਭਰਨ ਨੂੰ ਯਕੀਨੀ ਬਣਾਉਣ ਤੇ BLOs ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਇਸ ਵੱਡੇ ਕਾਰਜ ਨੂੰ ਸਮੇਂ ਸਿਰ ਨੇਪਰੇ ਚੜਾਇਆ ਜਾ ਸਕੇ। ਘਰ ਘਰ ਜਾ ਕੇ ਗਣਨਾ ਫਾਰਮ ਦੀ ਵੰਡ ਤੇ ਭਰੇ ਹੋਏ ਫਾਰਮ ਵਾਪਸ ਲੈਣ ਦਾ ਕਾਰਜ 24 ਜੁਲਾਈ ਤੱਕ ਕੀਤਾ ਜਾਵੇਗਾ। ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਵੱਖ ਵੱਖ ਜ਼ਿਲ੍ਹਿਆਂ ਦੇ 40 ਸਰਕਾਰੀ ਤੇ 8 ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਸਨਮਾਨਿਤ ਕੀਤਾ। ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਚੰਡੀਗੜ੍ਹ 'ਚ ਹੋਏ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਅੱਜ ਉਹਨਾਂ ਸਿਹਤ ਵਿਭਾਗ ਡਾਇਰੈਕਟੋਰੇਟ ਦੇ 7 ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ। ਮੈਡੀਕਲ ਸਿੱਖਿਆ 4 ਪੁਰਸਕਾਰ ਵੀ ਦਿੱਤੇ ਗਏ ਨੇ। ਇਸ ਮੌਕੇ ਆਪਣੇ ਸੰਬੋਧਨ 'ਚ ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰਾਂ ਦੇ ਕਿੱਤੇ ਨੂੰ ਰੱਬ ਵਾਂਗ ਮੰਨਿਆ ਜਾਂਦਾ ਅਤੇ ਡਾਕਟਰਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਰਮ ਸੁਭਾਅ ਨਾਲ ਆਪਣੇ ਮਰੀਜ਼ਾਂ ਨੂੰ ਪੇਸ਼ ਆਉਣ ਅਤੇ ਉਹਨਾਂ ਦੀ ਤਕਲੀਫ ਨੂੰ ਘਟਾਉਣ। ਉਹਨਾਂ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਲਈ ਵਰਦਾਨ ਦੱਸਿਆ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ,
4: ਜਿਹੜੀ ਹੈਲਥ ਕੇਅਰ ਹੈਗੀ ਹੈ, ਇਟਸ ਨੋਟ ਡਿਲੀਵਰਡ ਬਾਈ ਦਾ ਡਾਕਟਰਸ ਅਲੋਨ, ਦੇਰ ਇਜ਼ ਅ ਟੀਮ ਸਟਾਰਟਿੰਗ ਫਰੋਮ ਸਫਾਈ ਸੇਵਕ, ਆਸ਼ਾ ਵਰਕਰ, ANM, CHOs, ਮੈਡੀਕਲ ਆਫਿਸਰਸ, ਲੈਬੋਰਟਰੀ ਟੈਕਨੀਸ਼ੀਅਨਸ, OT ਅਸਿਸਟੈਂਟਸ ਐਂਡ ਆਲ ਅਦਰ ਪੈਰਾਮੈਡਿਕਸ, ਜਿਹੜੇ ਵਾਰਡ ਬੋਇਜ਼ ਐਂਡ ਐਵਰੀਬਾਡੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੰਨੇ ਵੀ ਡਾਕਟਰ ਨੂੰ ਅਸੀਂ ਆਨਰ ਕੀਤਾ, ਉਹਨਾਂ ਦੇ ਸਾਰਿਆਂ ਦੇ ਵਿੱਚ ਇੱਕ ਚੀਜ਼ ਬੜੀ ਕਾਮਨ ਹੈ, ਡਾਕਟਰਸ ਓਪਰੇਸ਼ਨ ਥੀਏਟਰਸ ਕੀ ਕਰਦੇ ਆ, ਡਾਕਟਰ ਲੈਬੋਰਟਰੀ 'ਚ ਕੀ ਕਰਦੇ ਆ, ਉਹ ਪੇਸ਼ੈਂਟਸ ਨੂੰ ਨਹੀਂ ਪਤਾ ਹੁੰਦਾ। ਪੇਸ਼ੈਂਟਸ ਨੂੰ ਤਾਂ ਪਤਾ ਹੁੰਦਾ ਵੀ ਡਾਕਟਰ ਨੇ ਉਹਦੇ ਨਾਲ ਗੱਲ ਕਿਵੇਂ ਕੀਤੀ।

0: The kind words, very, you see, gentle, healing touch, eye contact with the patient, empathy. These are the traits which heal. So, ode vich vi tusi sare ne outstanding kaam kita. So, I congratulate you for that.
1: ਪੰਜਾਬ ਦੇ ਖਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ 619 ਮਲਟੀਪਰਪਜ਼ ਹੈਲਥ ਵਰਕਰਾਂ ਮਹਿਲਾ ਦੀ ਭਰਤੀ ਕਰਨ ਅਤੇ ਉਦਯੋਗ ਵਿਭਾਗ 'ਚ ਮਹੱਤਵਪੂਰਨ ਪ੍ਰਸ਼ਾਸਨਿਕ ਤੇ ਫੀਲਡ ਅਹੁਦਿਆਂ ਨੂੰ ਰਣਨੀਤਿਕ ਤੌਰ 'ਤੇ ਸੁਰਜੀਤ ਕਰਨ ਦੀਆਂ ਵਿਆਪਕ ਪ੍ਰਸ਼ਾਸਨਿਕ ਤਜਵੀਜ਼ਾਂ ਨੂੰ ਅਧਿਕਾਰਤ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕਦਮ ਦਾ ਉਦੇਸ਼ ਜਨਤਕ ਸੇਵਾਵਾਂ 'ਚ ਵੱਡਾ ਸੁਧਾਰ ਕਰਨਾ ਅਤੇ ਸੰਸਥਾਗਤ ਰੁਜ਼ਗਾਰ ਪੈਦਾ ਕਰਨਾ ਹੈ। ਅੱਜ ਚੰਡੀਗੜ੍ਹ ਵਿੱਚ ਜਾਰੀ ਇੱਕ ਪ੍ਰੈਸ ਬਿਆਨ 'ਚ ਇਹਨਾਂ ਦੋਵਾਂ ਪ੍ਰਸ਼ਾਸਨਿਕ ਪ੍ਰਵਾਨਗੀਆਂ ਦੇ ਵੇਰਵੇ ਸਾਂਝੇ ਕਰਦਿਆਂ ਖਜ਼ਾਨਾ ਮੰਤਰੀ ਨੇ ਕਿਹਾ ਕਿ ਇਹ ਉਪਾਅ ਵਿਸ਼ੇਸ਼ ਤੌਰ 'ਤੇ ਸੂਬੇ ਭਰ ਵਿੱਚ ਜ਼ਮੀਨੀ ਪੱਧਰ 'ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਵਪਾਰਕ ਪ੍ਰਸ਼ਾਸਨ ਨੂੰ ਸਥਿਰ ਕਰਨ ਲਈ ਤਿਆਰ ਕੀਤੇ ਗਏ ਨੇ। ਨਵੇਂ ਪ੍ਰਵਾਨਿਤ ਢਾਂਚੇ ਤਹਿਤ ਮਲਟੀਪਰਪਜ਼ ਹੈਲਥ ਵਰਕਰ ਮਹਿਲਾ ਦੀਆਂ ਗਰੁੱਪ ਸੀ ਦੀਆਂ 619 ਅਸਾਮੀਆਂ ਭਰੀਆਂ ਜਾਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਬ੍ਰਾਈਟ ਮਾਈਂਡਸ ਪੰਜਾਬ 2026 ਤਹਿਤ ਅੱਜ ਲੁਧਿਆਣਾ ਦੇ ਗੁਰੂ ਨਾਨਕ ਦੇਵ ਭਵਨ ਵਿਖੇ ਇੱਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ 'ਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਿੱਧਾ ਸੰਵਾਦ ਸਥਾਪਿਤ ਕਰਨਾ ਅਤੇ ਸਿੱਖਿਆ ਪ੍ਰਣਾਲੀ 'ਚ ਹੋ ਰਹੇ ਬਦਲਾਵਾਂ ਅਤੇ ਸੁਧਾਰਾਂ ਬਾਰੇ ਵਿਚਾਰ ਚਰਚਾ ਕਰਨੀ ਸੀ। ਇਸ ਮੌਕੇ 12ਵੀਂ ਜਮਾਤ ਵਿੱਚ 95% ਤੋਂ ਵੱਧ ਅੰਕ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਵਿਦਿਆਰਥੀ ਸਿਰਫ ਆਪਣੇ ਪਰਿਵਾਰਾਂ ਲਈ ਨਹੀਂ ਸਗੋਂ ਪੰਜਾਬ ਦੇ ਦੇਸ਼ ਦਾ ਵੀ ਭਵਿੱਖ ਨੇ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨਾਲ ਖੁੱਲ੍ਹੀ ਗੱਲਬਾਤ ਕਰਕੇ ਪ੍ਰੀਖਿਆ ਪ੍ਰਣਾਲੀ, ਪਾਠਕ੍ਰਮ ਅਤੇ ਪੜ੍ਹਾਈ ਦੇ ਢੰਗ ਬਾਰੇ ਸੁਝਾਅ ਮੰਗੇ ਗਏ ਨੇ। ਉਨ੍ਹਾਂ ਦੱਸਿਆ ਕਿ ਅਗਲੇ ਮਹੀਨੇ ਤੋਂ ਸੂਬੇ ਦੇ ਸਾਰੇ ਸਕੂਲਾਂ 'ਚ AI ਪਾਠਕ੍ਰਮ ਜਾਰੀ ਕੀਤਾ ਜਾਵੇਗਾ। ਓਲੰਪੀਅਨ ਸੁਰਜੀਤ ਹਾਕੀ ਸੁਸਾਇਟੀ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਸੁਸਾਇਟੀ ਦਾ ਸਰਪ੍ਰਸਤ ਨਿਯੁਕਤ ਕੀਤਾ। ਸੁਸਾਇਟੀ ਮੈਂਬਰਾਂ ਨੇ ਅੱਜ ਕਮਿਸ਼ਨਰ ਨੂੰ ਸਰਪ੍ਰਸਤ ਦਾ ਨਿਯੁਕਤੀ ਪੱਤਰ ਸੌਂਪਿਆ। ਪੁਲਿਸ ਕਮਿਸ਼ਨਰ ਨੇ ਸੁਸਾਇਟੀ ਦੇ ਮੈਂਬਰਾਂ ਨੂੰ ਸੁਸਾਇਟੀ ਅਤੇ ਹਾਕੀ ਦੀ ਖੇਡ ਦੇ ਵਿਕਾਸ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਮਾਲੀਆ ਖੁਫੀਆ ਡਾਇਰੈਕਟੋਰੇਟ ਅੰਮ੍ਰਿਤਸਰ ਅਤੇ ਕਸਟਮ ਵਿਭਾਗ ਦੀ ਇੱਕ ਸਾਂਝੀ ਟੀਮ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਸੋਨੇ ਦੀ ਤਸਕਰੀ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕੀਤਾ। ਟੀਮ ਨੇ ਕਾਰਵਾਈ ਕਰਦਿਆਂ ਸ਼ਾਹਜਹਾਂ ਤੋਂ ਆਉਣ ਵਾਲੇ ਇੱਕ ਮੁਸਾਫਰ ਨੂੰ ਗ੍ਰਿਫਤਾਰ ਕੀਤਾ। ਸ਼ੱਕ ਦੇ ਆਧਾਰ 'ਤੇ ਉਸਨੂੰ ਰੋਕਿਆ ਗਿਆ ਅਤੇ ਐਕਸਰੇ ਸਕੈਨਿੰਗ 'ਤੇ ਪੂਰੀ ਤਲਾਸ਼ੀ ਲਈ ਗਈ। ਜਾਂਚ ਦੌਰਾਨ ਮੁਸਾਫਰ ਤੋਂ 174 ਗ੍ਰਾਮ ਸੋਨੇ ਦੀ ਪੇਸਟ ਬਰਾਮਦ ਕੀਤੀ ਗਈ। ਸੋਨੇ ਨੂੰ ਵੱਖ ਕਰਨ ਤੋਂ ਬਾਅਦ ਇਸ ਦਾ ਪਾਰ 150.04 ਗ੍ਰਾਮ ਪਾਇਆ ਗਿਆ। ਇਸ ਦੀ ਅਨੁਮਾਨਿਤ ਕੀਮਤ 22,05,000 ਤੋਂ ਵੱਧ ਬਣਦੀ ਹੈ। ਕਸਟਮ ਅਤੇ DRI ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਨੇ। ਦਿੱਲੀ ਪੁਲਿਸ ਨੇ ਵਿਸ਼ੇਸ਼ ਸੈੱਲ ਨੇ ISI ਦੀ ਹਿਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈਟਵਰਕ 'ਤੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ISI ਹੈਂਡਲਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀਆਂ ਦੇ ਇਸ਼ਾਰੇ 'ਤੇ ਰਾਸ਼ਟਰੀ ਰਾਜਧਾਨੀ ਵਿੱਚ ਦਹਿਸ਼ਤਗਰਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਕਾਰਵਾਈ ਦੌਰਾਨ 2 ਵਿਦੇਸ਼ੀ ਪਿਸਤੌਲ, 9 ਅਣਚੱਲੇ ਕਾਰਤੂਸ ਅਤੇ 5 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ। ਡਿਪਟੀ ਕਮਿਸ਼ਨਰ ਆਫ ਪੁਲਿਸ ਪ੍ਰਵੀਨ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇੱਕ ਮੁਲਜ਼ਮ ਨੂੰ ਦਿੱਲੀ 'ਚ ਧਾਰਮਿਕ ਅਸਥਾਨਾਂ ਅਤੇ ਪੁਲਿਸ ਅਦਾਰਿਆਂ ਦੀ ਰੇਕੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਸਨੂੰ ਸ਼ਹਿਰ 'ਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਕੰਮ ਵੀ ਦਿੱਤਾ ਗਿਆ ਸੀ। ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਇੰਸ ਮਾਸਟਰ ਅਤੇ ਕਾਨੂੰਨੀ ਸਲਾਹਕਾਰ ਪਰਮਜੀਤ ਸਿੰਘ ਨੂੰ ਸਤਿੰਦਰ ਬੀਰ ਦੀ ਫਰਮ ਸਾਈਕੋਮੈਟ੍ਰਿਕ ਟੈਸਟਿੰਗ ਅਲਾਟ ਕਰਨ ਬਦਲੇ ਰਿਸ਼ਵਤ ਦੀ ਮੰਗ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ। ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰ ਬੀਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸੇਵਾ ਮੁਕਤੀ ਤੋਂ ਬਾਅਦ ਸਕੂਲੀ ਵਿਦਿਆਰਥੀਆਂ ਲਈ ਟੈਸਟ ਕਰਵਾਉਣ ਵਾਸਤੇ ਅੰਮ੍ਰਿਤਸਰ ਦੀ ਐਜ਼ੂਰਾਈਜ਼ ਐਂਟਰਪ੍ਰਾਈਜ਼ ਨਾਂ ਦੀ ਕੰਪਨੀ ਸ਼ੁਰੂ ਕੀਤੀ। ਸ਼ਿਕਾਇਤਕਰਤਾ ਨੇ ਆਪਣੀ ਕੰਪਨੀ ਦੀ ਫਾਈਲ ਜ਼ਿਲ੍ਹਾ ਸਿੱਖਿਆ ਅਫਸਰ ਕਪੂਰਥਲਾ ਨੂੰ ਸੌਂਪੀ ਤੀ, ਜਿਸ ਦੇ ਬਦਲੇ ਉਸ ਤੋਂ ਰਿਸ਼ਵਤ ਦੀ ਮੰਗ ਕੀਤੀ ਗਈ। ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੀਆਂ ਗਈਆਂ ਰਿਕਾਰਡਿੰਗਸ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਖਿਲਾਫ਼ ਇਲਜ਼ਾਮ ਸੱਚ ਪਾਏ ਗਏ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਰੂਪਨਗਰ ਜ਼ਿਲ੍ਹੇ ਦੀ ਹਦਦ ਨਰੌ ਦੇ ਸਤਲੁਜ ਦਿਆ ਹੋਰ ਸਾਰੀਆਂ ਨਦੀਆਂ ਨਹਿਰਾਂ ਅਤੇ ਸੂਇਆਂ ਵਿੱਚ ਬੱਚਿਆਂ ਅਤੇ ਆਮ ਲੋਕਾਂ ਦੇ ਨਹਾਉਣ, ਤੈਰਨ ਅਤੇ ਇਹਨਾਂ ਦੇ ਕਿਨਾਰਿਆਂ 'ਤੇ ਘੁੰਮਣ ਉੱਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਜ਼ਿਲ੍ਹਾ ਮੈਜਿਸਟਰੇਟ ਆਦਿਤਿਆ ਡਿਜਲਵਾਲ ਨੇ ਦੱਸਿਆ ਕਿ ਮੌਨਸੂਨ ਦੇ ਮੌਸਮ ਅਤੇ ਗਰਮੀ ਤੋਂ ਰਾਹਤ ਲੈਣ ਲਈ ਬੱਚੇ ਅਤੇ ਆਮ ਲੋਕ ਅਕਸਰ ਆਪਣੇ ਨੇੜਲੇ ਸਤਲੁਜ ਦਰਿਆ ਅਤੇ ਹੋਰ ਨਦੀਆਂ ਦੇ ਕਿਨਾਰੇ ਤੈਰਨ ਲਈ ਜਾਂਦੇ ਨੇ, ਪਰ ਇਹਨਾਂ ਦਿਨਾਂ 'ਚ ਪਹਾੜੀ ਇਲਾਕਿਆਂ 'ਚ ਹੋ ਰਹੀ ਭਾਰੀ ਬਰਸਾਤ ਕਾਰਨ ਕਿਸੇ ਵੀ ਸਮੇਂ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ, ਜਿਸ ਨੂੰ ਵੇਖਦਿਆਂ ਇਹ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੌਨਸੂਨ ਦੇ ਸਮੇਂ ਤੋਂ ਪਹਿਲਾਂ ਆਮਦ ਨਾਲ ਵੱਧ ਤੋਂ ਵੱਧ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ। ਦੋਵੇਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਦੇਰ ਰਾਤ ਅਤੇ ਅੱਜ ਤੜਕੇ ਪਏ ਮੀਂਹ

ਕਾਰਨ ਬਿਜਲੀ ਦੀ ਮੰਗ ਵਿਚ ਤੇਜ਼ੀ ਨਾਲ ਕਮੀ ਆਈ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਰੇਲ ਰਾਜ ਮੰਤਰੀ ਰਮਨੀਤ ਸਿੰਘ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਕਿਹਾ ਸੂਬੇ 'ਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ 'ਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ। ਅਤੇ ਮੌਸਮ ਵਿਭਾਗ ਵੱਲੋਂ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 'ਤੇ। ਨਮਸਕਾਰ।

0: ਸੋ ਦੋਸਤੋ ਸ਼ੋਅ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ, ਜਿਹਦੇ ਵਿੱਚ ਮਜ਼ੇਦਾਰ ਗਾਣੇ ਔਰ ਮਜ਼ੇਦਾਰ ਕਹਾਣੀਆਂ ਅਸੀਂ ਤੁਹਾਨੂੰ ਸੁਣਾ ਰਹੇ ਹਾਂ। ਤੋ ਅਗਲੀ ਕਹਾਣੀ ਜਿਹੜੀ ਸਾਡੇ ਕੋਲੋਂ ਆਈ ਹੈ ਉਹ ਕਹਾਣੀ ਹੈ ਜੰਗਲ ਦੀ, ਕੋਇਲ ਦੀ। ਇੱਕ ਜੰਗਲ ਵਿੱਚ ਕਾਂ ਹਰ ਸਵੇਰੇ ਉੱਚੀ ਆਵਾਜ਼ ਵਿੱਚ ਕਾਂ ਕਾਂ ਕਰਦਾ ਸੀ। ਉਹਨੂੰ ਪੂਰਾ ਯਕੀਨ ਸੀ ਕਿ ਜੰਗਲ ਦਾ ਸਭ ਤੋਂ ਵੱਡਾ ਗਾਇਕ ਉਹੀ ਹੈ। ਲੈ ਕੈਸੀ ਗੱਲਾਂ ਕਰੀ ਜਾਂਦਾ, ਕਾਂ ਵੀ ਕਦੀ ਕੋਈ ਗਾਇਕ ਬਣਿਆ ਵਾ।
1: ਬਿਲਕੁਲ ਸਹੀ ਗੱਲ ਕਹੀ ਯਾਰ, ਮੈਂ ਵੀ ਇਸ ਗੱਲ ਦੇ ਵਿੱਚ ਸਹਿਮਤ ਹਾਂ ਪੂਰਾ।
0: ਦੱਸੋ ਭਾਅ ਜੀ ਕਈ ਵੇਲੇ ਬਣ ਵੀ ਜਾਂਦਾ ਹੁੰਦਾ ਜੀ। ਸੋ ਖੈਰ ਮੈਂ ਤੁਹਾਨੂੰ ਅੱਗੇ ਸੁਣਾਉਂਦਾ ਜੀ। ਇੱਕ ਦਿਨ ਕੋਇਲ ਆਈ ਅਤੇ ਰੁੱਖ ਉੱਤੇ ਬੈਠ ਕੇ ਮਿੱਠਾ ਜਿਹਾ ਗਾਉਣ ਲੱਗ ਪਈ। ਕਾਂ ਨੇ ਮੂੰਹ ਬਣਾਇਆ ਅਤੇ ਕਿਹਾ, ਓਏ ਇੰਨੀ ਹੌਲੀ ਆਵਾਜ਼, ਜ਼ੋਰ ਨਾਲ ਗਾ, ਫਿਰ ਪਤਾ ਲੱਗੇਗਾ ਕਿ ਅਸਲੀ ਗਾਇਕ ਕੌਣ ਆ। ਕੋਇਲ ਹੱਸ ਕੇ ਬੋਲੀ, ਵੀਰ ਜੀ ਗਾਣਾ ਉੱਚਾ ਨਹੀਂ, ਸੋਹਣਾ ਹੋਣਾ ਚਾਹੀਦਾ। ਇਹ ਸੁਣ ਕੇ ਕੋਲ ਬੈਠਾ ਤੋਤਾ ਕਹਿੰਦਾ,
2: ਤੁਸੀਂ ਤਾਂ ਰੋਜ਼ ਬਣਾ ਰਹੇ ਅਸਲ ਦੇ ਲਾਈਵ ਸ਼ੋਅ ਲਾ ਦਿੰਦੇ ਹੋ।
1: ਕੈਸੀ ਆਸੋਹਣੀ, ਓਏ ਕੈਸੀ ਆਸੋਹਣੀ ਗੱਲ ਕੀਤੀ ਆ ਯਾਰ।
0: ਨਹੀਂ ਚਾਚੇ, ਤੁਸੀਂ ਮੇਰੀ ਰਿਪੀਟ ਕਰ ਲਓ ਹੈ, ਜੋ ਮੈਂ ਬੋਲਦਾ ਤੁਸੀਂ ਉਹੀ ਰਿਪੀਟ ਕਰਦੇ।
1: ਅਤੇ ਫਿਰ ਕੀ ਹੋ ਗਿਆ ਜੇ ਮੈਂ ਤੇਰਾ ਰਿਪੀਟ ਖਾਤਾ ਤੇ ਹੈ ਕਾਕਾ? ਇਹ ਜਿਹੜਾ ਸ਼ਬਦ ਆ ਨਾ, ਤੂੰ ਉਹਦਾ ਜੰਮਿਆ ਵੀ ਨਹੀਂ ਸੀ ਜੋ ਉਦਾਂ ਹੀ ਬੋਲਣ ਦੇ।
0: ਹਾਂ ਹਾਂ ਠੀਕ ਆ ਠੀਕ ਆ ਚਾਚਾ ਜੀ, ਓਕੇ। ਸੋ ਸਾਰੇ ਪੰਛੀ ਹੱਸਣ ਲੱਗ ਪਏ। ਤਾਂ ਜਦੋਂ ਸਾਰੇ ਪੰਛੀ ਹੱਸਣ ਲੱਗ ਪਏ ਤਾਂ ਕਾਂ ਨੂੰ ਥੋੜ੍ਹੀ ਜਿਹੀ ਸ਼ਰਮ ਆਈ। ਉਹਨੇ ਕੋਇਲ ਨੂੰ ਪੁੱਛਿਆ, ਫਿਰ ਲੋਕ ਤੈਨੂੰ ਪਸੰਦ ਹੀ ਕਿਉਂ ਕਰਦੇ ਨੇ? ਕੋਇਲ ਮੁਸਕਰਾ ਕੇ ਬੋਲੀ, ਕਹਿੰਦੀ ਕਿਉਂਕਿ ਮੈਂ ਕਿਸੇ ਨਾਲ ਮੁਕਾਬਲਾ ਨਹੀਂ ਕਰਦੀ, ਮੈਂ ਸਿਰਫ ਆਪਣੀ ਪਹਿਚਾਣ ਬਣਾਉਂਦੀ ਹਾਂ। ਉਸ ਦਿਨ ਤੋਂ ਬਾਅਦ ਕਾਂ ਨੇ ਵੀ ਦੂਜਿਆਂ ਨਾਲ ਈਰਖਾ ਕਰਨੀ ਛੱਡ ਦਿੱਤੀ। ਵੇਖੋ ਕਿੱਡੀ ਸਿਆਣੀ ਗੱਲ ਹੈ। ਉਹਨੇ ਸੋਚਿਆ ਕਿ ਮੈਂ ਕੋਇਲ ਨਹੀਂ ਬਣ ਸਕਦਾ, ਪਰ ਆਪਣੇ ਢੰਗ ਨਾਲ ਚੰਗਾ ਜ਼ਰੂਰ ਬਣ ਸਕਦਾ ਹਾਂ। ਸੋ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਦੂਜਿਆਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਨਾ ਕਰੋ, ਆਪਣੀ ਖਾਸੀਅਤ ਪਛਾਣੋ। ਜਦੋਂ ਤੁਸੀਂ ਆਪਣੇ ਆਪ ਬਣ ਕੇ ਜਿਉਂਦੇ ਹੋ ਤਾਂ ਦੁਨੀਆ ਵੀ ਤੁਹਾਡੀ ਕਦਰ ਕਰਦੀ ਹੈ। ਹੱਸਦੇ ਰਹੋ, ਸਿੱਖਦੇ ਰਹੋ ਅਤੇ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਰਹੋ। ਬਿਲਕੁਲ ਸਹੀ ਗੱਲ ਗਿਆ, ਮਤਲਬ ਬਿਲਕੁਲ ਮੈਂ ਕਿਹਾ ਵੀ ਮੈਂ ਫੈਨ ਬਣ ਗਈ ਹਾਂ, ਜਿਹੜੀ ਵੱਖਰੀ ਪਛਾਣ ਵਾਲੀ ਗੱਲ ਹੈ ਨਾ।
1: ਪਰ ਤੈਨੂੰ ਨਹੀਂ ਕਿਹਾ, ਉਹ ਭਰਾਵਾ ਲੋਕਾਂ ਨੂੰ ਕਿਹਾ ਵਾ।
0: ਅਤੇ ਲੋਕਾਂ 'ਚ ਮੈਂ ਵੀ ਤਾਂ ਆਉਂਦਾ ਹਾਂ ਹੈਂ।
1: ਆਹੋ ਭਰਾਵਾ ਠੀਕ ਆ, ਮੰਨ ਲਾ ਤੂੰ, ਮੰਨ ਲਾ ਭਾਈ ਤੂੰ, ਮੰਨ ਲਾ ਤੂੰ ਨਾ ਨਾਰਾਜ਼ ਹੋ ਜੀ ਕਿਤੇ ਹੈ।
0: ਵੀ ਦੱਸ ਚਾਚਾ, ਵੀ ਤੂੰ ਡਿੱਗ ਪਿਆ ਯਾਰ, ਕੈਸੀਆਂ ਤੇਰੀਆਂ ਗੱਲਾਂ ਬਾਤਾਂ। ਸੋ ਦੋਸਤੋ, ਇੱਦਾਂ ਦੇ ਹਾਸੇ ਮਜ਼ਾਕ ਹਾਸੇ ਠੱਠੀਆਂ ਚੱਲਦੀਆਂ ਰਹਿਣੀਆਂ। ਸੋ ਬਿਲਕੁਲ ਸਹੀ ਗੱਲ ਕਹੀ ਹੈ ਕਿ ਇਸ ਕਹਾਣੀ ਤੋਂ ਸਾਨੂੰ ਸਿੱਖਣਾ ਚਾਹੀਦਾ ਕਿ ਸਾਡੀ ਆਪ ਦੀ ਖੁਦ ਦੀ ਵੱਖਰੀ ਪਛਾਣ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਜ਼ਿੰਦਗੀ ਨੂੰ ਸੋਹਣੇ ਢੰਗ ਨਾਲ, ਖੁੱਲ੍ਹੇ ਢੰਗ ਦੇ ਨਾਲ ਜੀ ਸਕਦੇ ਹਾਂ ਅਤੇ ਕਹਿ ਸਕਦੇ ਹਾਂ ਕਿ ਲਵ ਯੂ ਜ਼ਿੰਦਗੀ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: कहानी
2: दस सकते हो, बिलकुल सुना सकते हो। चलो जी सुना फिर।
1: लो जी कहानी का सिरलेख है चपला दा राज।
2: चाचा जी वैसे तुसी ना रहन ही दो, पता की होण डिया?
1: की होण डिया वा, जो मैं बोलता तेन कुछ ना कुछ।
2: एक्चुअल च चाचा जी, मोन्टू भाजी तुम दसो। दसो भाई चक्कर पिते की है? चाचा जी जो तुम बोलते हो ना, हाँ पिछे उठो मैं दस दी हाँ। सॉरी मतलब की कहना, मेरा मतलब ये कि मैं दसदा हाँ। चाचा जी जो तुम अपनी वाणी चो कुछ भी शब्द उच्चारण करते हो ना, तो साढ़े कन्ना दे विच ना खुरक होने लग पैंदी आ।
1: कैसी गलबात करी जाने?
2: हाँ जी चाचा जी, और की ਤੁਸੀਂ ਇੰਨਾ ਉੱਚੀ ਬੋਲਦੇ ਹੋ, ਮੇਰੇ ਕੰਨ ਦੇ ਪੜਦੇ ਹੀ ਬਾਹਰ ਆਉਣ ਲੱਗੇ ਸੀਗੇ। ਅਤੇ ਪੜਦੇ ਬਾਹਰ ਆ ਕੇ ਕਹਿੰਦੇ, ਦੇਖੋ ਜੀ ਮਹਾਰਾਜ ਹੱਥ ਜੋੜੇ ਆ ਅਤੇ ਚਾਚਾ ਜੀ ਨੂੰ ਕਹਿ ਦਿਓ ਥੋੜ੍ਹਾ ਨਾ ਹੌਲੀ ਬੋਲਿਆ ਕਰੋ, ਖਰਾਸ਼ ਆ ਤੁਹਾਡੇ ਗਲੇ 'ਚ। ਉਹ ਜਿੱਦਾਂ RJ ਰਮਨੀਸ਼ ਨਹੀਂ ਕਹਿੰਦਾ ਹੁੰਦਾ ਗਲੇ 'ਚ ਪਾਪੜ ਫਸਿਆ, ਮੈਨੂੰ ਲੱਗਦਾ ਤੁਹਾਡੇ ਵੀ ਕੁਛ ਨਾ ਪਾਪੜ ਵਰਗੀ ਸ਼ਹਿ ਜੀ ਫਸੀ ਆ।
1: ਉਹ ਬਸ ਯਾਰ, ਉਹ ਚੁੱਪ ਕਰੋ ਯਾਰ, ਅਸੀਂ ਜਾਂਦੇ ਤੁਸੀਂ, ਇੱਕ ਤਾਂ ਮੇਰੀ ਕੋਈ ਨਹੀਂ ਸੁਣਦਾ।
2: ਚਾਚਾ ਜੀ ਇੱਦਾਂ ਦੀ ਗੱਲ ਨਾ ਕਰਿਆ ਕਰੋ, ਠੀਕ ਹੈ ਨਾ? ਜਿੰਨਾ ਹਾਸਾ ਪਿਆ ਜੀ, ਠੀਕ ਹੈ? ਦੇਖੋ ਹੱਸੀ ਵਾਲੀ ਗੱਲ ਵੱਖਰੀ ਜਗ੍ਹਾ। ਹਾਏ ਹਾਏ, ਤੂੰ ਤਾਂ ਬੋਲੀ ਜਾਂਦਾ ਹੈ, ਕੀ ਆ ਵੀ ਤੇਰਾ? ਚਾਚਾ ਦੇਖ, ਮੈਂ ਨਾ ਗੱਲ ਕੋਈ ਝੂਠੀ ਨਹੀਂ ਕਹੀ ਸੀ। ਜਦੋਂ ਤੁਸੀਂ ਬੋਲਦੇ ਹੋ ਨਾ, ਤਾਂ ਕੰਨਾਂ ਦੇ ਵਿੱਚ ਨਾ ਸੱਚੀ ਕੁਛ ਨਾ ਗੁਦਗੁਦੀ ਗੁਦਗੁਦੀ ਸੀ ਜੈਸਾ ਮਹਿਸੂਸ ਹੁੰਦਾ ਹੈ।
1: ਉਹ ਤੁਹਾਡੇ ਨਾਲ ਉਹ ਤਾਂ ਚੰਗਾ ਹੀ ਬੋਲਦਾ, ਬੋਲਦੇ ਬੋਲਦੇ ਫੰਬਲ ਮਾਰੀ ਜਾਂਦਾ ਤੂੰ।
2: चाचा जी घट्टू घट मैं मिठा तो बोलदा ना, तुहाडे वांगू तां नहीं ना खट्टे जे। वी वैसे मैं हिसाब लाया, चाचा जी खट्टे बोलदे आ ते साडा जिहड़ा स्वीटू मिठा बोलदा। वैल वैल दोस्तों, इन्हां ने तो लगे रहना कुछ ना कुछ। सो खैर, असीं तुहानूं अगली कहानी सुनाउने आ, वैसे भी बड़े फनी है ना। चाचा जी एक मिनट परे होके बैठो।
1: हाँ ठीक है यार।
2: और चाह चू आई है, चाह पियो तुसीं जरा। और चाह आ गई तिना वास्ते, चाह पियो यार।
1: ਤਾਂ ਤੂੰ ਨਹੀਂ ਪੀਣੀ?
2: ਨਹੀਂ ਨਹੀਂ, ਮੈਂ ਚਾਹ ਕਦੀ ਕਦੀ ਪੀਣਾ।
1: ਬਸ ਠੀਕ ਆ ਫਿਰ, ਅਸੀਂ ਚਾਹ ਪੀਣ ਲੱਗੇ, ਤੂੰ ਕਹਾਣੀ ਸੁਣਾ ਅਤੇ ਅਸੀਂ ਨਾਲ ਛਿਪ ਛਿਪ ਕਰਕੇ ਚਾਹ ਪੀਂਦੇ ਹਾਂ।
2: ਸੋ ਵੈਲ ਦੋਸਤੋ, ਇਹ ਕਹਾਣੀ ਬੜੀ ਮਜ਼ੇਦਾਰ ਹੈ। ਦੇਖੋ ਇੰਨੀਆਂ ਮਜ਼ੇਦਾਰ ਕਹਾਣੀਆਂ, ਔਰ ਸਾਨੂੰ ਕਹਾਣੀਆਂ ਨਾ ਸੁਣਦੇ ਰਹਿਣਾ ਚਾਹੀਦੀਆਂ। ਦੇਖੋ ਇੱਕ ਕਹਾਣੀ ਬੜੀ ਮਸ਼ਹੂਰ ਹੁੰਦੀ ਸੀ, ਮਤਲਬ ਸਾਡੇ ਬਚਪਨ ਤੋਂ ਹੀ ਅਸੀਂ ਸੁਣਦੇ, ਹੁਣ ਵੀ ਉਹ ਮਸ਼ਹੂਰ ਨੇ। ਜਿਹੜੀਆਂ ਅੱਛੀਆਂ ਕਹਾਣੀਆਂ ਨੇ, ਅੱਛੀਆਂ ਕਿਤਾਬਾਂ ਨੇ, ਉਹ ਬਹੁਤ ਮਸ਼ਹੂਰ ਹੁੰਦੀਆਂ ਨੇ। ਜਿਵੇਂ ਕਿ ਪੰਚਤੰਤਰ ਕੀ ਕਹਾਣੀਆਂ, ਹੈ ਨਾ? ਇਹ ਪੰਚਤੰਤਰ ਦੀ ਕਹਾਣੀ ਤਾਂ ਨਹੀਂ, ਖੈਰ ਇਹ ਨੋਰਮਲ ਕਹਾਣੀ ਹੈ, ਪਰ ਇਸ ਨੋਰਮਲ ਕਹਾਣੀ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸੋ ਕਹਾਣੀ ਹੈ ਜੀ ਚਪਲਾਂ ਦਾ ਰਾਜ। ਇੱਕ ਆਦਮੀ ਹਰ ਸਵੇਰੇ ਪਾਰਕ ਵਿੱਚ ਸੈਰ ਕਰਨ ਜਾਂਦਾ ਸੀ। ਇੱਕ ਦਿਨ ਉਹ ਨਵੀਆਂ ਚੱਪਲਾਂ ਪਾ ਕੇ ਗਿਆ। ਥੋੜ੍ਹੀ ਦੇਰ ਬਾਅਦ ਉਹ ਇੱਕ ਬੈਂਚ 'ਤੇ ਬੈਠ ਗਿਆ। ਕੋਲ ਬੈਠੇ ਬਜ਼ੁਰਗ ਨੇ ਪੁੱਛਿਆ,
3: ਉਹ ਪੁੱਤਰ ਅੱਜ ਬਹੁਤ ਖੁਸ਼ ਲਿਆ ਕਰੀਆਂ, ਚੱਕਲ ਕੀ ਆ?
2: ਉਹ ਹੱਸ ਕੇ ਬੋਲਿਆ, ਹਾਂਜੀ ਹਾਂਜੀ, ਨਵੀਆਂ ਚੱਪਲਾਂ ਪਾਈਆਂ ਨੇ, ਲੱਗਦਾ ਹੈ ਹੁਣ ਮੇਰੀ ਚਾਲ ਵੀ ਬਦਲ ਗਈ ਹੈ। ਬਜ਼ੁਰਗ ਮੁਸਕਰਾ ਕੇ ਕਹਿੰਦੇ
3: ਚੱਪਲਾਂ ਨਵੀਆਂ ਨੇ ਜਾਂ ਸੋਚ?
2: ਉਹ ਹੈਰਾਨ ਹੋ ਗਿਆ, ਕਹਿੰਦਾ ਯਾਰ ਗੱਲ ਤਾਂ ਬੜੀ ਗਹਿਰੀ ਕਰਤੀ ਬਜ਼ੁਰਗਾਂ ਨੇ। ਅਤੇ ਬਜ਼ੁਰਗ ਨੇ ਕਿਹਾ,
3: ਕੱਲ੍ਹ ਵੀ ਤੂੰ ਇਹੋ ਜਿਹਾ ਸੀ, ਅੱਜ ਵੀ ਉਹ ਹੈ, ਫਰਕ ਸਿਰਫ ਇਹ ਆ ਕਿ ਅੱਜ ਤੇਰਾ ਧਿਆਨ ਆਪਣੀ ਕਮੀ 'ਤੇ ਨਹੀਂ ਆਪਣੀ ਖੁਸ਼ੀ 'ਤੇ ਹੈ।
2: ਆਦਮੀ ਹੱਸ ਕੇ ਬੋਲਿਆ, ਕਹਿੰਦਾ ਮਤਲਬ?

0: ਜੇ ਮੈਂ ਹਰ ਰੋਜ਼ ਨਵੀਆਂ ਚੱਪਲਾਂ ਲੈ ਲਵਾਂ ਤਾਂ ਹਰ ਰੋਜ਼ ਖੁਸ਼ ਰਹਾਂਗਾ।
1: ਆ ਵੇਖੋ ਜੀ ਕੈਸੀ ਗੱਲਬਾਤ ਹੈ।
0: ਚਾਚਾ ਜੀ ਦੋ ਮਿੰਟ ਚੁੱਪ ਰਹੋ ਯਾਰ, ਕਹਾਣੀ ਸੁਣਾ ਦਿਓ। ਬਜ਼ੁਰਗ ਵੀ ਹੱਸ ਪਏ ਅਤੇ ਕਹਿੰਦੇ, ਨਹੀਂ ਪੁੱਤਰ, ਜੇ ਹਰ ਰੋਜ਼ ਨਵੀਂ ਸੋਚ ਲੈ ਆਵੇਂ ਤਾਂ ਚੱਪਲਾਂ ਵੀ ਪੁਰਾਣੀਆਂ ਚੱਲ ਜਾਂਦੀਆਂ ਨੇ। ਉਸ ਦਿਨ ਤੋਂ ਉਸਨੇ ਇੱਕ ਆਦਤ ਬਣਾ ਲਈ, ਹਰ ਸਵੇਰ ਉੱਠ ਕੇ ਕਿਸੇ ਨਾ ਕਿਸੇ ਗੱਲ ਲਈ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ। ਸਿੱਖਿਆ ਸਾਨੂੰ ਇਸ ਕਹਾਣੀ ਤੋਂ ਇਹ ਮਿਲਦੀ ਆ ਕਿ ਖੁਸ਼ੀ ਮਹਿੰਗੀਆਂ ਚੀਜ਼ਾਂ ਵਿੱਚ ਨਹੀਂ, ਸਗੋਂ ਸੋਹਣੀ ਸੋਚ ਵਿੱਚ ਹੁੰਦੀ ਹੈ। ਜਦੋਂ ਨਜ਼ਰੀਆ ਬਦਲਦਾ ਹੈ ਤਾਂ ਆਮ ਦਿਨ ਵੀ ਖਾਸ ਬਣ ਜਾਂਦਾ ਹੈ। ਦੇਖਿਆ, ਸਾਨੂੰ ਕਹਾਣੀਆਂ ਵੀ ਕਿੰਨਾ ਕੁਛ ਸਿਖਾਉਂਦੀਆਂ। ਚਾਚਾ ਜੀ, ਮੋਂਟੂ ਭਾਅ ਜੀ, ਤੁਸੀਂ ਕੁਛ ਸਿੱਖਿਆ ਕਰੋ, ਆਪਣੀ ਸੋਚ ਨੂੰ ਨਾ ਨਵਾਂ ਬਣਾਓ, ਤੁਹਾਡੀ ਤਾਂ ਸੋਚ ਵਿੱਚ ਹੀ ਮੋਚ ਪਈ ਹੈ।
1: ਉਹ ਠੀਕ ਆ ਚਾਹ ਪੀ, ਉਹ ਚੋਲਾ ਬਦਲ, ਉਹ ਕੋਈ ਗਾਣਾ ਗੁਣਾ ਸੁਣਾ ਦੇ ਯਾਰ, ਵਧੀਆ ਜਾ।

0: ਉਹ ਯਾਰ ਪਿੱਛੇ ਹੋ ਕੀ ਕਰੀ ਜਾਂਦਾ
1: ਹੋਏ ਹੈ ਤੁਸੀਂ ਹਟੋ ਹਾਂ ਯਾਰ ਕੀ ਕਰੀ ਜਾਂਦੇ ਓਏ ਦੱਸ ਯਾਰ ਕਿਹੜੀ ਗੱਲ ਹੈ ਕੈਸਾ ਤੇਰਾ ਮੂੰਹ ਹੈ ਛਿੱਕ ਮਾਰ ਕੇ ਆਪ ਅੱਗੇ ਡਿੱਗਣ ਵਾਲਿਆ
0: ਓਏ ਯਾਰ ਮੇਰੀ ਗੱਲ ਸੁਣੋ ਦੇਖੋ ਚਾਹ ਜਿਹਨੇ ਬਣਾਈ ਸੀ ਪੈਸੇ ਤਾਂ ਉਹਨੇ ਦੇਣੇ ਆ ਨਾ ਕੀ ਆ ਯਾਰ ਮੈਨੂੰ ਨਾ ਵੈਸੇ ਤੁਹਾਨੂੰ ਇੱਕ ਗੱਲ ਕਹਿਣੀ ਪੈਣੀ ਆ ਕੈਸੀਆਂ ਤੁਹਾਡੀਆਂ ਖੱਟੀਆਂ ਜੀਆਂ ਸ਼ਕਲਾਂ ਵੈਸੇ ਨਾ ਤੇਰੀ ਸ਼ਕ ਵੇਖ ਵੇਖ ਵੇਖ ਇੱਕ ਇੱਟ ਵਾਲੀ ਕੰਧ ਹੁੰਦੀ ਓ ਵੇਖ ਮੇਰਾ ਆਪ ਦਾ ਹੀ ਹੱਸ ਨਿਕਲ ਲੱਗ ਪਿਆ ਹੁਣ ਕਿਹ ਨਹੀਂ ਹੱਸਦੇ ਮੇਰੀ ਵਾਰੀ ਤਾਂ ਬੜਾ ਹੱਸਦੇ ਹੱਸੋ ਹਾਂ ਸਾਰੇ ਹੱਸਦੇ ਨਹੀਂ ਆ
2: ਸ਼ੁਕਰ ਆ ਹੱਸੇ
0: ਮੈਂ ਕਿਹਾ ਵਿਚਾਰੇ ਜਾ ਕੇ ਹੱਸੀ ਜਾਓ ਵਾਹ ਸ਼ਾਬਾਸ਼ ਮੇਰੇ ਲਈ ਚੁੱਪ ਕਰ ਜਾਂਦੇ ਆ ਅਤੇ ਇੰਨਾ ਵਾਰੀ ਵਾਰ ਵਾਰ ਇੰਨਾ ਹੱਸਦੇ ਆ ਤੁਸੀਂ ਵੈਸੇ ਨਾ ਤੁਸੀਂ ਚਾਹ ਦੇ ਪੈਸੇ ਨਹੀਂ ਦੇਣੇ ਇੱਕ ਮਿੰਟ ਇਹ ਚਾਹ ਤਾਂ ਜ਼ੋਰਾਵਰ ਨੇ ਕਰਵਾਈ ਸੀ ਅਤੇ ਪੈਸੇ ਵੀ ਤਾਂ ਜ਼ੋਰਾਵਰ ਨੇ ਦੇਣੇ ਸੀਗੇ ਵੇਖ ਮੈਂ ਨਾ ਮੁਹਾਵਰਾ ਟਿਕਾ ਕੇ ਮਾਰਾਂ ਤੇਰੇ 'ਤੇ ਜ਼ੋਰਾਵਰ ਉਹ ਕਹਿੰਦੇ ਹੁੰਦੇ ਆਪ ਨੰਗ ਬਾਪ ਨੰਗ ਤੀਜੇ

ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ ਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋ ਗਈ ਹੈ। ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ ਚ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ। ਪੰਜਾਬ ਸਰਕਾਰ ਨੇ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਤੇ ਉਦਯੋਗ ਵਿਭਾਗ ਚ ਅਹੁਦਿਆਂ ਨੂੰ ਰਣਨੀਤਕ ਤੌਰ ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬ੍ਰਾਈਟ ਮਾਈਂਡਸ ਪੰਜਾਬ 2026 ਤਹਿਤ ਲੁਧਿਆਣਾ ਚ ਵਿਦਿਆਰਥੀਆਂ ਨਾਲ ਕੀਤਾ ਸਿੱਧਾ ਸੰਵਾਦ, ਕਿਹਾ ਸੂਬੇ ਚ ਜਲਦ ਹੀ AI ਪਾਠਕ੍ਰਮ ਸ਼ੁਰੂ ਹੋਵੇਗਾ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੇ ਆਊਟਸੋਰਸ ਸਟਾਫ ਨੂੰ ਠੇਕੇ ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਏਗਾ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਨੈਟਵਰਕ ਤੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਏ। ਰੂਪਨਗਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਸਤਲੁਜ ਦਰਿਆ, ਹੋਰ ਸਾਰੀਆਂ ਨਦੀਆਂ, ਨਹਿਰਾਂ ਤੇ ਸੂਇਆਂ ਚ ਬੱਚਿਆਂ ਤੇ ਆਮ ਲੋਕਾਂ ਦੇ ਨਹਾਉਣ, ਤੈਰਨ ਤੇ ਇਨ੍ਹਾਂ ਦੇ ਕਿਨਾਰਿਆਂ ਤੇ ਘੁੰਮਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ। ਇਹ ਸਨ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ।

ਤੁਹਾਨੂੰ ਅੰਦਾਜ਼ਾ ਲੱਗ ਜਾਏਗਾ ਕਿ ਮੈਂ ਕਿਸ ਦੀ ਗੱਲ ਕਰ ਰਿਹਾ। ਲੱਗਾ ਪਤਾ, ਇਹ ਸਿੰਗਰ ਸਾਹਿਬ ਦੀ ਗੱਲ ਕਰਨੀ ਆਪਾਂ ਜਿਨ੍ਹਾਂ ਦੀ ਆਵਾਜ਼ ਸੁਣ ਰਹੇ ਹਾਂ।

ਮੁਕਾਮ ਤੇ ਪਹੁੰਚਣਾ ਤਾਂ ਫਿਰ ਉਸ ਨੂੰ ਉਹ ਸਥਿਤੀਆਂ ਉਹ ਪਰਿਸਥਿਤੀਆਂ ਤੋਂ ਵਾਕਫ ਹੋਣਾ ਪੈਣਾ ਔਰ ਇਹਨਾਂ ਨੂੰ ਆ ਸਾਰੀਆਂ ਚੀਜ਼ਾਂ ਮਤਲਬ ਸੰਘਰਸ਼ਸ਼ੀਲ ਇਨਸਾਨ ਪਹਿਲਾਂ ਤੋਂ ਹੀ ਸੀ ਪੂਰੇ ਪਰਿਵਾਰ ਦਾ ਪੇਟ ਪਾਲਣਾ ਔਰ ਵੱਡਾ ਸੀ ਪਰਿਵਾਰ ਦੇ ਵਿੱਚੋਂ ਸਾਰੀਆਂ ਚੀਜ਼ਾਂ ਆਪ ਕੀਤੀਆਂ ਕਿਵੇਂ ਕੀਤੀਆਂ ਇਹ ਤੁਹਾਨੂੰ ਮੈਂ ਦੱਸਾਂਗਾ ਜ਼ਰੂਰ ਬਟ ਨਾਲ ਦੀ ਨਾਲ ਗੱਲਾਂ ਦੇ ਨਾਲ ਗਾਣਾ ਵੀ ਹੋਣਾ ਚਾਹੀਦਾ ਆਹ ਗਾਣਾ ਉਹਨਾਂ ਦਾ ਬੜਾ ਕਮਾਲ ਦਾ ਜੇ ਮੇਰਾ ਤਾਂ ਫੇਵਰੇਟ ਹੈ ਤੁਸੀਂ ਮੈਨੂੰ ਦੱਸਿਓ ਮੈਸੇਜ ਕਰਕੇ ਕਿੱਦਾਂ ਦਾ

ਮੁਹੰਮਦ ਅਜ਼ੀਜ਼ ਸਾਹਿਬ ਦੇ ਗਾਣੇ ਔਰ ਉਹਨਾਂ ਦੀ ਸਟੋਰੀ ਤਾਂ ਬੜੀ ਦਿਲਚਸਪ ਹੈ। ਜੇਕਰ ਸੁਣਨਾ ਚਾਹੁੰਦੇ ਹੋ ਤਾਂ ਟਿਊਨ ਇਨ ਕਰਕੇ ਰੱਖੋ ਆਪਣੇ ਰੇਡੀਓ ਸੈਟਸ ਨੂੰ 102.7 FM ਰੇਨਬੋ ਤੇ, ਜਿੱਥੇ ਹਰੀਸ਼ ਨਾਲ ਹੈ ਤੁਹਾਡੇ ਔਰ ਮੁਹੰਮਦ ਅਜ਼ੀਜ਼ ਸਾਹਿਬ ਦੀਆਂ ਗੱਲਾਂ।

ਸਾਨੂੰ ਤਾਂ ਲੱਗਦਾ ਜੀ ਮੁਹੰਮਦ ਅਜ਼ੀਜ਼ ਸਾਹਿਬ ਦੀ ਆਵਾਜ਼ ਦ ਬੈਸਟ ਵਾਲੀ ਸੀ। ਸਿੱਧਾ ਦਿਲਾਂ ਤੇ ਵਾਰ ਕਰਨ ਵਾਲੀ, ਮਤਲਬ ਦਿਲ ਨੂੰ ਮੂਹ ਲੈਣ ਵਾਲੀ ਆਵਾਜ਼ ਮੁਹੰਮਦ ਅਜ਼ੀਜ਼ ਸਾਹਿਬ ਦੀ, ਜਿਨ੍ਹਾਂ ਦੀ ਅੱਜ ਅਸੀਂ ਗੱਲ ਕਰ ਰਹੇ ਹਾਂ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ। ਔਰ ਮੇਰੇ ਲਿਸਨਰਸ, ਮੇਰੇ ਦੋਸਤ ਜੋ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ, ਫਿਲਮੀ ਦੁਨੀਆ ਪ੍ਰੋਗਰਾਮ ਚੱਲ ਰਿਹਾ ਔਰ ਹਰੀਸ਼ ਨਾਲ ਤੁਹਾਡੇ, ਔਰ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਮੁਹੰਮਦ ਅਜ਼ੀਜ਼ ਸਾਹਿਬ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਗਾਣਿਆਂ ਦੀ ਚਰਚਾ ਹੋ ਰਹੀ ਹੈ, ਸੁਣਾ ਰਹੇ ਹਾਂ ਗਾਣੇ, ਔਰ ਨਾਲ ਨਾਲ ਉਹਨਾਂ ਦੇ ਲਾਈਫ ਦੇ ਬਾਰੇ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਜਾ ਰਿਹਾ ਦੋਸਤੋ। ਕਿਵੇਂ ਉਹ ਮੁਹੰਮਦ ਅਜ਼ੀਜ਼ ਬਣੇ, ਉਹ ਮੁਹੰਮਦ ਅਜ਼ੀਜ਼ ਜਿਸ ਦੀ ਆਵਾਜ਼ ਦੇ ਵੱਡੇ ਵੱਡੇ ਡਾਇਰੈਕਟਰ ਪ੍ਰੋਡਿਊਸਰ ਵੀ ਫਾਇਦਾ ਸੀ ਦੋਸਤੋ। ਕਲਕੱਤਾ ਦੇ ਗਾਲਿਬ ਰੈਸਟੋਰੈਂਟ ਦੇ ਵਿੱਚ ਗਾਣਾ ਗਾਇਆ ਕਰਦੇ ਸੀ, ਔਰ ਉੱਥੇ ਉਸੇ ਰੈਸਟੋਰੈਂਟ ਦੇ ਵਿੱਚ ਇੱਕ ਕਲਕੱਤਾ ਦਾ ਬੰਗਾਲੀ ਫਿਲਮਾਂ ਦਾ ਪ੍ਰੋਡਿਊਸਰ ਡਾਇਰੈਕਟਰ ਪਹੁੰਚਦਾ, ਔਰ ਉਸਨੂੰ ਮੁਹੰਮਦ ਅਜ਼ੀਜ਼ ਸਾਹਿਬ ਦੀ ਆਵਾਜ਼ ਬਹੁਤ ਮਨ ਨੂੰ ਭਾਉਂਦੀ ਹੈ, ਔਰ ਉਹ ਕਹਿੰਦਾ ਕਿ ਤੁਸੀਂ ਮੇਰੀ ਫਿਲਮ ਦੇ ਵਿੱਚ ਇੱਕ ਗਾਣਾ ਗਾਓ। ਜੋਤੀ ਉਸ ਫਿਲਮ ਦਾ ਨਾਮ ਸੀ, ਔਰ ਉਸ ਫਿਲਮ ਦੇ ਲਈ ਮੁਹੰਮਦ ਅਜ਼ੀਜ਼ ਸਾਹਿਬ ਨੂੰ ਚੁਣ ਲਿਆ ਜਾਂਦਾ, ਔਰ ਉਹ ਉਸ ਫਿਲਮ ਦੇ ਲਈ ਇੱਕ ਗਾਣਾ ਗਾਉਂਦੇ ਨੇ। ਬੰਗਾਲੀ ਫਿਲਮ ਸੀ, ਔਰ ਉਸ ਫਿਲਮ ਦੇ ਵਿੱਚ ਮੁਹੰਮਦ ਅਜ਼ੀਜ਼ ਸਾਹਿਬ ਨੇ ਜਿਹੜਾ ਗਾਣਾ ਗਾਇਆ ਉਹ ਹਿੱਟ ਹੋ ਜਾਂਦਾ, ਔਰ ਕਲਕੱਤਾ ਦੇ ਵਿੱਚ ਬੰਗਾਲੀ ਫਿਲਮਸ ਦੇ ਵਿੱਚ ਉਹਨਾਂ ਦੀ ਚਰਚਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਕੋਈ ਆਵਾਜ਼ ਹੈ, ਕੋਈ ਸ਼ਖਸ ਹੈ, ਸਿੰਗਰ ਹੈ ਨਵਾਂ ਆਇਆ, ਔਰ ਬੜਾ ਕਮਾਲ ਦਾ ਗਾਉਂਦਾ, ਔਰ ਕਿਤੇ ਕਿਤੇ ਝਲਕ ਜਿਹੜੀ ਹੈ ਮੁਹੰਮਦ ਰਫੀ ਸਾਹਿਬ ਦੀ ਉਸ ਅੰਦਰ ਨਜ਼ਰ ਆਉਂਦੀ ਹੈ। ਔਰ ਜਦੋਂ ਇੱਦਾਂ ਦੀ ਚਰਚਾ, ਇੱਦਾਂ

ਦਾ ਮੌਕਾ ਉਹਨਾਂ ਨੂੰ ਮਿਲਿਆ ਔਰ ਉਹਨਾਂ ਨੇ ਉਸ ਮੌਕੇ ਨੂੰ ਇਨਕੈਸ਼ ਕੀਤਾ ਤਾਂ ਉਹਨਾਂ ਨੂੰ ਵੀ ਇਹ ਲੱਗਣ ਲੱਗਾ ਕਿ ਯਾਰ ਕਿਉਂਕਿ ਤੁਹਾਨੂੰ ਦੱਸਦੇ ਹਾਂ ਕਿ 2 ਦਹਾਕੇ ਤੱਕ ਉਹ ਉਸ ਰੈਸਟੋਰੈਂਟ ਦੇ ਵਿੱਚ ਗਾਣਾ ਗਾਉਂਦੇ ਰਹੇ ਆਪਣੀ ਫੈਮਿਲੀ ਦਾ ਮਤਲਬ ਉਹਨਾਂ ਦੀ ਸਰਵਾਈਵ ਕਰਨ ਦੇ ਲਈ ਕਿਉਂਕਿ ਕਮਾਉਣ ਵਾਲਾ ਸ਼ਖਸ ਉਹ ਘਰ ਦੇ ਵਿੱਚ ਇਕੱਲਾ ਹੀ ਸੀ ਔਰ ਇਸੇ ਕਰਕੇ ਰੋਜ਼ੀ ਰੋਟੀ ਦੀ ਖਾਤਰ ਉਹਨਾਂ ਨੇ ਇਹ ਕੰਮ ਕੀਤਾ ਔਰ ਕਹਿੰਦੇ ਨੇ ਕਿ ਮਿਹਨਤ ਜਦੋਂ ਸ਼ਖਸ ਕਰ ਲੈਂਦਾ ਉਸਦੀ ਉਹ ਮਿਹਨਤ ਜਿਹੜੀ ਮੁਕੰਮਲ ਹੁੰਦੀ ਹੈ ਤਾਂ ਕਾਇਨਾਤ ਕਹਿੰਦੀ ਹੈ ਕਿ ਚੱਲ ਹੁਣ ਕਿਤੇ ਹੋਰ ਚੱਲਣ ਦਾ ਮੌਕਾ ਹੈ ਔਰ ਤੈਨੂੰ ਉਹ ਸਭ ਮਿਲੇਗਾ ਜੋ ਤੂੰ ਉਮੀਦ ਕਰਦਾ ਚਾਹੁੰਦਾ ਡਰੀਮ ਵੇਖਦਾ ਔਰ ਇਸੇ ਕਰਕੇ ਉਹਨਾਂ ਦੇ ਅੰਦਰ ਇੱਕ ਮਤਲਬ ਹੁੰਦਾ ਨਾ ਕਿ ਯਾਰ ਮੈਂ ਕਰਾਂ ਇੱਦਾਂ ਹੋ ਸਕਦਾ ਮੁੰਬਈ ਜਾਣ ਦੀ ਇੱਛਾ ਜਾਗੀ ਔਰ ਉਹਨਾਂ ਨੇ ਫੈਮਿਲੀ ਨੂੰ ਕਿਹਾ ਕਿ ਮੈਨੂੂੰ ਸਿਰਫ 2 ਸਾਲ ਦੇ ਦਿਓ ਜੇਕਰ ਮੈਂ ਕੁਛ ਨਾ ਬਣਿਆ ਨਾ ਕਰ ਪਾਇਆ ਤਾਂ ਵਾਪਸ ਆ ਜਾਵਾਂਗਾ ਫਿਰ ਇੱਥੇ ਆ ਕੇ ਜੋ ਤੁਸੀਂ ਕਹੋਗੇ ਉਹ ਕਰਾਂਗਾ ਬਟ ਮੈਨੂੰ 2 ਸਾਲ ਦੇ ਦਿਓ ਫੈਮਿਲੀ ਨੇ ਕਿਹਾ ਓਕੇ ਮੁੰਬਈ ਦੀ ਧਰਤੀ 'ਤੇ ਜਾਂਦੇ ਨੇ ਜਿੰਨੇ ਪੈਸੇ ਨਾਲ ਲੈ ਕੇ ਗਏ ਸੀ ਉਹ ਪੈਸੇ ਦੇ ਨਾਲ ਉੱਥੇ ਜਾ ਕੇ ਛੋਟਾ ਜਿਹਾ ਆਪਣਾ ਇੱਕ ਘਰ ਖਰੀਦਿਆ ਘਰ ਨਹੀਂ ਮਤਲਬ ਰੈਂਟ 'ਤੇ ਛੋਟਾ ਜਿਹਾ ਕਮਰਾ ਜਿਹਾ ਉੱਥੇ ਘਰ ਤਾਂ ਉੱਥੇ ਲੈਣਾ ਬਹੁਤ ਔਖੀ ਗੱਲ ਹੈ ਔਰ ਉਸ ਟਾਈਮ 'ਤੇ ਹੋਰ ਵੀ ਜ਼ਿਆਦਾ ਸੀ ਉਹਨਾਂ ਕੋਲ ਕੋਈ ਪੈਸੇ ਵੀ ਨਹੀਂ ਸੀ ਔਰ ਛੋਟਾ ਜਿਹਾ ਇੱਕ ਨੁੱਕਰ ਜੀ ਕਹਿ ਲਓ ਛੋਟਾ ਜਿਹਾ ਬਹੁਤ ਛੋਟਾ ਜਿਹਾ ਕਮਰਾ ਉਹਨਾਂ ਨੇ ਰੈਂਟ 'ਤੇ ਲਿਆ ਔਰ ਉੱਥੇ ਰਹਿਣ ਲੱਗ ਪਏ ਰੋਜ਼ ਪ੍ਰੋਡਿਊਸਰ ਡਾਇਰੈਕਟਰਸ ਦੇ ਮਿਊਜ਼ਿਕ ਡਾਇਰੈਕਟਰਸ ਦੇ ਸਟੂਡੀਓਜ਼ ਦੇ ਚੱਕਰ ਲਾਉਣੇ ਸ਼ੁਰੂ ਕੀਤੇ ਬਟ ਕਿਤੇ ਗੱਲ ਨਹੀਂ ਬਣੀ ਫਿਰ ਗੱਲ ਕਿਹਨੇ ਬਣਾਈ ਤੁਹਾਨੂੰ ਜ਼ਰੂਰ ਦੱਸਾਂਗਾ ਬਟ ਇਸ ਟਰੈਕ ਤੋਂ ਬਾਅਦ

ਤੁਸੀਂ ਸੁਣ ਰਹੇ ਸੀ ਫੀਫਾ ਵਰਲਡ ਕੱਪ ਦੀਆਂ ਅਪਡੇਟਸ ਔਰ ਪ੍ਰੋਗਰਾਮ ਇਸ ਵੇਲੇ ਤੁਸੀਂ ਹਰੀਸ਼ ਦੇ ਨਾਲ ਇੰਜੋਏ ਕਰ ਰਹੇ ਹੋ ਫਿਲਮੀ ਦੁਨੀਆ ਔਰ ਅਸੀਂ ਗੱਲ ਕਰ ਰਹੇ ਹਾਂ ਮੁਹੰਮਦ ਅਜ਼ੀਜ਼ ਸਾਹਿਬ ਦੀ ਔਰ ਮੁਹੰਮਦ ਅਜ਼ੀਜ਼ ਸਾਹਿਬ ਦੇ ਗਾਏ ਹੋਏ ਕਮਾਲ ਦੇ ਟਰੈਕਸ ਵੀ ਨਾਲ ਦੀ ਨਾਲ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ।

0: भाई बादल क्यों भाई मोती, मैं तो ठेका हूँ मर्द टांगे वाला, मैं हूँ मर्द टांगे वाला, मुझे दुश्मन क्या मारेगा मेरे दोस्त ऊपर वाला, मर्द टांगे वाला मैं हूँ मर्द टांगे वाला, मुझे दुश्मन क्या मारेगा मेरे दोस्त ऊपर वाला।
1: ਬਿਲਕੁਲ ਜੀ, ਇਹੋ ਹੀ ਉਹ ਗਾਣਾ ਸੀ ਜਿਸ ਨੇ ਸ਼ੁਰੂਆਤ ਦਿੱਤੀ ਸੀ ਮੁਹੰਮਦ ਅਜ਼ੀਜ਼ ਸਾਹਿਬ ਨੂੰ। ਔਰ ਅਸੀਂ ਇਹ ਗਾਣਾ ਅੱਜ ਦਾ ਨਹੀਂ ਸੁਣ ਰਹੇ, ਅਸੀਂ ਇਹ ਗਾਣਾ ਉਸ ਟਾਈਮ ਤੋਂ ਸੁਣ ਰਹੇ ਹਾਂ, 1985-84 ਤੋਂ ਲੈ ਕੇ ਅੱਜ ਤੱਕ ਇਹ ਗਾਣਾ ਸੁਪਰ ਹਿੱਟ ਹੈ। ਔਰ ਜਦੋਂ ਵੀ ਅਸੀਂ ਇਹਨਾਂ ਗਾਣਿਆਂ ਨੂੰ ਸੁਣਦੇ ਹਾਂ ਤਾਂ ਕਮਾਲ ਦੇ ਟਰੈਕਸ ਨੇ, ਔਰ ਅਸੀਂ ਨਾਲ ਨਾਲ ਗੁਣਗੁਣਾਉਂਦੇ ਹਾਂ ਇਹਨਾਂ ਗਾਣਿਆਂ ਨੂੰ, ਹੈ ਕਿ ਨਹੀਂ? ਹੁਣ ਵੀ ਤੁਸੀਂ ਨਾਲ ਨਾਲ ਗੁਣਗੁਣਾ ਜ਼ਰੂਰ ਰਹੇ ਹੋਗੇ, ਮਰਦ ਢਾਂਗੇ ਵਾਲਾ ਮੈਂ ਹੂੰ। ਔਰ ਇਸ ਗਾਣੇ ਤੋਂ ਬਾਅਦ ਉਹਨਾਂ ਦੀ ਪਾਪੂਲੈਰਿਟੀ ਜਿਹੜੀ ਹੈ ਜ਼ਿਆਦਾ ਹੋ ਗਈ, ਔਰ ਸਭ ਨੇ ਨੋਟਿਸ ਕੀਤਾ ਕਿ ਆਹ ਕੌਣ ਸ਼ਖਸ ਯਾਰ, ਮਤਲਬ ਕਈਆਂ ਨੂੰ ਇਹ ਲੱਗਾ ਕਿ ਸ਼ਬੀਰ ਕੁਮਾਰ ਸਾਹਿਬ ਦੀ ਆਵਾਜ਼ ਹੈ, ਬਟ ਮੁਹੰਮਦ ਅਜ਼ੀਜ਼ ਸਾਹਿਬ ਦੀ ਆਵਾਜ਼ ਅਲੱਗ ਸੀ, ਯੂਨੀਕ ਸੀ, ਔਰ ਉਹਦੇ ਅੰਦਰ ਭਰੀ ਹੋਈ ਜਿਹੜੀ ਫੀਲ ਸੀ ਉਹ ਕਿਸੇ ਦੀ

ਯਾਦ ਦਵਾਉਂਦੀ ਸੀ ਔਰ ਉਹ ਯਾਦ ਦਵਾਉਂਦੀ ਸੀ ਰਫੀ ਸਾਹਿਬ ਦੀ। ਔਰ ਇਸੇ ਕਰਕੇ ਜਦੋਂ ਇਹ ਗਾਣਾ ਹੋਇਆ ਸੁਪਰ ਹਿੱਟ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹੋਰ ਕਈ ਗਾਣਿਆਂ ਦੇ ਵਿੱਚ ਗਾਣੇ ਗਾਉਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਜਦੋਂ ਵੀ ਮੌਕਾ ਮਿਲਿਆ ਔਰ ਉਸੇ ਵੇਲੇ ਆਪਣੀ ਕਲਾ ਦੇ ਜੌਹਰ ਵਿਖਾਏ। ਔਰ ਇਸ ਤੋਂ ਬਾਅਦ ਇੱਕ ਹੋਰ ਟਰੈਕ ਉਹਨਾਂ ਨੂੰ ਗਾਉਣ ਦਾ ਮੌਕਾ ਮਿਲਿਆ, ਫਿਲਮ ਸੀ ਆਖਿਰ ਕਿਉਂ, ਔਰ ਰਾਜੇਸ਼ ਖੰਨਾ ਸਾਹਿਬ ਦੇ ਉੱਤੇ ਇਹ ਗਾਣਾ ਫਿਲਮਾਇਆ ਗਿਆ ਸੀ। ਔਰ ਮਤਲਬ ਬੜਾ ਸੂਦਿੰਗ ਜਿਹਾ ਟਰੈਕ ਔਰ ਮੈਨੂੰ ਲੱਗਦਾ ਕਿ ਹਰ ਇਰਾ ਦੇ ਲੋਕ ਇਸ ਨੂੰ ਗਾਣੇ ਨੂੰ ਪਸੰਦ ਕਰਦੇ ਨੇ, ਕਰਦੇ ਰਹਿਣਗੇ ਔਰ ਹਮੇਸ਼ਾ ਹਮੇਸ਼ਾ ਕਰਦੇ ਰਹਿਣਗੇ। ਤੁਸੀਂ ਸੁਣੋ ਭਲਾ ਤੁਹਾਨੂੰ ਕਿਵੇਂ ਦਾ ਲੱਗਦਾ ਇਹ ਗਾਣਾ ਮੁਹੰਮਦ ਅਜ਼ੀਜ਼ ਸਾਹਿਬ ਦਾ, ਬੜਾ ਸੋਹਣਾ ਯਾਰ।

107 FM Rainbow ਦੇ ਹਰੀਸ਼ ਨਾਲ ਹੈ ਤੁਹਾਡੇ ਔਰ ਬਿਊਟੀਫੁਲ ਵੌਇਸ ਦੇ ਮਾਲਕ ਅਜ਼ੀਜ਼ ਸਾਹਿਬ ਮੁਹੰਮਦ ਅਜ਼ੀਜ਼ ਸਾਹਿਬ ਦੀ ਗੱਲ ਕਰ ਰਹੇ ਹਾਂ ਅਸੀਂ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਔਰ ਦੋਸਤੋ ਇੰਨੀ ਜ਼ਿਆਦਾ ਇਮੋਸ਼ਨਸ ਦੇ ਨਾਲ ਲਬਰੇਜ਼ ਇਹ ਆਵਾਜ਼ ਸੀ ਔਰ ਜਦੋਂ ਇਹ ਗਾਣਾ ਗਾਉਂਦੇ ਸੀ ਨਾ ਤਾਂ ਵਾਕਈ ਇੱਦਾਂ ਲੱਗਦਾ ਸੀ ਕੋਈ ਉਹ ਸ਼ਖਸ ਹੈ ਜਿਸ ਦੇ ਅੰਦਰ ਕਿਸੇ ਦੇ ਲਈ ਵੀ ਕੋਈ ਵੱਲ ਛੱਲ ਕਪਟ ਕੁਝ ਵੀ ਨਹੀਂ ਹੈ ਔਰ ਦੋਸਤੋ ਸੁਦੇਸ਼ ਭੋਸਲੇ ਇਹਨਾਂ ਦੇ ਬਾਰੇ ਇੱਕ ਇੰਟਰਵਿਊ ਦੇ ਵਿੱਚ ਗੱਲ ਕਰਦੇ ਨੇ ਕਿ ਕਹਿੰਦੇ ਨੇ ਕਿ ਇੰਡਸਟਰੀ ਦੇ ਵਿੱਚ ਮਤਲਬ ਕਹਿੰਦੇ ਨੇ ਮੈਂ ਖੁਦ ਵੀ ਇਹਨਾਂ ਚੀਜ਼ਾਂ ਦੇ ਵਿੱਚ ਹੈਗਾ ਮਤਲਬ ਅਸੀਂ ਲੋਕ ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਕੰਮ

ਕਰਦੇ ਆ ਔਰ ਕੰਮ ਦੇ ਵਿੱਚ ਕਿਸੇ ਨੂੰ ਥੱਲੇ ਸੱਟ ਉੱਪਰ, ਮਤਲਬ ਇਦਾਂ ਦੀ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਸਮਝ ਰਹੇ ਹੋ ਕਿ ਨਹੀਂ ਮੇਰੀ ਗੱਲ? ਮਤਲਬ ਕਿ ਅਸੀਂ ਦੂਜੇ ਨਾਲੋਂ ਅੱਗੇ ਨਿਕਲਣ ਦੇ ਲਈ ਉਸ ਨੂੰ ਪਿੱਛੇ ਸੱਟ ਦਿੰਦੇ ਹਾਂ, ਮਤਲਬ ਟੰਗ ਅੜਾਉਣਾ ਸਾਡਾ ਜਨਮ ਸਿੱਧ ਅਧਿਕਾਰ ਬਣ ਚੁੱਕਾ। ਬਹੁਤ ਵਾਰ ਇੱਦਾਂ ਸਾਡੇ ਰਾਹਾਂ ਦੇ ਵਿੱਚ ਵੀ ਕੋਈ ਟੰਗ ਅੜਾਉਂਦਾ ਹੋਏਗਾ, ਤੁਹਾਡੇ ਨਾਲ ਵੀ ਕਦੀ ਇੱਦਾਂ ਹੋਇਆ ਹੋਏਗਾ। ਬਟ ਸੁਦੇਸ਼ ਬੋਸਲੇ ਕਹਿੰਦੇ ਨੇ ਕਿ ਇਹ ਸ਼ਖਸ ਇੱਦਾਂ ਦੇ ਸੀ, ਮੈਂ ਆਪਣੀ ਲਾਈਫ ਦੇ ਵਿੱਚ ਇੱਦਾਂ ਦਾ ਸਿੱਧਾ ਸਾਦਾ ਇਨਸਾਨ ਨਹੀਂ ਸੀ ਵੇਖਿਆ ਜਿਸ ਦੇ ਮਨ ਅੰਦਰ ਇੰਨੀ ਸਾਦਗੀ ਸੀ। ਕਹਿੰਦੇ ਨੇ ਕਿ ਇੱਦਾਂ ਦਾ ਬੰਦਾ ਮੈਂ ਸਿਰਫ ਮੁਹੰਮਦ ਰਫੀ ਸਾਹਿਬ ਮਤਲਬ ਦੇਖੇ ਸੀ, ਉਹ ਵੀ ਇੱਦਾਂ ਦੀ ਹੀ ਰੂਹ ਸੀ ਔਰ ਇਹ ਵੀ ਉੱਦਾਂ ਦੀ ਸੀ। ਜਦੋਂ ਸਟਾਰਟਿੰਗ 'ਤੇ ਕੰਮ ਲੈਣ ਦੇ ਲਈ ਸਟੂਡੀਓਜ਼ ਦੇ ਵਿੱਚ ਜਾਂਦੇ ਸੀ ਤਾਂ ਇਹਨਾਂ ਦੀ ਮਤਲਬ ਇਹਨਾਂ ਦੀ ਲੁੱਕ, ਮਤਲਬ ਕੱਦ ਕਾਠੀ ਇੱਦਾਂ ਦੀ ਨਹੀਂ ਸੀ, ਪੱਕਾ ਰੰਗ ਸੀ ਔਰ ਲੋਕਾਂ ਨੂੰ ਲੱਗਦਾ ਸੀ ਕਿ ਇਹ ਸਿੰਗਰ ਕਿੱਥੋਂ ਹੋਏਗਾ ਔਰ ਉਹਨਾਂ ਨੂੰ ਸਟੂਡੀਓ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਬਟ ਕਿਸ ਨੂੰ ਪਤਾ ਸੀ ਕਿ ਕਲਾ ਜਿਹੜੀ ਹੈ ਰੰਗ ਰੂਪ ਸੂਰਤ ਨਹੀਂ ਵੇਖਦੀ। ਤੁਸੀਂ ਮੁਹੰਮਦ ਅਜ਼ੀਜ਼ ਸਾਹਿਬ ਨੂੰ ਦੇਖੋ ਜਾਂ ਉਹਨਾਂ ਦੀ ਆਵਾਜ਼ ਨੂੰ ਸੁਣੋ, ਤੁਸੀਂ ਇਮੈਜਿਨ ਨਹੀਂ ਕਰ ਸਕਦੇ ਇੰਨੀ ਕਮਾਲ ਦੀ, ਇੰਨੀ ਬਿਊਟੀਫੁੱਲ ਆਵਾਜ਼ ਉਹਨਾਂ ਦੀ ਔਰ ਇਹ ਜਾਦੂ ਜਿਹੜਾ ਉਹਨਾਂ ਨੇ ਆਪਣੀ ਆਵਾਜ਼ ਦਾ ਪੂਰੀ ਦੁਨੀਆ ਦੇ ਉੱਤੇ ਚਲਾਇਆ। ਜਦੋਂ ਮਰਦ ਟਾਂਗੇ ਵਾਲਾ ਗਾਣਾ ਜਿਹੜਾ ਸੁਪਰ ਹਿੱਟ ਹੋਇਆ, ਉਸ ਤੋਂ ਬਾਅਦ ਆਖਿਰ ਕਿਉਂ ਫਿਲਮ ਦੇ ਵਿੱਚ ਗਾਣਾ ਗਾਉਣ ਦਾ ਮੌਕਾ ਮਿਲਿਆ ਔਰ ਉਸ ਤੋਂ ਬਾਅਦ ਮਿਊਜ਼ਿਕ ਡਾਇਰੈਕਟਰਸ ਨੇ ਇਹਨਾਂ ਨੂੰ ਹੱਥੋ ਹੱਥ ਲਿਆ, ਮਤਲਬ ਕਿ ਸਭ ਨੂੰ ਲੱਗਾ 80s ਦਾ ਦੌਰ ਸੀ ਔਰ ਉਸ ਦੌਰਾਨ ਮੁਹੰਮਦ ਰਫੀ ਸਾਹਿਬ ਇਸ ਜਹਾਨ ਨੂੰ ਹਮੇਸ਼ਾ ਹਮੇਸ਼ਾ ਦਿਲ ਛੱਡ ਕੇ ਚਲੇ ਗਏ ਔਰ ਉੱਦਾਂ ਦੀ ਵੋਇਸ ਵੀ ਚਾਹੀਦੀ ਸੀ, ਉੱਦਾਂ ਦਾ ਕੋਈ ਗਾਇਕ ਚਾਹੀਦਾ ਸੀ ਔਰ ਉਸ ਵੇਲੇ ਇਹਨਾਂ ਨੂੰ ਤਾਂ ਝਟਕਾ ਲੱਗਾ ਕਿਉਂਕਿ ਇਹ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸੀ। ਭਾਵੇਂ ਮੁਲਾਕਾਤ ਨਹੀਂ ਸੀ ਹੋਈ ਔਰ ਝਟਕਾ ਲੱਗਾ ਕਿ ਹੁਣ ਉਹਨਾਂ ਦੇ ਨਾਲ ਦੁਬਾਰਾ ਮੁਲਾਕਾਤ ਨਹੀਂ ਹੋਣੀ, ਬਟ ਇਹਨਾਂ ਨੂੰ ਉਹਨਾਂ ਦੀ ਜਗ੍ਹਾ 'ਤੇ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰਸ ਨੇ ਇਸਤੇਮਾਲ ਕੀਤਾ ਔਰ ਕਿਤੇ ਨਾ ਕਿਤੇ ਉਹਨਾਂ ਦੀ ਕਮੀ ਪੂਰੀ ਤਾਂ ਨਹੀਂ ਹੋ ਸਕਦੀ, ਬਟ ਫਿਲਮਾਂ ਦੇ ਵਿੱਚ ਜੋ ਗਾਣੇ ਰਫੀ ਸਾਹਿਬ ਗਾ ਸਕਦੇ ਸੀ ਉਹ ਗਾਣੇ ਇਹਨਾਂ ਨੂੰ ਮਿਲੇ ਔਰ ਕਿਹਾ ਜਾਂਦਾ ਕਿ ਉਸ ਇਰਾ ਦੇ ਵਿੱਚ ਟਫੈਸਟ ਗਾਣੇ ਮੁਹੰਮਦ ਅਜ਼ੀਜ਼ ਸਾਹਿਬ ਨੂੰ ਗਾਉਣ ਦੇ ਲਈ ਮਿਲੇ ਔਰ ਇਹਨਾਂ ਨੇ ਉਹਨਾਂ ਗਾਣਿਆਂ ਨੂੰ ਗਾਇਆ ਔਰ ਆਪਣੀ ਇੱਕ ਅਲੱਗ ਪਛਾਣ ਬਣਾਈ ਔਰ ਵੱਡੇ ਵੱਡੇ ਜਿਹੜੇ ਐਕਟਰ ਸੀ, ਅਮਿਤਾਭ ਬੱਚਨ ਸਾਹਿਬ ਦੇ ਲਈ ਤਾਂ ਪਹਿਲੀ ਫਿਲਮ ਦੇ ਲਈ ਹੀ ਗਾ ਲਿਆ, ਉਸ ਤੋਂ ਬਾਅਦ ਖੁਦਾ ਗਵਾਹ ਵਿੱਚ ਗਾਇਆ, ਬਹੁਤ ਸਾਰੇ ਹੋਰ ਗਾਣੇ ਇਹਨਾਂ ਨੇ ਕ੍ਰੋਧ ਫਿਲਮ ਦੇ ਵਿੱਚ ਉਹਨਾਂ ਦੇ ਉੱਤੇ ਇੱਕ ਗਾਣਾ ਫਿਲਮਾਇਆ ਗਿਆ ਮੁਹੰਮਦ ਅਜ਼ੀਜ਼ ਸਾਹਿਬ ਦਾ। ਇਸ ਤੋਂ ਇਲਾਵਾ ਗੋਵਿੰਦਾ ਦੇ ਲਈ ਇਹਨਾਂ ਨੇ ਬਹੁਤ ਗਾਣੇ ਗਾਏ, ਜਤਿੰਦਰ ਸਾਹਿਬ ਦੇ ਲਈ, ਮਿਥੁਨ ਚੱਕਰਵਰਤੀ ਦੇ ਲਈ, ਨਵੇਂ ਐਕਟਰਸ ਦੇ ਲਈ ਮਤਲਬ ਸਲਮਾਨ ਖਾਨ ਦੇ ਲਈ ਵੀ ਗਾਏ, ਸ਼ਾਹਰੁਖ ਖਾਨ ਸਾਹਿਬ ਦੇ ਲਈ ਵੀ ਗਾਏ ਬਹੁਤ ਸਾਰੇ ਗਾਣੇ। ਇਹ ਯੂਨੀਕ ਵੋਇਸ ਸੀ, ਇਹ ਉਹ ਸੰਘਰਸ਼ ਵਾਲੀ ਆਵਾਜ਼ ਸੀ ਜਿਸ ਨੇ ਤਪ ਤਪ ਕੇ ਆਪਣੇ ਅੰਦਰ ਉਹ ਇਮੋਸ਼ਨਸ ਕ੍ਰੀਏਟ ਕੀਤੇ ਸੀ ਔਰ ਜਦੋਂ ਮੌਕਾ ਮਿਲਿਆ ਤਾਂ ਫਿਰ ਇਹਨਾਂ ਨੇ ਹਰ ਇਮੋਸ਼ਨ ਨੂੰ ਬਾਹਰ ਕੱਢਿਆ ਔਰ ਆਪਣੀ ਆਵਾਜ਼ ਦੇ ਨਾਲ ਹਸਾਇਆ ਵੀ ਅਤੇ ਰੁਆਇਆ ਵੀ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਸ਼ੋ ਇੰਜੋਏ ਕਰ ਰਹੇ ਹੋ ਮੇਰੇ ਨਾਲ ਫਿਲਮੀ ਦੁਨੀਆ ਔਰ ਖੂਬਸੂਰਤ ਆਵਾਜ਼ ਦੇ ਮਾਲਕ ਮੁਹੰਮਦ ਅਜ਼ੀਜ਼ ਸਾਹਿਬ ਦੀ ਗੱਲ ਕਰ ਰਹੇ ਹਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਔਰ ਦੋਸਤੋ ਮੁਹੰਮਦ ਅਜ਼ੀਜ਼ ਸਾਹਿਬ ਜਿਨ੍ਹਾਂ ਨੇ ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰਸ ਦੇ ਨਾਲ ਕੰਮ ਕੀਤਾ, ਉਹਨਾਂ ਦੇ ਲਈ ਗਾਣੇ ਗਾਏ ਔਰ ਐਕਟਰਸ ਦੇ ਵਿੱਚ ਗੋਵਿੰਦਾ, ਸਨੀ ਦਿਓਲ, ਸੰਜੇ ਦੱਤ, ਅਨਿਲ ਕਪੂਰ ਵਰਗੇ ਸਟਾਰਸ ਨੂੰ ਆਪਣੀ ਵੋਇਸ ਦਿੱਤੀ। ਇਹ 90s ਦੇ ਵਿੱਚ ਉੱਭਰਦੇ ਹੋਏ ਸਟਾਰਸ ਸੀ। ਅਮਿਤਾਭ ਬੱਚਨ, ਜਤਿੰਦਰ ਸਾਹਿਬ, ਮਿਥੁਨ ਚੱਕਰਵਰਤੀ, ਇਹਨਾਂ ਦੇ ਲਈ ਤਾਂ ਗਾਣੇ ਗਾਏ ਉਹਨਾਂ ਨੇ ਬਹੁਤ ਜ਼ਿਆਦਾ, ਰਾਜੇਸ਼ ਖੰਨਾ ਸਾਹਿਬ ਦੇ ਲਈ ਵੀ ਗਾਏ, ਬਟ ਇਹ ਜਿਹੜੇ ਉੱਭਰਦੇ ਹੋਏ ਸਟਾਰਸ ਸੀ ਸਨੀ ਦਿਓਲ, ਗੋਵਿੰਦਾ, ਸਲਮਾਨ, ਸ਼ਾਹਰੁਖ ਔਰ ਇਸ ਤੋਂ ਇਲਾਵਾ ਅਨਿਲ ਕਪੂਰ, ਸੰਜੇ ਦੱਤ ਵਰਗੇ ਐਕਟਰਸ ਦੇ ਲਈ ਵੀ ਉਹਨਾਂ ਨੇ ਆਪਣੀ ਆਵਾਜ਼ ਦਿੱਤੀ। ਬਟ ਕਹਿੰਦੇ ਨੇ ਕਿ ਜਿਵੇਂ ਜਿਵੇਂ ਟਾਈਮ ਅੱਗੇ ਵੱਧਦਾ ਉਵੇਂ ਉਵੇਂ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਜਿਹੜੀਆਂ ਨੇ ਉਹ ਕ੍ਰੀਏਟ ਹੁੰਦੀਆਂ ਨੇ ਔਰ ਨਵੇਂ ਮਿਊਜ਼ਿਕ ਬਣਨੇ ਸਟਾਰਟ ਹੋਏ। ਜਦੋਂ ਫਿਲਮ ਕਹਿੰਦੇ ਨੇ ਕਿ ਕਿਆਮਤ ਸੇ ਕਿਆਮਤ ਤੱਕ ਰਿਲੀਜ਼ ਹੋਈ ਤਾਂ ਉਸ ਫਿਲਮ ਦੇ ਵਿੱਚ ਮਿਊਜ਼ਿਕ ਦਾ ਰੰਗ ਅਲੱਗ ਸੀ, ਮਿਊਜ਼ਿਕ ਦਾ ਟੇਸਟ ਜੁਦਾ ਸੀ, ਮਿਊਜ਼ਿਕ ਅਲੱਗ ਸੀ ਔਰ ਗਾਣੇ ਹੋਰ ਤਰ੍ਹਾਂ ਦੇ ਸੀ। ਉਦੋਂ ਆਗਾਜ਼ ਹੁੰਦਾ ਅਲੱਗ ਮਿਊਜ਼ਿਕ ਦਾ ਔਰ ਐਂਟਰ ਹੁੰਦੇ ਨੇ ਕੁਮਾਰ ਸਾਨੂ ਔਰ ਉਦਿਤ ਨਾਰਾਇਣ ਵਰਗੇ ਜਾਂ ਨਦੀਮ ਸ਼ਰਮਨ ਵਰਗੇ ਮਿਊਜ਼ਿਕ ਡਾਇਰੈਕਟਰਸ ਔਰ ਕਹਿੰਦੇ ਨੇ ਕਿ ਅਲੱਗ ਅਲੱਗ ਸ਼ਖਸ ਦਾ ਆਪਣਾ ਇੱਕ ਦੌਰ ਹੁੰਦਾ, ਅਜ਼ੀਜ਼ ਸਾਹਿਬ ਦਾ ਇੱਕ ਦੌਰ ਸੀ। ਬਟ ਇਹਨਾਂ ਨੂੰ ਜੋ ਮਕਾਮ, ਜੋ ਨਾਮ, ਜੋ ਇਹਨਾਂ ਦਾ ਬਣਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਸੀ ਨਾ, ਉਹ ਇਹਨਾਂ ਨੂੰ ਸ਼ਾਇਦ ਨਹੀਂ ਮਿਲਿਆ ਔਰ ਬਹੁਤ ਸਾਰੀ ਇੰਟਰਵਿਊਜ਼ ਦੇ ਵਿੱਚ ਉਹਨਾਂ ਦਾ ਉਹ ਦਰਦ ਉਹ ਝਲਕਦਾ ਔਰ ਇਸੇ ਕਰਕੇ ਮੁਹੰਮਦ ਅਜ਼ੀਜ਼ ਸਾਹਿਬ ਇਸ ਜਹਾਨ ਤੋਂ ਬੜੀ ਜਲਦੀ ਸਾਨੂੰ ਛੱਡ ਕੇ ਸਿਰਫ ਉਸ ਵੇਲੇ ਇਹਨਾਂ ਦੀ 64 years ਦੀ ਉਮਰ ਸੀ। ਕਲਕੱਤਾ ਤੋਂ ਇਹ ਇੱਕ ਸ਼ੋਅ ਕਰਕੇ ਆ ਰਹੇ ਸੀ ਔਰ ਰਸਤੇ ਦੇ ਵਿੱਚ ਕਹਿੰਦੇ ਨੇ ਕਿ ਦਿਲ ਦਾ ਦੌਰਾ ਪਿਆ, ਮਹਾਰਾਸ਼ਟਰ ਦੇ ਵਿੱਚ ਮੁੰਬਈ ਦੇ ਵਿੱਚ ਨਾਨਾਵਟੀ ਹੌਸਪੀਟਲ ਦੇ ਵਿੱਚ ਲਿਆਂਦਾ ਗਿਆ ਬਟ ਇਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਬਟ ਉਹ ਕਮਾਲ ਦਾ ਆਰਟਿਸਟ ਜਿਸਨੇ ਆਪਣੀ ਜਾਦੂਈ ਮਖਮਲੀ ਆਵਾਜ਼ ਦੇ ਨਾਲ ਸਾਰੀ ਦੁਨੀਆ ਨੂੰ ਆਪਣਾ ਦੀਵਾਨਾ ਬਣਾਇਆ ਔਰ ਅਸੀਂ ਜਦੋਂ ਵੀ ਇਹਨਾਂ ਦੀ ਆਵਾਜ਼ ਨੂੰ ਸੁਣਦੇ ਹਾਂ ਤਾਂ ਇਹ ਇਹਨਾਂ ਦੀ ਆਵਾਜ਼ ਦੇ ਵਿੱਚ ਇੱਕ ਅਲੱਗ ਦਰਦ, ਇੱਕ ਅਲੱਗ ਕਿਸਮ ਦੀ ਰੂਹਾਨੀਅਤ ਫੀਲ ਹੁੰਦੀ ਹੈ ਔਰ ਉਹ ਰੂਹਾਨੀਅਤ ਜਿਹੜੀ ਆ ਹਮੇਸ਼ਾ ਇਸੇ ਤਰ੍ਹਾਂ ਫੀਲ ਹੁੰਦੀ ਰਹਿਣੀ ਹੈ ਔਰ ਇਹ ਜਿਹੜਾ ਪਿਆਰ ਅਸੀਂ ਇਹਨਾਂ ਨੂੰ, ਇਹਨਾਂ ਦੀ ਆਵਾਜ਼ ਨੂੰ ਦਿੰਦੇ ਹਾਂ ਇਹ ਇਸੇ ਤਰ੍ਹਾਂ ਕਾਇਮ ਰਹੇਗਾ। ਔਰ ਦਲੀਪ ਸਾਹਿਬ ਦੇ ਲਈ ਵੀ ਗਾਇਆ ਇਹਨਾਂ ਨੇ ਕਰਮਾ ਫਿਲਮ ਦੇ ਵਿੱਚ ਜਿਹੜਾ ਟਰੈਕ ਸੀ। ਚਲੋ ਫਿਰ ਇਸ ਪ੍ਰੋਗਰਾਮ ਦਾ ਇਹ ਅਖੀਰਲਾ ਟਰੈਕ ਤੁਹਾਡੀ ਪੇਸ਼ ਖਿਦਮਤ ਹੈ। ਫਿਲਮੀ ਦੁਨੀਆ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਹੁਣ ਬੰਦ ਕਰਨ ਦਾ ਟਾਈਮ ਆ ਗਿਆ।

ਨੇ ਬਰਾਈਟ ਮਾਈਂਡਸ ਪੰਜਾਬ 2026 ਤਹਿਤ ਲੁਧਿਆਣਾ 'ਚ ਵਿਦਿਆਰਥੀਆਂ ਨਾਲ ਕੀਤਾ ਸਿੱਧਾ ਸੰਵਾਦ, ਕਿਹਾ ਸੂਬੇ 'ਚ ਜਲਦੀ ਹੀ AI ਪਾਠਕ੍ਰਮ ਸ਼ੁਰੂ ਹੋਏਗਾ। ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੇ ਆਊਟਸੋਰਸ ਸਟਾਫ ਨੂੰ ਠੇਕੇ ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਏਗਾ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਏ। ਰੂਪਨਗਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਸਤਲੁਜ ਦਰਿਆ, ਹੋਰ ਸਾਰੀਆਂ ਨਦੀਆਂ, ਨਹਿਰਾਂ ਤੇ ਸੂਇਆਂ 'ਚ ਬੱਚਿਆਂ ਤੇ ਆਮ ਲੋਕਾਂ ਦੇ ਨਹਾਉਣ, ਤੈਰਨ ਤੇ ਇਨ੍ਹਾਂ ਦੇ ਕਿਨਾਰਿਆਂ ਤੇ ਘੁੰਮਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ। ਤੇ ਮੌਸਮ ਵਿਭਾਗ ਵੱਲੋਂ ਅੱਜ ਤੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਕਈ ਥਾਵਾਂ ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ। ਪੰਜਾਬ 'ਚ ਕਈ ਥਾਵਾਂ ਤੇ ਮੀਂਹ ਪਿਆ। ਇਹ ਸਨ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ।

0: ਓਏ ਨਮਸਕਾਰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਔਰ ਸਟਾਰਟ ਹੋ ਚੁੱਕਾ ਹੈ ਤੁਹਾਡਾ ਫੇਵਰੇਟ ਵਾਲਾ ਪ੍ਰੋਗਰਾਮ ਹਰੀਸ਼ ਨਾਲ ਹੈ ਤੁਹਾਡੇ ਹਾਂਜੀ ਮਹਾਰਾਜ ਹੁਣ ਹੋਏਗਾ ਪੂਰੀ ਤਰੀਕੇ ਦੇ ਨਾਲ ਫਨ ਸ਼ਨ ਕਿਉਂਕਿ ਸਟਾਰਟ ਹੋ ਚੁੱਕਾ ਹੈ ਸਾਡਾ ਤੁਹਾਡਾ ਫੇਵਰੇਟ ਵਾਲਾ ਪ੍ਰੋਗਰਾਮ ਮਸਤੀ ਜੰਕਸ਼ਨ ਔਰ ਮਸਤੀ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਿਰਕਤ ਬੜੀ ਲਾਜ਼ਮੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਅੰਦਰ ਦਾ ਟੈਲੈਂਟ ਮਤਲਬ ਜਿਹੜਾ ਨਾ ਸੰਭਾਲਿਆ ਨਹੀਂ ਜਾ ਰਿਹਾ ਉਹ ਉੱਡ ਉੱਡ ਕੇ ਬਾਹਰ ਆ ਰਿਹਾ ਮਤਲਬ ਬਾਹਰ ਆਉਣ ਡਿੱਗਣ ਡਿਆ ਮਤਲਬ ਡੁੱਲ ਡੁੱਲ ਪੈਣ ਡਿਆ ਉਹ ਡੁੱਲ ਡੁੱਲ ਨਾ ਪਵਾਓ ਮਹਾਰਾਜ ਮੇਰੇ ਤੱਕ ਪਹੁੰਚਾਓ ਉਹਨੂੰ ਮੈਂ ਉਹਨੂੰ ਸੰਵਾਰਾਂਗਾ ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਚੀਜ਼ਾਂ ਨੇ ਐਸੀਆਂ ਜਿਹੜੀਆਂ ਤੁਹਾਡੇ ਟੈਲੈਂਟ ਨੂੰ ਨਿਖਾਰਨਗੀਆਂ ਕਿਉਂਕਿ ਉਸ ਤੋਂ ਪਹਿਲਾਂ ਤੁਹਾਡੇ ਟੈਲੈਂਟ ਨੂੰ ਜੱਜ ਵੀ ਤਾਂ ਕਰਨਾ ਪੈਣਾ ਨਾ ਜਾਂ ਸਮਝਿਆ ਕਰੋ ਜੱਜ ਕਰਨ ਦੇ ਲਈ ਮੇਰੇ ਕੋਲ ਪੂਰਾ ਮੈਂ ਨਾ ਪੂਰਾ ਪੂਰੇ ਤਰੀਕੇ ਦੇ ਨਾਲ ਲੈਸਨ ਚੈਪਟਰਸ ਤਿਆਰ ਕਰਕੇ ਲਿਆਇਆ ਤੁਹਾਡੇ ਲਈ ਔਰ ਦੇਖਦੇ ਹਾਂ ਕਿਸਮੇ ਕਿਤਨਾ ਹੈ ਦਮ ਤੁਹਾਡੇ ਅੰਦਰ ਜੇ ਹੈਗਾ ਦਮ ਤਾਂ ਮਹਾਰਾਜ ਚੱਕੋ ਫੋਨ 2342-174 ਨੰਬਰ ਡਾਇਲ ਕਰਨਾ ਕਿਹੜਾ 2342-174 ਨੰਬਰ ਡਾਇਲ ਕਰੋ ਮੇਰੇ ਤੱਕ ਪਹੁੰਚੋ ਅਤੇ ਮੈਂ ਦੇਖਦਾ ਅੱਜ ਕਿਹਦੇ ਵਿੱਚ ਦਮ ਹੈਗਾ ਮੇਰੇ ਨਾਲ ਉਹਨਾਂ ਸਵਾਲਾਂ ਦੇ ਜਵਾਬ ਦੇਣ ਦਾ ਅਤੇ ਮੈਨੂੰ ਸਾਬਤ ਕਰਨ ਦਾ ਕਿ ਤੁਹਾਡੇ ਅੰਦਰ ਡੁੱਲ ਡੁੱਲ ਪੈਂਦਾ ਹੋਇਆ ਟੈਲੈਂਟ ਜਿਹੜਾ ਹੈਗਾ ਮੈਨੂੰ ਤਾਂ ਵਿਸ਼ਵਾਸ ਨਹੀਂ ਹੈਗਾ ਮੈਨੂੰ ਤਾਂ ਨਹੀਂ ਲੱਗਦਾ ਤੁਹਾਡੇ ਅੰਦਰ ਮੇਰੇ ਇੰਨਾ ਟੈਲੈਂਟ ਹੈਗਾ ਕਿਉਂਕਿ ਜਿਹੜਾ ਬੰਦਾ ਮੇਰੇ ਸਵਾਲਾਂ ਦੇ ਜਵਾਬ ਦੇ ਦਿੰਦਾ ਨਾ ਮਹਾਰਾਜ ਤੁਸੀਂ ਵੱਡੇ ਤੋਂ ਵੱਡਾ ਇਗਜ਼ਾਮ ਪਾਸ ਕਰ ਸਕਦੇ ਹੋ ਸਹੀ ਕਹਿਣ ਡਿਆ ਜੇ ਮੈਂ ਜੇਕਰ ਹੈਗਾ ਤੁਹਾਡੇ ਅੰਦਰ ਦਮ ਤਾਂ ਫਟਾਫਟ 2342-174 ਨੰਬਰ ਡਾਇਲ ਕਰੋ ਮੇਰੇ ਤੱਕ ਪਹੁੰਚੋ ਅਤੇ ਫਿਰ ਮੈਂ ਜੱਜ ਕਰਦਾ ਤੁਹਾਡੇ ਟੈਲੈਂਟ ਨੂੰ ਇੱਥੇ ਇੱਕ ਹੋਰ ਸ਼ਖਸ ਆਉਣ ਵਾਲੇ ਨੇ ਜਿਹੜੇ ਅੱਜ ਤੁਹਾਡਾ ਜਿਹੜੇ ਟੈਸਟ ਹੋਣੇ ਨਾ ਤੁਹਾਡਾ ਇਹ ਜਿਹੜਾ ਟੈਸਟ ਹੋਣਾ ਸਵਾਲਾਂ ਦਾ ਸਵਾਲ ਜਵਾਬ ਹੋਣਗੇ ਉਹ ਸ਼ਖਸ ਲੈਣਗੇ ਮਹਾਰਾਜ ਪਹੁੰਚੇ ਹੋਏ ਸ਼ਖਸ ਆਹ ਉਹਨਾਂ ਦਾ ਨਾਮ ਲੈਣ ਤੋਂ ਪਹਿਲਾਂ ਕੰਨਾਂ ਨੂੰ ਹੱਥ ਲਾਉਣਾ ਉਹਨਾਂ ਮੈਂ ਐਸੀ ਗੱਲਬਾਤ ਹੈ ਉਹਨਾਂ ਦੀ ਕੰਨਾਂ ਨੂੰ ਹੱਥ ਲਾ ਕੇ ਉਹਨਾਂ ਦਾ ਨਾਮ ਲਈਦਾ ਮਤਲਬ ਸਮਝ ਲਓ ਤੁਸੀਂ ਉਸਤਾਦ ਲੋਕ ਨੇ ਉਹ ਜਿਹਨਾਂ ਦਾ ਮੈਂ ਨਾਮ ਲੈਣ ਡਿਆ ਨਾਮ ਤਾਂ ਲਿਆ ਹੀ ਨਹੀਂ ਹਲੇ ਨਾਮ ਦੱਸਾਂਗੇ ਤੁਹਾਨੂੰ ਜ਼ਰੂਰ ਆਪ ਆ ਕੇ ਉਹ ਸ਼ਖਸ ਦੱਸੇਗਾ ਤੁਹਾਨੂੰ ਆਪਣਾ ਨਾਮ ਪਰ ਉਸ ਤੋਂ ਪਹਿਲਾਂ 2342-174 ਨੰਬਰ ਡਾਇਲ ਕਰਨਾ ਤੁਸੀਂ ਮੇਰੇ ਤੱਕ ਪਹੁੰਚਣਾ ਔਰ ਫਿਰ ਮਹਾਰਾਜ ਨਜ਼ਾਰੇ ਆਉਣਗੇ ਤੁਹਾਨੂੰ ਕਿਉਂਕਿ ਸਾਡੇ ਇਸ ਪ੍ਰੋਗਰਾਮ ਮਸਤੀ ਜੰਕਸ਼ਨ ਦੇ ਵਿੱਚ ਤੁਹਾਡੀ ਸ਼ਿਰਕਤ ਹੋਏਗੀ 2342-174 ਨੰਬਰ ਡਾਇਲ ਕਰਕੇ 0181 ਲਾਓ ਆਹਾ ਹਾ ਫੋਨ ਨੰਬਰ ਡਾਇਲ ਕਰਨਾ ਤੁਸੀਂ ਇਸ ਤਰ੍ਹਾਂ ਹਾਂ ਇਹ ਬਿਲਕੁਲ ਬਿਲਕੁਲ ਆ ਡਾਇਲ ਹੋ ਰਿਹਾ ਨੰਬਰ ਆ ਮਿਲ ਗਿਆ ਗਾਣਾ ਸੁਣੋ ਮੈਂ ਆਉਂਦਾ ਵਾਪਸ
1: ਹੈਲੋ 9821026212 BPL ਅਰੇ 982

107 FM Rainbow ਤੇ ਹਰੀਸ਼ ਨਾਲ ਤੁਹਾਡੇ ਔਰ ਪ੍ਰੋਗਰਾਮ ਚੱਲ ਰਿਹਾ ਜੀ ਮਸਤੀ ਜੰਕਸ਼ਨ ਔਰ ਇੱਕ ਕਾਲਰ ਸਾਡੇ ਨਾਲ ਜੁੜੇ ਨੇ ਗੱਲ ਕਰਦੇ ਉਹਨਾਂ ਦੇ ਨਾਲ ਹੈਲੋ ਉਹ ਮੈਨੂੰ ਲੱਗਦਾ ਵੇ ਕਿ ਫੱਟ ਬੜੀ ਕਾਹਲੀ ਸੀ ਉਹਨਾਂ ਨੂੰ ਇੰਨੀ ਕਾਹਲੀ ਨਹੀਂ ਪੈਣੀ ਮਹਾਰਾਜ ਮਹਾਰਾਜ ਤੁਸੀਂ ਆਪਣਾ ਸਾਨੂੰ ਟੈਲੈਂਟ ਵਿਖਾਉਣਾ ਹੈ ਔਰ ਤੁਸੀਂ ਭਾਜੜਾ ਨਹੀਂ ਪਾਉਣੀਆਂ 107 FM ਰੇਨਬੋ ਅਤੇ ਮਸਤੀ ਜੰਕਸ਼ਨ ਪ੍ਰੋਗਰਾਮ ਚੱਲ ਰਿਹਾ ਹਰੀਸ਼ ਨਾਲ ਹੈ ਤੁਹਾਡੇ ਔਰ ਤੁਹਾਡੇ ਟੈਲੈਂਟ ਦਾ ਅੱਜ ਚੈੱਕਅਪ ਹੋ ਰਿਹਾ ਜੇ ਔਰ ਮੈਂ ਸੁਣਿਆ ਕਿ ਤੁਹਾਡੇ ਅੰਦਰ ਗੱਲਬਾਤ ਕਰਨ ਦਾ ਵੀ ਜਨੂੰਨ ਹੈਗਾ ਜੋ ਚਾਹੁੰਦਾ ਹੈ ਕਿ ਮੇਰੇ ਨਾਲ ਗੱਲਬਾਤ ਹੋਵੇ 107 FM ਰੇਨਬੋ ਅਤੇ ਕਾਲ ਲੱਗੇ ਔਰ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਵੋ ਔਰ ਜੋ ਕਿ ਮੈਨੂੰ ਲੱਗਦਾ ਕਿ ਤੁਸੀਂ ਨਹੀਂ ਦੇ ਸਕਦੇ ਜਿਹਨੂੰ ਲੱਗਦਾ ਕਿ ਹਾਂ ਉਹ 2342174 ਨੰਬਰ ਡਾਇਲ ਕਰੇ ਔਰ ਜੇਕਰ ਗੱਲ ਕਰਨੀ ਹੈ ਤਾਂ ਸਵਾਲ ਸੁਣੇ ਜਵਾਬ ਦੇ ਕੇ ਜਾਵੇ ਹੈ ਕਿ ਨਹੀਂ ਚਲੋ ਫਿਰ ਅਸੀਂ ਅੱਗੇ ਵੱਧਦੇ ਹਾਂ ਔਰ ਕਿਉਂਕਿ ਗੱਲਬਾਤ ਮਹਾਰਾਜ ਇੱਥੇ ਰੋਕਣੀ ਨਹੀਂ ਹੈਗੀ ਇੱਥੇ ਗੱਡੀ ਥੰਮਣ ਵਾਲੀ ਨਹੀਂ ਹੈਗੀ ਸਾਡੀ

0: ਮਨਾਉਂ।
1: ਨਾ ਜੀ ਨਾ, ਏਦਾਂ ਦਾ ਏਦਾਂ ਦੀ ਗੱਲਬਾਤ ਨਹੀਂ ਕਰਨੀ। ਬਿਲਕੁਲ ਬਿਲਕੁਲ, ਰੂਸੀਆਂ ਨੂੰ ਮਨਾਉਣਾ ਚਾਹੀਦਾ ਹੈ। ਔਰ ਰੂਸੀਆਂ ਨੂੰ ਮਨਾਉਣ ਲੱਗਿਆਂ ਅੱਗੋਂ ਖੁੜਬਾ ਖੜ ਵੀ ਹੋ ਸਕਦੀ, ਪਰ ਇੱਦਾਂ ਦੀ ਖੁੜਬਾ ਖੜ ਵੀ ਨਹੀਂ ਹੋਣੀ ਚਾਹੀਦੀ। 107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਮਸਤੀ ਜੰਕਸ਼ਨ ਪ੍ਰੋਗਰਾਮ ਚੱਲ ਰਿਹਾ। ਔਰ ਸਾਡੇ ਲਿਸਨਰਸ 2342-164 ਨੰਬਰ ਡਾਇਲ ਕਰਕੇ ਸਾਡੇ ਤੱਕ ਇੱਕ ਪਹੁੰਚੇ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ,
2: ਹਾਂਜੀ ਹਰੀ ਸਾਹਿਬ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਜੀ?
2: ਹਾਂਜੀ, ਪਿੰਡ ਕੋਟਲੀ ਥਾਮ ਸਿੰਘ, ਜ਼ਿਲ੍ਹਾ ਜਲੰਧਰ ਤੋਂ ਮਿੰਟੂ ਚੰਦੇਲ ਜੀ।
1: ਮਿੰਟੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
2: ਜੀ ਜੀ, ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਬਹੁਤ ਦੇਰ ਬਾਅਦ ਆਏ, ਬਹੁਤ ਚਿਰ ਬਾਅਦ ਆਇਓ।
3: ਇੱਧਰੋਂ ਮੈਨੂੰ ਗੱਲ ਕਰ ਲੈਂਦੇ ਆ, ਮਿੰਟੂ ਸਾਹਿਬ ਨਾਲ ਮੈਨੂੰ ਗੱਲ ਕਰ ਲੈਂਦੇ ਆ। ਹਾਂਜੀ ਮਿੰਟੂ ਸਾਹਿਬ ਜੀ, ਕੀ ਹਾਲ ਚਾਲ ਏ?
2: ਹਾਂਜੀ ਠੀਕ ਆ ਮਹਾਰਾਜ, ਠੀਕ ਆ, ਤੁਸੀਂ ਸੁਣਾਓ?
3: ਮਹਾਰਾਜ ਤੁਸੀਂ ਸਾਨੂੰ ਪਛਾਣਿਆ ਕਿ ਨਹੀਂ? ਅਸੀਂ ਤੋਤੀ ਪ੍ਰਧਾਨ ਹੁੰਦੇ ਆ।
2: ਸ਼ਾਇਦ ਨਹੀਂ, ਮੈਨੂੰ ਤੁਹਾਡਾ ਨਾਮ ਨਹੀਂ ਪਤਾ ਹੈਗਾ।
3: ਚਲੋ ਕੋਈ ਗੱਲ ਨੀ ਮਹਾਰਾਜ, ਸਾਡੇ ਸਵਾਲ ਦਾ ਜਵਾਬ ਦੇ ਕੇ ਤੁਸੀਂ ਆਪਣਾ ਨਾਮ ਬਣਾ ਸਕਦੇ ਹੋ।
2: ਤੁਸੀਂ ਆਪਣਾ ਨਾਮ ਅਨਾਊਂਸ ਕਰ ਦਿਓ ਤਾਂ ਬਹੁਤ ਵਧੀਆ ਗੱਲ
3: ਹੈ। ਤੋਤੀ ਪ੍ਰਧਾਨ, ਤੋਤੀ ਤੋਤੀ ਪ੍ਰਧਾਨ, ਤੋਤੀ ਪ੍ਰਧਾਨ, ਤੋਤੀ ਪ੍ਰਧਾਨ,
2: ਬਹੁਤ ਵਧੀਆ।
3: ਕਿਆ ਬਾਤ ਮਹਾਰਾਜ, ਕਿਆ ਬਾਤ ਜੀ,
2: ਕੀ ਹਾਲ ਜੀ, ਠੀਕ ਹੋ ਜੀ?
3: ਤੋਤੀ ਪ੍ਰਧਾਨ ਬਿਲਕੁਲ ਠੀਕ ਹੈ, ਤੁਸੀਂ ਠੀਕ ਠਾਕ ਹੋ? ਦੁਨੀਆ ਦਾ ਸਭ ਤੋਂ ਵੱਡਾ ਰਿਸ਼ਤਾ ਕਿਹੜਾ ਵੈ? ਦੁਨੀਆ ਦਾ ਸਭ ਤੋਂ ਵੱਡਾ ਰਿਸ਼ਤਾ ਕਿਹੜਾ ਹੈ?
2: ਮਾਂ ਬਾਪ ਦਾ ਹੁੰਦਾ ਮਹਾਰਾਜ।
3: ਓ ਨਾ ਨਾ ਨਾ ਮਹਾਰਾਜ, ਕਿਹੜੀਆਂ ਗੱਲਾਂ, ਕਿਹੜੀਆਂ ਗੱਲਾਂ, ਅੱਜ ਕੱਲ ਦੇ ਟਾਈਮ ਤੇ ਕਿਹੜਾ ਵੱਡਾ, ਐਡਾ ਵੱਡਾ ਰਿਸ਼ਤਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ। ਇਸ ਟਾਈਮ ਤੁਹਾਡੇ ਸਾਹਮਣੇ ਘੁਮੰਡਿਆ ਰਿਸ਼ਤਾ। ਚਲੋ ਤੁਹਾਨੂੰ ਤੁਹਾਨੂੰ ਮੈਂ ਹਿੰਟ ਦੇ ਦਿੰਦਾ, ਅੱਜ ਵੀ ਕੰਧ ਤੇ ਲੱਗਾ ਹੋਇਆ ਉਹ ਰਿਸ਼ਤਾ, ਕੰਧ ਦੇ ਨਾਲ ਕਿਤੇ ਲੱਗਾ ਹੋਏਗਾ, ਚਿਪਕਿਆ ਹੋਏਗਾ, ਲਟਕਿਆ ਹੋਏਗਾ ਉਹ ਰਿਸ਼ਤਾ।
2: ਇਸ ਟਾਈਮ ਕਿਉਂਕਿ ਉਹ ਮੈਂ ਹੁਣ, ਮੇਰਾ ਦਿਮਾਗ ਹੁਣ ਤੁਹਾਡੇ ਵੱਲ ਹੀ ਹੈ, ਮੇਰਾ ਹੁਣ ਉਧਰ ਹੋਰ ਪਾਸੇ ਦਿਮਾਗ ਜਾ ਨਹੀਂ ਰਿਹਾ।
3: ਉਹ ਮਹਾਰਾਜ ਬੜਾ ਸੋਹਣਾ ਰਿਸ਼ਤਾ ਉਹ, ਜਿਹਦੇ ਨਾਲ ਅਸੀਂ ਗੱਲਬਾਤ ਵੀ ਕਰਨ ਡਏ ਆ, ਇਤੋਂ ਵੱਡਾ ਹੈ?
2: ਇਹ ਹੈਗਾ ਜੀ, ਟੈਲੀਫੋਨ ਦਾ ਕਹਿ ਸਕਦੇ ਆਪਾਂ।
3: ਨਾ ਨਾ ਨਾ, ਟੈਲੀਫੋਨ ਨਹੀਂ ਮਹਾਰਾਜ, ਮੋਬਾਈਲ ਮਹਾਰਾਜ, ਮਹਾਰਾਜ ਇੱਧਰ ਜਨਾਬ, ਜਨਾਬ ਮੋਬਾਈਲ ਤੇ ਚਾਰਜਰ ਦਾ ਰਿਸ਼ਤਾ, ਮੋਬਾਈਲ ਤੇ ਚਾਰਜਰ ਦਾ ਰਿਸ਼ਤਾ ਮਹਾਰਾਜ। ਚਾਰਜਰ, ਚਾਰਜਰ ਤੋਂ ਬਿਨਾ ਮੋਬਾਈਲ ਜ਼ਿੰਦਾ ਨਹੀਂ ਰਹਿ ਸਕਦਾ।
2: ਬਿਲਕੁਲ ਬਿਲਕੁਲ ਸਹੀ ਆ।
3: ਹੁਣ ਕਹਿ ਦਿਓ ਇੱਕ ਵਾਰੀ, ਹੁਣ ਕਹਿ ਦਿਓ ਇੱਕ ਵਾਰੀ, ਤੋਤੀ ਪ੍ਰਧਾਨ ਜਿੰਦਾਬਾਦ। ਜਵਾਬ ਨੀ ਦੇ ਪਾਏ ਤੁਸੀਂ, ਕੋਈ ਗੱਲ ਨੀ, ਅਗਲੀ ਵਾਰ ਮੇਰੇ ਸਵਾਲਾਂ ਦੀ ਤਿਆਰੀ ਕਰਕੇ ਆਇਓ, ਕਿਤਾਬ ਛਪੇਗੀ।
2: ਮਿਹਰਬਾਨੀ ਜੀ, ਬਹੁਤ
3: ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵੀ ਮੇਰੇ ਸਵਾਲਾਂ ਦੇ ਜਵਾਬ ਦਿਓ, ਕਿਉਂਕਿ ਇੱਥੇ ਕਿਤਾਬ ਛਪਾਉਣੀ ਪੈਣੀ ਹੈ ਮੈਨੂੰ, ਤੋਤੀ

ਪ੍ਰਧਾਨ ਦੇ ਸਵਾਲਾਂ ਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲਈ ਜਿਹੜੇ ਸਵਾਲ ਨੇ ਉਹ ਤੁਹਾਨੂੰ ਆਉਣ, ਤੁਸੀਂ ਉਸਦਾ ਰੱਟਾ ਨਾ ਮਾਰੋ, ਤੁਸੀਂ ਪੜ੍ਹ ਕੇ ਪੇਪਰ ਦਿਓ, ਮਤਲਬ ਸਵਾਲ ਜਵਾਬ ਦਿਓ, ਤੁਸੀਂ ਛੇਤੀ ਮੇਰੇ ਤੱਕ ਪਹੁੰਚੋ 2342174 ਔਰ 0181 ਲਾਓ, ਮੇਰੇ ਤੱਕ ਪਹੁੰਚੋ ਤਾਂ ਫਿਰ ਤੁਹਾਡੇ ਦੇਖਦੇ ਹਾਂ ਕਿੰਨੇ ਕੁ ਟੈਲੈਂਟ ਦੇ ਤੁਸੀਂ ਭਰੇ ਹੋਏ ਹੋ। ਫਿਲਹਾਲ ਆ ਠੁਮਕੇ ਠਮਕੇ ਲਾ ਲਈਏ ਥੋੜ੍ਹੇ ਜਿਹੇ।

0: ਡਿਆ ਅੱਜ ਮੈਂ ਔਰ ਦੇਖਦੇ ਆ ਕਿੰਨੇ ਕੁ ਜਣੇ ਜਿਹੜੇ ਨੇ ਅੱਜ ਸਵਾਲ ਦਾ ਜਵਾਬ ਦੇ ਪਾਉਂਦੇ ਨੇ ਔਰ ਹਰੀਸ਼ ਨੂੰ ਜਿਹੜਾ ਬਾਹਰ ਨੁਕਰੇ ਲਾਇਆ ਹੋਇਆ ਮੈਂ ਔਰ ਦੇਖਦੇ ਆ ਤੁਸੀਂ ਸਵਾਲਾਂ ਦੇ ਜਵਾਬ ਦਿੰਦੇ ਹੋ ਕਿ ਨਹੀਂ ਗੱਲ ਕਰਦੇ ਆ ਲਿਸਨਰ ਦੇ ਨਾਲ ਹੈਲੋ
1: ਹੈਲੋ ਜੀ ਨਮਸਕਾਰ
0: ਹੈਲੋ ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ ਰੋਸ਼ਨ ਲਾਲ ਜੀ ਕੁਝ ਰੋਸ਼ਨ ਕੀਤਾ ਜੀ ਕਿ ਜਾਂ ਹਨੇਰਾ ਹੀ ਹਨੇਰਾ ਸਾਰਾ
1: ਨਹੀਂ ਨਹੀਂ ਆਪਾਂ ਮਾੜੇ ਰੋਸ਼ਨ ਚ ਬੈਠੇ
0: ਹਾਂ ਕੱਲਾ ਨਾਮ ਹੀ ਤੁਹਾਡਾ ਰੋਸ਼ਨ ਹੈ
1: ਨਾਮ ਰੋਸ਼ਨ ਹੈ
0: ਦੇਖਦੇ ਆ ਕਿੰਨੇ ਕਿੰਨਾ ਕੁ ਨਾਂ ਰੋਸ਼ਨ ਕੀਤਾ ਤੁਸੀਂ ਮਹਾਰਾਜ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੋ
1: ਹਾਂਜੀ
0: ਸਵਾਲ ਦਾ ਜਵਾਬ ਦੇਣ ਲਈ ਤਿਆਰ ਹੋ ਮਹਾਰਾਜ ਸਵਾਲ ਤਿਆਰ ਹੈ ਮੇਰਾ ਹਾਂ ਛੇਤੀ ਛੇਤੀ ਦਿਓ ਫਿਰ ਮੈਨੂੰ ਦੱਸੋ ਵੀ ਸੱਸ ਤੇ ਨੂੰਹ ਦੇ ਵਿੱਚ ਹਮੇਸ਼ਾ ਜਿਹੜੀ ਹੈ ਉਹ ਲੜਾਈ ਕਿਉਂ ਹੁੰਦੀ ਹੈ
1: ਸੱਸ ਨੂੰਹਾਂ ਦੇ ਵਿੱਚ ਜੀ
0: ਹਾਂ ਬਿਲਕੁਲ ਜੀ ਬਿਲਕੁਲ ਨਾ ਨਾ ਨਾ ਮਹਾਰਾਜ ਨਾ
1: ਲੜਾਈ ਤਾਂ ਹੁੰਦੀ ਹੈ ਸਰ ਜੀ ਤੇ ਜਦੋਂ ਕੋਈ ਆਪਣਾ ਏਕਤਾ ਨਾ ਹੋਏਗਾ
0: ਰੋਸ਼ਨ ਸਾਹਿਬ ਉਹ ਨਾ ਰੋਸ਼ਨ ਨੀ ਕਰਨਾ ਮਹਾਰਾਜ ਇੰਨੀਆਂ ਸਿਆਣੀਆਂ ਗੱਲਾਂ ਪਚਦੀਆਂ ਨੀ ਮੈਨੂੰ ਮੇਰਾ ਨਾਮ ਹੈਗਾ ਜੇ ਮੈਂ ਮੇਰੀ ਗੱਲ ਸੁਣ ਮੇਰਾ ਨਾਮ ਹੈਗਾ ਤੋਦੀ ਪ੍ਰਧਾਨ ਠੀਕ ਹੈ ਕਿ ਨਹੀਂ ਸਵਾਲ ਦਾ ਜਵਾਬ ਦਿਓ ਚੰਗੀ ਤਰ੍ਹਾਂ
1: ਬਦਲੀਏ
0: ਸੱਸ ਤੇ ਨੂੰਹ ਚ ਹਮੇਸ਼ਾ ਲੜਾਈ ਕਿਉਂ ਹੁੰਦੀ ਹੈ
1: ਲੜਾਈ ਤੇ ਜੇਕਰ ਦੇਖੋ ਜੀ ਆਪਾਂ ਜੇ ਆਪਾਂ ਕੋਈ ਵੀ ਕੰਮ ਕਰਾਂਗੇ ਨਾ ਵਿਸ਼ਵਾਸ ਨਾਲ ਲੜਾਈ ਨਹੀਂ ਹੋਏਗੀ
0: ਓਹੋ ਮਹਾਰਾਜ ਕਿਆ ਕਿਆ ਮੈਨੂੰ ਕਿਆ ਸਿਆਣੀਆਂ ਗੱਲਾਂ ਕਰਨ ਡੇ ਤੁਸੀਂ ਕਿਆ ਸਿਆਣੀਆਂ ਗੱਲਾਂ ਕਰਨ ਡੇ ਹੋ ਕਿਆ ਬਾਤ ਹੈ ਕਿਆ ਬਾਤ ਹੈ ਮਹਾਰਾਜ ਬੰਦੇ ਬਾਲੇ ਨੇ ਇੱਥੇ ਸੱਸ ਤੇ ਨੂੰਹ ਚ ਲੜਾਈ ਇਸ ਕਰਕੇ ਹੁੰਦੀ ਹੈ ਕਿਉਂਕਿ ਦੋਵੇਂ ਰਿਮੋਟ ਜਿਹੜਾ ਆਪਣੇ ਵੱਲ ਖਿੱਚਣਾ ਚਾਹੁੰਦੀਆਂ ਜਿਹੜਾ ਆਪਣਾ ਉਹ ਸੀਰੀਅਲ ਜਿਹੜਾ ਉਹਨਾਂ ਨੇ ਲਾਇਆ ਹੁੰਦਾ
1: ਉਹ ਕਹਿੰਦੇ ਮੈਨੂੰ ਫੜਾ ਉਹ ਕਹਿੰਦੇ ਮੈਨੂੰ ਫੜਾ
0: ਉਹ ਮਹਾਰਾਜ ਸੀਰੀਅਲ ਆਪਣਾ ਜਿਹੜਾ ਲਾਇਆ ਹੁੰਦਾ ਉਹਨਾਂ ਨੇ ਹੈ ਕਿ ਨਹੀਂ ਹੱਸ ਕੇ ਵਿਖਾਓ ਜਰਾ ਕਿਆ ਬਾਤ ਹੈ ਕਿਆ ਬਾਤ ਹੈ ਧੰਨਵਾਦ ਰੋਸ਼ਨ ਲਾਲ ਜੀ ਥੈਂਕ ਯੂ ਧੰਨਵਾਦ ਜੀ ਧੰਨਵਾਦ ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੇ ਸਵਾਲਾਂ ਦੇ ਜਵਾਬ ਦਿਓ ਛੇਤੀ ਛੇਤੀ ਮੇਰੇ ਤੱਕ ਪਹੁੰਚਣਾ ਹੈ 2342174 ਨੰਬਰ ਹੈ ਔਰ ਆ ਕੇ ਤੁਸੀਂ ਤੋਤੀ ਪ੍ਰਧਾਨ ਦੇ ਸਵਾਲਾਂ ਦੇ ਜਵਾਬ ਦੇਣੇ ਨੇ ਅੱਜ ਮਹਾਰਾਜ ਅਸੀਂ ਪ੍ਰਧਾਨ ਐਵੇਂ ਨਹੀਂ ਬਣੇ ਮਹਾਰਾਜ ਗੱਲਬਾਤ ਕਿਆ ਗੱਲਬਾਤ ਐਂਡ ਗੱਲਬਾਤ ਹੈ ਇਸ ਬੰਦੇ ਦੀ ਜਿਹਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਔਰ ਜੇਕਰ ਤੁਸੀਂ ਇਸ ਬੰਦੇ ਨਾਲ ਗੱਲ ਕਰਨੀ ਚਾਹੁੰਦੇ ਹੋ ਨਸੀਬਾਂ ਵਾਲਾ ਬੰਦਾ ਹੁੰਦਾ ਜੀ ਜਿਹੜਾ ਇਸ ਸ਼ਖਸ ਦੇ ਨਾਲ ਗੱਲ ਕਰਦਾ ਜੀ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਜੀ ਔਰ ਤੁਸੀਂ ਨਸੀਬਾਂ ਵਾਲੇ ਬਣਨਾ ਜੇ ਅੱਜ ਜੇ 2342174 ਨੰਬਰ ਡਾਇਲ ਕਰ ਲਓ 0181 ਅੱਗੇ ਲਾ ਲਓ ਤੇ ਛੇਤੀ ਛੇਤੀ 102.7 FM ਰੇਨਬੋ ਤੇ ਆਓ ਤੇ ਅਸੀਂ ਫਿਰ ਗੱਲਾਂ ਕਰ ਰਹੇ ਹਾਂ ਔਰ ਦੇਖਦੇ ਹਾਂ ਤੁਹਾਡੇ ਅੰਦਰ ਕਿੰਨਾ ਕੁ ਟੈਲੈਂਟ ਭਰਿਆ ਹੋਇਆ ਮੈਨੂੰ ਹਰੀਸ਼ ਕਹਿ ਕੇ ਗਿਆ ਸੀ ਕਿ ਇਹ ਬੰਦੇ ਬੜੇ ਟੈਲੈਂਟਡ ਹੀ ਜਿਨ੍ਹਾਂ ਦੇ ਨਾਲ ਤੇਰੀ ਅੱਜ ਗੱਲ ਹੋਣੀ ਹੈ ਤੇ ਮੈਨੂੰ ਉਹ ਟੈਲੈਂਟ ਦੀਦਾ ਨਹੀਂ ਪਿਆ ਅੱਜ ਕੋਈ ਵੀ ਦੇਖਦੇ ਹਾਂ ਕਿੰਨਾ ਕੁ ਟੈਲੈਂਟ ਤੁਹਾਡੇ ਅੰਦਰ ਭਰਿਆ ਛੇਤੀ ਛੇਤੀ ਆਓ 2342174 ਨੰਬਰ ਕਰ ਲਓ ਡਾਇਲ

0: ਓਏ ਮੱਖਣਾ ਓਏ ਮੱਖਣਾ ਵਰਲਡ 17 FM ਰੇਨਬੋ ਤੇ ਇਸ ਵੇਲੇ ਤੁਸੀਂ ਮਸਤੀ ਜੰਕਸ਼ਨ ਪ੍ਰੋਗਰਾਮ ਇੰਜੋਏ ਕਰਨ ਦੇ ਹੋ ਔਰ ਮਹਾਰਾਜ ਤੋਤੀ ਪ੍ਰਧਾਨ ਇਸ ਵੇਲੇ ਤੁਹਾਡੇ ਨਾਲ ਹੈ ਔਰ ਦੇਖਦੇ ਹਾਂ ਕਿੰਨਾ ਕੁ ਟੈਲੈਂਟਡ ਬੰਦਾ ਸਾਡੇ ਨਾਲ ਜੁੜਿਆ ਅੱਜ ਕੱਲ੍ਹ ਮੇਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਹੈਲੋ
1: ਹੈਲੋ ਸਰ ਜੀ ਨਮਸਕਾਰ ਜੀ
0: ਹੈਲੋ ਕੀ ਹਾਲ ਚਾਲ ਨੇ ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ ਬਈ
1: ਸਰ ਜੀ ਮੈਂ ਪੌਲ ਬੋਲਦਾ ਸਰਾਭਾ ਨਗਰ ਜਲੰਧਰ ਤੋਂ ਜੀ
0: ਉਹ ਪੌਲ ਜੀ ਤੁਸੀਂ ਤਾਂ ਹੌਲ ਹੀ ਪਾ ਛੱਡੇ ਨੇ
1: ਅੱਛਾ ਪ੍ਰਧਾਨ ਜੀ ਸਤਿ ਸ੍ਰੀ ਅਕਾਲ
0: ਹੋਰ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਸਭ
1: ਹਾਂਜੀ ਠੀਕ ਹੈ ਹਰੀਸ਼ ਨੂੰ ਵੀ ਕਹਿ ਦਿਓ ਸਤਿ ਸ੍ਰੀ ਅਕਾਲ
0: ਉਹ ਹਰੀਸ਼ ਨੂੰ ਨੀ ਸਤਿ ਸ੍ਰੀ ਅਕਾਲ ਕਹਿਣੀ ਆਪਾਂ ਤੋਰਿਆ ਬਾਹਰ ਉਹਨੂੰ ਅੱਜ ਬਾਹਰ ਨੁਕਰੇ ਬਾਲਿਆ ਅੱਜ ਅੱਜ ਦਾ ਪ੍ਰੋਗਰਾਮ ਸਾਡੇ ਲੇਖੇ ਹੀ ਹੈ ਮਹਾਰਾਜ ਤੋਤੀ ਪ੍ਰਧਾਨ ਤੋਤੀ ਪ੍ਰਧਾਨ ਜਿੰਦਾਬਾਦ ਕਹਿ ਦਿਓ ਇੱਕ ਵਾਰੀ ਸਵਾਲ ਪੁੱਛੀਏ ਤੁਹਾਨੂੰ ਆਜੋ ਫਿਰ ਮੈਦਾਨੇ ਜੰਗ ਚ ਮਹਾਰਾਜ ਜੇਕਰ ਅਸਮਾਨ ਦੇ ਵਿੱਚੋਂ ਜੇਕਰ ਅਸਮਾਨ ਦੇ ਵਿੱਚੋਂ ਬਾਰਿਸ਼ ਦੀ ਬਜਾਏ ਕਣੀਆਂ ਦੀ ਬਜਾਏ ਪਾਣੀ ਦੀ ਬਜਾਏ ਡਿੱਗਣ ਆਲੂ ਤਾਂ ਤੁਸੀਂ ਕੀ ਕਰੋਗੇ
1: ਮੈਂ ਕਿਹਾ ਜੀ ਜਨਾਨੀਆਂ ਨੇ ਖੁਸ਼ ਹੋਣਾ ਬੰਦਿਆਂ ਨੇ ਤੇ ਬਹੁਤਾ ਨਹੀਂ ਖੁਸ਼ ਹੋਣਾ ਬੰਦਿਆਂ ਦੇ ਸੱਚ ਲੱਗਣੇ
0: ਮਹਾਰਾਜ ਉਹ ਕਭੀ ਖੁਸ਼ੀ ਕਭੀ ਗਮ ਦੀ ਗੱਲ ਨਹੀਂ ਕੀਤੀ ਮੈਂ ਮਹਾਰਾਜ ਮੈਂ ਪੁੱਛਿਆ ਜੇਕਰ ਸਮਾਨ ਚੋਂ ਡਿੱਗਣ ਆਲੂ ਤਾਂ ਤੁਸੀਂ ਕੀ ਕਰੋਗੇ
1: ਅਸੀਂ ਕੀ ਕਰਨਾ ਇਕੱਠੇ ਕਰਕੇ ਜਨਾਨੀਆਂ ਦੇ ਦੇਣੇ ਵੀ ਪਰੌਂਠੇ ਬਣਾਓ ਇਹਨਾਂ ਦੇ ਆਲੂਆਂ ਵਾਲੇ
0: ਉਹ ਨਹੀਂ ਮਹਾਰਾਜ ਗਲਤ ਸਵਾਲ ਸਵਾਲ ਸਹੀ ਹੈ ਜਵਾਬ ਤੁਹਾਡਾ ਗਲਤ ਹੈਗਾ ਮਹਾਰਾਜ ਕੈਸੇ ਬੰਦੇ ਹੋ ਤੁਸੀਂ ਯਾਰ ਤੁਹਾਨੂੰ ਅੱਜ ਤੱਕ ਪਤਾ ਨਹੀਂ ਲੱਗਾ ਇੱਕੋ ਚੀਜ਼ ਦੇ ਮਗਰ ਭਾਲਦੇ ਹੋ ਪੰਜਾਬੀ ਪਰੌਂਠੇ ਪਰੌਂਠੇ ਪਰੌਂਠੇ ਕੁਝ ਹੋਰ ਵੀ ਅੱਗੇ ਵੀ ਨਿਗਾਹ ਮਾਰੀ ਦੀ ਹੁੰਦੀ ਹੈ ਨੀ ਬਹੁਤ ਮਹਾਰਾਜ ਪਰੌਂਠਿਆਂ ਤੋਂ ਅੱਗੇ ਵੀ ਦੁਨੀਆਂ ਬਹੁਤ ਪਈ ਹੈ ਧਿਆਨ ਮਾਰੋ ਜਰਾ ਅੱਗੇ
1: ਅੱਛਾ ਜੀ ਠੀਕ ਹੈ ਜੀ
0: ਹੈ
1: ਅੱਗੇ ਹੁਣ ਤੋਤੀ ਪ੍ਰਧਾਨ ਜੀ ਦੱਸੂਗੇ ਫਿਰ ਕੀ ਹੋ ਸਕਦਾ ਇਹਦਾ ਸਾਨੂੰ ਤਾਂ ਜਿੰਨੀ ਕੁ ਨੌਲੇਜ ਉਹਨਾਂ ਨੇ ਦੱਸ ਦਿੱਤਾ ਤੁਹਾਨੂੰ
0: ਮਹਾਰਾਜ ਜੇ ਅਸਮਾਨ ਤੋਂ ਡਿੱਗਣ ਆਲੂ ਤਾਂ ਅਸੀਂ ਸਮੋਸਿਆਂ ਦੀ ਦੁਕਾਨ ਖੋਲਾਂਗੇ ਮਹਾਰਾਜ ਬਿਜ਼ਨਸ ਮਾਈਂਡਡ ਬੰਦਾ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਪਰੌਂਠੇ ਖਾ ਕੇ ਪਰੌਂਠੇ ਖਾ ਕੇ ਤੁਸੀਂ ਢਿੱਡ ਮੋਟਾ ਕਰਨਾ ਆਪਣਾ ਹਾਂਜੀ ਨਹੀਂ ਦਿਮਾਗੀ ਗੱਲ ਦਿਮਾਗੀ ਉਹ ਮਹਾਰਾਜ ਖਵਾਉਣੇ ਆ ਨਾ ਆਪਾਂ ਬਿਜ਼ਨਸ ਸੋਚ ਬਿਜ਼ਨਸ ਮਾਈਂਡਡ ਹੈ ਕਿ ਨਹੀਂ ਇਸੇ ਇਸੇ ਕਰਕੇ ਆਪਣੇ ਨਾਮ ਤੇ ਮੈਨੂੰ ਤਾੜੀਆਂ ਮਾਰਨੀਆਂ ਹੀ ਪੈਣੀਆਂ ਤੁਸੀਂ ਤਾਂ ਮਾਰਨੀਆਂ ਨੀ ਮੇਰੇ ਲਈ ਆਹ ਦੇਖੋ ਤੋਤੀ ਪ੍ਰਧਾਨ ਲਈ ਕਿਆ ਬਾਤ ਹੈ ਧੰਨਵਾਦ ਕਾਲ ਕਰਨ ਦੇ ਲਈ ਟੈਲੈਂਟ ਨਹੀਂ
1: ਤਾੜੀਆਂ ਵੀ ਮਾਰਤੀਆਂ ਤੁਹਾਡੇ ਲਈ
0: ਟੈਲੈਂਟ ਨਹੀਂ ਦੀ ਆ ਮੈਨੂੰ
1: ਠੀਕ ਹੈ ਜੀ
0: ਪਾਲ ਸਾਹਿਬ ਔਰ ਜੇਕਰ ਤੁਸੀਂ ਚਾਹੁੰਦੇ ਹੋ ਮੇਰੇ ਨਾਲ ਜੁੜਨਾ ਤਾਂ ਛੇਤੀ ਛੇਤੀ ਮੇਰੇ ਤੱਕ ਪਹੁੰਚੋ ਔਰ 43-174 ਨੰਬਰ ਡਾਇਲ ਕਰਕੇ 0181 ਲਾ ਕੇ ਤੁਸੀਂ ਪਹੁੰਚਣਾ ਔਰ ਅੱਜ ਟੈਸਟ ਲੈਣ ਦੇ ਲਈ ਪਹੁੰਚਿਆ ਇੱਥੇ ਖਾਸ ਕਰਕੇ ਬੰਦਾ ਮਹਾਰਾਜ ਤੋਤੀ ਪ੍ਰਧਾਨ ਔਰ ਮੈਨੂੰ ਲੱਗਣ ਡਿਆ ਕਿ ਹਰੀਸ਼ ਵਿਚਾਰਾ ਝਾਂਤੀਆਂ ਮਾਰਨ ਡਿਆ ਸ਼ੀਸ਼ੇ ਦੇ ਵਿੱਚੋਂ ਮੈਨੂੰ ਨਾ ਇਹਦੇ ਮੂੰਹ ਵੱਲ ਦੇਖ ਕੇ ਨਾ ਬੜੀ ਬੜਾ ਤਰਸ ਆਉਣ ਡਿਆ ਬੰਦੇ ਦੇ ਹੈ ਉਹ ਕਹਿਣ ਡਿਆ ਕੀ ਹੈ ਗੱਲਬਾਤ ਕਰਨੀ ਤੂੰ ਫੋਨ ਤੇ ਓਏ ਓਏ ਤੈਨੂੰ ਮੈਂ ਕਹਿਣ ਡਿਆ ਅੱਜ ਗੱਲਬਾਤ ਇੱਧਰ ਹੀ ਹੋਏਗੀ ਮਹਾਰਾਜ ਅੱਜ ਤੋਂ ਪ੍ਰਧਾਨ ਸਾਹਿਬ ਬੈਠੇ ਨੇ ਇੱਥੇ ਅੱਜ FM ਦੇ ਪ੍ਰਧਾਨ ਸਾਹਿਬ ਇੱਥੇ ਅਸਲੀ ਪ੍ਰਧਾਨ ਤਾਂ ਹੁਣ ਕੁਰਸੀ ਤੇ ਬੈਠਾ ਉੱਥੇ ਟਿਕਿਆ ਰਿਹਾ ਜੇ ਚਾਹੁੰਦੇ ਅੰਦਰ ਆਉਣਾ ਅੰਦਰ ਆ ਜਾ ਪਰ ਬੋਲਣ ਨਹੀਂ ਦੇਣਾ ਮੈਂ ਤੈਨੂੰ ਮੈਂ ਦੱਸਦਾ ਹੀ ਮੈਂ ਨਹੀਂ ਬੋਲਣ ਦੇਣਾ ਉਹ ਤੁਸੀਂ ਇਹ ਗਾਣਾ ਇੰਜੋਏ ਕਰੋ ਮੈਂ ਇਹਦੇ ਨਾਲ ਗੱਲਬਾਤ ਕਰਕੇ ਆਇਆ ਪਹਿਲਾਂ ਗਾਣਾ ਤੁਹਾਡੇ ਲਈ ਆਹ ਗਾਣਾ ਆਹ ਹਾ ਆਹ ਸਾਡੇ ਉੱਤੇ ਬਿਲਕੁਲ ਟੁੱਕਦਾ ਗਾਣਾ ਆਹ ਲੋ

0: ਤੁਹਾਡਾ ਕਿਆ ਕੰਮ ਨਹੀਂ ਹੈਗਾ ਕੰਮ ਮਹਾਰਾਜ ਸਵਾਲਾਂ ਦੇ ਜਵਾਬ ਕਿਹਨੇ ਦੇਣੇ ਨੇ ਇੱਕ ਲਿਸਨਰ ਜੁੜੇ ਨੇ ਸਾਡੇ ਨਾਲ ਮਸਤੀ ਜੰਕਸ਼ਨ ਸ਼ੋਅ ਇੰਜੋਏ ਕਰਨ ਡੇ ਤੁਸੀਂ ਹੈਲੋ
1: ਹੁਕਮ ਕਰੋ ਸਰ ਜੀ
0: ਹੈਲੋ ਕੌਣ ਗੱਲ ਕਰ ਰਹੇ ਹੋ ਮਹਾਰਾਜ ਹੁਕਮ ਤਾਂ ਜ਼ਰੂਰ ਕਰਾਂਗੇ
1: ਮੈਂ ਰੀਸ਼ ਪਾਟੀਆ ਬੋਲ ਰਿਹਾ ਜੋਤੀ ਭਾਜੀ
0: ਕੌਣ ਗੱਲ ਕਰ ਰਹੇ ਹੋ
1: ਹਰੀਸ਼ ਪਾਟੀਆ ਜਲੰਧਰ ਤੋਂ ਜੀ
0: ਇੱਕ ਹਰੀਸ਼ ਅਸੀਂ ਬਾਹਰ ਕੱਢਿਆ ਹੋਇਆ ਜੀ ਉਹ ਦਰਵਾਜ਼ੇ ਚੋਂ ਝਾਕੀਆਂ ਮਾਰਨ ਡਿਆ ਜੇ ਸ਼ੀਸ਼ੇ ਚੋਂ ਉਹ ਖੜਾ ਜੀ ਹਰੀਸ਼ ਆਪਣਾ
1: ਮੈਨੂੰ ਵੀ ਬਾਹਰ ਕੱਢ ਦੇਣਾ ਤੁਸੀਂ
0: ਨਾ ਨਾ ਮਹਾਰਾਜ ਤੁਸੀਂ ਤੇ ਆ ਗਏ ਹੋ ਅੰਦਰ ਹਰੀਸ਼ ਨੂੰ ਤਾਂ ਬਾਹਰ ਕੱਢਿਆ ਹੋਇਆ ਇੱਥੇ ਤੂੰ ਦੀ ਪ੍ਰਧਾਨ ਬੈਠਾ ਅੱਜ ਤੂੰ ਦੀ ਪ੍ਰਧਾਨ ਕਹਿ ਦਿਓ ਤੁਸੀਂ ਤੂੰ ਦੀ ਪ੍ਰਧਾਨ
1: ਮੈਨੂੰ ਸਰ ਜੀ ਇਹ ਸੀਗਾ ਵੀ ਮੈਂ ਫੋਨ ਕਦੀ ਲਾਇਆ ਨੀ ਪਹਿਲੀ ਵਾਰ ਲਾਇਆ ਅੱਜ
0: ਕਿਆ ਬਾਤ ਹੈ ਕਿਆ ਬਾਤ ਹੈ
1: ਮੈਨੂੰ ਪਤਾ ਨੀ ਟਾਪਿਕ ਕਿਹੜਾ ਕਿਹੜਾ ਨਹੀਂ ਮੈਨੂੰ ਹੁਕਮ ਕਰੋ ਮੈਂ
0: ਮਹਾਰਾਜ ਇੱਥੇ ਸਵਾਲਾਂ ਦੇ ਜਵਾਬ ਤੂੰ ਦੀ ਪ੍ਰਧਾਨ ਪੁੱਛ ਰਿਹਾ ਜੀ
1: ਦੱਸੋ ਹੁਕਮ ਕਰੋ ਸਰ ਜੀ
0: ਛੇਤੀ ਇੱਕ ਬੰਦਾ ਬਿਨਾਂ ਛਤਰੀ ਦੇ ਬਾਰਿਸ਼ ਦੇ ਵਿੱਚ ਨਿਕਲਿਆ
1: ਹਾਂਜੀ
0: ਬੰਦਾ ਬਾਰਿਸ਼ ਚੋਂ ਨਿਕਲਿਆ ਪਰ ਉਹਦਾ ਵਾਲ ਵੀ ਗਿੱਲਾ ਨਹੀਂ ਹੋਇਆ ਕਿਉਂ
1: ਬਿਨਾਂ ਛਤਰੀ ਤੋਂ
0: ਬਿਨਾਂ ਛਤਰੀ ਤੋਂ ਨਿਕਲਿਆ ਮਹਾਰਾਜ ਕਿਆ ਗੱਲਬਾਤ ਸੀ ਬੰਦੇ ਦੀ ਕਿਆ ਹੁਸਨ ਸੀ
1: ਬਾਰਿਸ਼ ਦੇ ਵਿੱਚ
0: ਮੈਂ ਕਹਿੰਦਾ ਵਰਦੀ ਬਾਰਿਸ਼ ਦੇ ਵਿੱਚ ਗਿਆ ਪਰ ਉਹਦਾ ਵਾਲ ਵੀ ਮਹਾਰਾਜ ਗਿੱਲਾ ਨਹੀਂ ਹੋਇਆ ਸੀ ਗੱਲਬਾਤ ਸੀ ਬੰਦੇ ਅੰਦਰ
1: ਜਿੰਨੀ ਤੂਤੀ ਸਰ ਜੀ ਕਿੱਦਾਂ ਹੋਣਾ ਸੀ ਕੋਈ ਬਾਹਰ ਤੇ ਮੰਗੇ ਹੋਏ ਗੱਲੇ ਹੋਏ ਹੋਣਗੇ ਪਰ ਕੋਈ ਵਾਲ ਮੰਗਿਆ ਇੱਦਾਂ ਉਹਨੂੰ ਕੋਈ ਟੈਨਸ਼ਨ ਹੀ ਨਹੀਂ ਹੋਣੀ
0: ਮਹਾਰਾਜ ਟੈਨਸ਼ਨ ਟਿਊਸ਼ਨ ਦੀ ਗੱਲ ਤਾਂ ਆਪਾਂ ਵੈਸੇ ਨਹੀਂ ਕਰਦੇ ਹੈਗੇ ਮਹਾਰਾਜ ਕਿਉਂ ਨਹੀਂ ਗਿੱਲਾ ਹੋਇਆ ਇਹ ਦੱਸਣਾ ਤੁਸੀਂ
1: ਬਾਲ ਮੰਗਾ ਕੋਈ ਐਕਸੀਡੈਂਟ ਨਹੀਂ ਹੋਇਆ ਕੁਛ ਨਹੀਂ ਹੋਇਆ ਤੇ ਬਾਲ ਮੰਗਾ ਆਪ ਨਹੀਂ ਹੋਣਾ ਸਰ ਜੀ
0: ਉਹ ਐਕਸੀਡੈਂਟ ਦੀ ਗੱਲ ਕਿਉਂ ਕਰੀ ਜਾਂਦੇ ਮਹਾਰਾਜ ਮੈਂ ਤੁਹਾਨੂੰ ਪੁੱਛਣ ਡਿਆ ਤੋਤੀ ਪ੍ਰਧਾਨ ਕਿ ਉਹ ਬਾਰਿਸ਼ ਚ ਨਿਕਲਿਆ ਉਹਦਾ ਵਾਲ ਗਿੱਲਾ ਕਿਉਂ ਨਹੀਂ ਹੋਇਆ
1: ਵਾਲ ਮੰਗਾ ਬਾਰਿਸ਼ ਪੈਂਦੀ ਨਹੀਂ ਹੋਣੀ
0: ਉਹ ਵੀਂਗਾ ਨਹੀਂ ਮਹਾਰਾਜ ਕੀ ਹੋ ਗਿਆ ਤੁਸੀਂ ਹਰੀਸ਼ ਵਾਲੀਆਂ ਗੱਲਾਂ ਕਰੀ ਜਾਂਦੇ ਹੋ ਮਹਾਰਾਜ ਵਾਲ ਵੀਂਗਾ ਨਹੀਂ ਗਿੱਲਾ ਕਿਉਂ ਨਹੀਂ ਹੋਇਆ ਤੋਦੀ ਪ੍ਰਧਾਨ ਦਾ ਆਂਸਰ ਕੋਈ ਨੀ ਦੇ ਪਾ ਰਿਹਾ ਦੇਖਿਆ ਗੱਲਬਾਤ ਤੋਦੀ ਪ੍ਰਧਾਨ ਦੀ ਹਰੀਸ਼ ਜੀ ਧੰਨਵਾਦ ਧੰਨਵਾਦ ਤਾੜੀਆਂ ਮਾਰ ਦਿਓ ਫਿਰ ਤੋਦੀ ਪ੍ਰਧਾਨ ਲਈ ਥੈਂਕ ਯੂ ਜੀ ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਵਾਜ਼ ਮੇਰੇ ਤੱਕ ਪਹੁੰਚੇ ਮਤਲਬ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ 23-42-174 ਡਾਇਲ ਕਰੋ ਛੇਤੀ ਛੇਤੀ ਮਹਾਰਾਜ ਟਾਈਮ ਜਿਹੜਾ ਉਹ ਤੂਤੀ ਪ੍ਰਧਾਨ ਤੋਂ ਵੀ ਜ਼ਿਆਦਾ ਤੇਜ਼ ਭੱਜ ਰਿਹਾ ਅੱਜ ਔਰ ਮੈਂ ਫੜਨ ਦੀ ਕੋਸ਼ਿਸ਼ ਕਰ ਰਿਹਾ ਮੇਰੀ ਰਿਸਰਚ ਜਾ ਰਹੀ ਹੈ ਟਾਈਮ ਦੇ ਉੱਤੇ ਟਾਈਮ ਨੂੰ ਕਹਿੰਦੇ ਨੇ ਟਾਈਮ ਦੀਆਂ ਵਾਂਗਾਂ ਫੜੋ ਮੈਂ ਵਾਂਗਾਂ ਫੜਨ ਦੀ ਕੋਸ਼ਿਸ਼ ਕਰ ਰਿਹਾ ਅੱਜ ਜਦੋਂ ਹੱਥ 'ਚ ਆ ਗਿਆ ਤਾਂ ਬਹੁਤ ਵੱਡੀ ਕਿਤਾਬ ਛਪੇਗੀ ਕਿ ਤੂਤੀ ਪ੍ਰਧਾਨ ਨੇ ਸਮੇਂ ਦੀਆਂ ਫੜੀਆਂ ਵਾਂਗਾਂ ਔਰ ਇਸੇ ਕਰਕੇ ਤੂਤੀ ਪ੍ਰਧਾਨ ਦੇ ਨਾਲ ਜੇਕਰ ਗੱਲਬਾਤ ਕਰਨੀ ਚਾਹੁੰਦੇ ਹੋ ਇਹ ਕਿਸਮਤ ਵਾਲੇ ਤੁਸੀਂ ਤਾਂ 23-42-174 ਨੰਬਰ ਡਾਇਲ ਕਰ ਲਓ ਮੇਰੇ ਤੱਕ ਪਹੁੰਚ ਜਾਓ ਅਤੇ ਤੁਹਾਡੇ ਨਾਲ ਹੋਏਗੀ ਮੇਰੀ ਗੱਲਬਾਤ ਔਰ ਜੇਕਰ ਸਵਾਲ ਦਾ ਜਵਾਬ ਦੇ ਦਿੱਤਾ ਤੁਸੀਂ ਤਾਂ ਤੁਸੀਂ ਬਣੋਗੇ ਅੱਜ ਦੇ ਲੱਕੀ

0: ਰੇਨਬੋ ਤੇ ਹਰੀਸ਼ ਮਹਾਰਾਜ ਬੜਾ ਇਹਨਾਂ ਨੇ ਮੈਨੂੰ ਕਿਹਾ ਸਾਈਡ ਤੇ ਕੀਤਾ ਪਰ ਮੈਂ ਆ ਗਿਆ ਜੀ।
1: ਓਏ ਤੈਨੂੰ ਕਹਿਣ ਡਿਆ ਇੱਧਰੋਂ ਆ ਗਿਆ ਤੂੰ ਇੱਥੇ, ਚੱਲ ਚੱਲ ਨਿਕਲ ਫਟਾਫਟ ਨਿਕਲ ਜਾ। ਹਾਂ ਉੱਥੇ ਹੀ ਦੇ ਤੇਰੀ ਜਗ੍ਹਾ ਅੱਜ, ਤੈਨੂੰ ਮੈਂ ਕਹਿ ਦਿੱਤਾ। ਇੱਕ ਕਾਲਰ ਜੁੜੇ ਨੇ ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ,
2: ਹਾਂਜੀ ਹਾਂਜੀ
1: ਹਾਂਜੀ, ਕੌਣ ਗੱਲ ਕਰ ਰਹੇ ਹੋ ਜੀ?
2: ਵਿਜੇ ਬੋਲ ਰਿਹਾ ਜੀ।
1: ਹਾਂਜੀ ਵਿਜੇ ਜੀ, ਸਵਾਲ ਦਾ ਜਵਾਬ ਦੇਣ ਲਈ ਤਿਆਰ ਹੋ?
2: ਹਾਂਜੀ ਹਾਂਜੀ।
1: ਜੇਕਰ ਇੱਕ ਬਾਂਦਰ ਨੂੰ ਚਸ਼ਮਾ ਲਾ ਦਿੱਤਾ ਜਾਵੇ ਤਾਂ ਉਹ ਕੀ ਪੜੇਗਾ? ਕੀ ਪੜੇਗਾ? ਬਾਂਦਰ ਨੂੰ ਆਪਾਂ ਚਸ਼ਮਾ ਲਾ ਦਈਏ, ਉਹਨੂੰ ਕਿਤਾਬ ਫੜਾ ਦਈਏ, ਕੋਈ ਵੀ ਹੈ ਵੀ ਕੋਈ ਕਿਤਾਬ, ਤੁਹਾਨੂੰ ਵੀ ਲੱਗਦਾ ਕਿਹੜੀ ਕਿਤਾਬ ਫੜਾ ਦਈਏ, ਕੀ ਪੜੇਗਾ ਉਹ ਜੇ ਚਸ਼ਮਾ ਲਵਾ ਦਿੱਤਾ ਜਾਵੇ ਉਹਨੂੰ? ਮਹਾਰਾਜ ਉਹਨੂੰ ਕੀ ਫੜਾਈਏ, ਉਹ ਕੀ ਪੜੇਗਾ? ਮਹਾਰਾਜ ਇਹ ਗਲਤ ਜਵਾਬ ਹੈ ਤੁਹਾਡਾ, ਇਹ ਗਲਤ ਜਵਾਬ ਹੈ ਮਹਾਰਾਜ, ਇਹ ਗਲਤ ਜਵਾਬ ਹੈ ਜੀ, ਇਹ ਗਲਤ ਜਵਾਬ ਹੈ ਤੁਹਾਡਾ। ਹਾਂ ਕੀ ਪੜੇਗਾ? ਮੋਤੀਆ ਉਤਰਿਆ ਸੀ, ਉਹਦਾ ਮੋਤਰੀਆ ਪਵਾਇਆ ਹੁਣ ਆਪਾਂ। ਸਪੈਸ਼ਲ ਹੈਗਾ ਉਹ, ਸਪੈਸ਼ਲ ਕੇਸ, ਸਪੈਸ਼ਲ ਕੇਸ, ਛੇਤੀ ਛੇਤੀ ਜਵਾਬ ਦਿਓ। ਚਸ਼ਮਾ ਲਾ ਕੇ ਕੀ ਕਰੇ, ਕੀ ਪੜੇਗਾ? ਮਹਾਰਾਜ ਬੇਸਿਕਲੀ ਐਕਚੁਲੀ ਗੱਲ ਇਹ ਹੈ ਕਿ ਉਹ ਅਨਪੜ੍ਹ ਹੈ ਵਿਚਾਰਾ, ਪੜ੍ਹਨਾ ਨੀ ਆਉਂਦਾ ਉਹਨੂੰ।
2: ਹਾਂ
1: ਉਹਨੂੰ ਬੜਾ ਪੜ੍ਹਾਇਆ, ਬੜੇ ਧੱਕੇ ਲਾਇਆ, ਉਹ ਨੀ ਪੜ੍ਹਿਆ। ਹਾਂ ਇਸੇ ਕਰਕੇ ਕਹਿਣ ਡੇ ਆ, ਤੁਹਾਨੂੰ ਪੁੱਛਿਆ ਕੀ ਪੜ੍ਹੇਗਾ, ਤੁਸੀਂ ਕਹਿੰਦੇ ਅਖਬਾਰ ਪੜ੍ਹੇਗਾ। ਧੰਨਵਾਦ ਵਿਜੇ ਜੀ ਕਾਲ ਕਰਨ ਦੇ ਲਈ, ਧੰਨਵਾਦ ਕਾਲ ਕਰਨ ਦੇ ਲਈ। ਔਰ ਜੇਕਰ ਤੁਸੀਂ ਚਾਹੁੰਦੇ ਹੋ ਤੁਸੀਂ ਮੇਰੇ ਤੱਕ ਪਹੁੰਚੋ, ਛੇਤੀ ਛੇਤੀ ਹੈਗਾ ਹਾਲੇ ਥੋੜਾ ਜਿਹਾ ਮਿੰਟ ਹੈਗੇ ਨੇ, ਤੁਸੀਂ ਗੱਲਬਾਤ ਕਰ ਸਕਦੇ ਹੋ। 2342174 ਨੰਬਰ ਡਾਇਲ ਕਰੋ, ਛੇਤੀ ਛੇਤੀ ਮੇਰੇ ਤੱਕ ਪਹੁੰਚੋ ਔਰ ਫਿਰ ਮੈਂ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗਾ। ਔਰ ਤੁਹਾਡੇ ਨਾਲ ਗੱਲਬਾਤ ਕਰਕੇ ਨਜ਼ਾਰਾ ਆਉਣ ਡਿਆ, ਮੈਨੂੰ ਇਹ ਹਰੀਸ਼ ਨੇ ਵੀ ਗਲਤ ਚੀਜ਼ਾਂ ਹੀ ਸਿਖਾਤੀਆਂ ਨੇ, ਮੈਨੂੰ ਕਹਿੰਦੇ ਵੀ ਧਿਆਨ ਨਾਲ ਗੱਲ ਕਰੀਏ ਇੱਥੇ ਲਿਸਨਰ, ਮੈਨੂੰ ਤਾਂ ਸਵਾਦ ਹੀ ਬੜਾ ਆਉਣ ਡਿਆ ਗੱਲਬਾਤ ਕਰਕੇ, ਨਜ਼ਾਰਾ ਆਉਣ ਡਿਆ। ਹੈਲੋ ਹੈਲੋ ਹੈਲੋ ਬਈ, ਜੇਕਰ ਤੁਸੀਂ ਚਾਹੁੰਦੇ ਹੋ ਮੇਰੇ ਨਾਲ ਗੱਲਬਾਤ ਕਰਨੀ ਤਾਂ ਛੇਤੀ ਛੇਤੀ ਮੇਰੇ ਤੱਕ ਪਹੁੰਚੋ, ਔਰ ਗੱਲਬਾਤ ਕਰਨ ਦੇ ਲਈ 2342174 ਨੰਬਰ ਡਾਇਲ ਕਰਨਾ ਤੁਸੀਂ ਔਰ ਮੇਰੇ ਤੱਕ ਲਿਸਨਰ। ਹੈਲੋ, ਔਰ ਛੇਤੀ ਛੇਤੀ ਇਹ ਨੰਬਰ ਡਾਇਲ ਕਰਕੇ ਪਹੁੰਚੋ ਔਰ ਫਿਰ ਆਪਾਂ ਗੱਲਬਾਤ ਕਰਾਂਗੇ ਮਿਲ ਕੇ। ਆਹਾ ਹੁਣ ਫਿਲਹਾਲ ਆ ਢਿੰਚਕ ਢਿੰਚਕ ਵੀ ਕਰ ਲਈਏ ਥੋੜ੍ਹਾ ਜਿਹਾ। ਡਿੰਕ ਚਿੱਕਾ ਡਿੰਕ ਚਿੱਕਾ ਡਿੰਕ।

0: ਤੇਰਾ ਮਹੀਨੇ ਮੈਂ 12 ਤਰੀਕੇ ਸੇ ਤੁਝਕੋ ਪਿਆਰ ਜਤਾਉਂਗਾ ਰੇ।
1: ਇਸ ਵੇਲੇ ਪ੍ਰੋਗਰਾਮ ਤੁਸੀਂ ਹਰੀਸ ਦੇ ਨਾਲ ਇੰਜੋਏ ਕਰ ਰਹੇ ਸੀ, ਬਟ ਇਸ ਵੇਲੇ ਇੱਥੇ ਤੋਤੀ ਪ੍ਰਧਾਨ ਬੈਠਾ ਔਰ ਪ੍ਰੋਗਰਾਮ ਮਸਤੀ ਜੰਕਸ਼ਨ ਚੱਲ ਰਿਹਾ ਜੀ। ਇੱਕ ਲਿਸਨਰ ਜੁੜੇ ਨੇ। ਹੈਲੋ
2: ਹੈਲੋ
1: ਹੈਲੋ, ਕੌਣ ਗੱਲ ਕਰ ਰਹੇ ਹੋ ਜੀ?
3: ਹੈਲੋ, ਸਤਿ ਸ਼੍ਰੀ ਅਕਾਲ ਸਰ।
1: ਸਤਿ ਸ਼੍ਰੀ ਅਕਾਲ।

0: ਕਾਲ ਕੌਣ ਗੱਲ ਕਰ ਰਹੇ ਹੋ ਜੀ?
1: ਸਰ ਜੀ ਅਸੀਂ ਹੁਸ਼ਿਆਰਪੁਰ ਤੋਂ ਬੋਲਦੇ ਪਏ, ਕੋਮਲ ਬੋਲਦੀ ਪਈ ਮੈਂ।
0: ਕੋਮਲ ਜੀ ਸਵਾਗਤ ਹੈ ਬੇਟਾ ਜੀ ਤੁਹਾਡਾ।
1: ਹਾਂਜੀ
0: ਸਵਾਲ ਦੇ ਜਵਾਬ ਦੇਵੋਗੇ ਜੀ?
1: ਜੀ ਆਉਂਦਾ ਹੋਊਗਾ ਤਾਂ ਜ਼ਰੂਰ ਦੇਵਾਂਗੇ ਜੀ।
0: ਮੈਨੂੰ ਦੱਸੋ ਸੂਰਜ ਰਾਤ ਨੂੰ ਜਦੋਂ ਡੁੱਬ ਜਾਂਦਾ ਕਿੱਥੇ ਚਲਾ ਜਾਂਦਾ? ਰਾਤ ਨੂੰ
1: ਦੂਜੇ ਦੇਸ਼ ਚ।
0: ਕਿਹੜੇ ਦੂਜੇ ਦੇਸ਼ ਚ? ਨਹੀਂ ਨਹੀਂ ਬੇਟਾ ਜੀ, ਉੱਥੋਂ ਦਾ ਸੂਰਜ ਅਲੱਗ ਹੈਗਾ, ਉੱਥੇ ਅਲੱਗ ਸੂਰਜ ਹੈਗਾ, ਸਾਡਾ ਸੂਰਜ ਕਿੱਥੇ ਜਾਂਦਾ ਇਹ ਦੱਸੋ ਬੇਟਾ। ਸੂਰਜ ਰਾਤ ਨੂੰ ਲੁਕਣ ਤੋਂ ਬਾਅਦ, ਡੁੱਬਣ ਤੋਂ ਬਾਅਦ, ਛਿਪਣ ਤੋਂ ਬਾਅਦ ਕਿੱਥੇ ਚਲਾ ਜਾਂਦਾ? ਉਹ ਬੇਟਾ ਜੀ ਤੁਸੀਂ ਰਾਤ ਨੂੰ ਮੰਮੀ ਦੇ ਕੋਲ ਜਾਂਦੇ ਹੋ, ਆਪਣੇ ਮੰਮਾ ਜੀ ਦੇ ਕੋਲ, ਮੰਮਾ ਪਾਪਾ ਕੋਲ?
1: ਮੈਂ ਆਪਣੇ ਨਾਨਕਿਆਂ ਦੇ ਹੀ ਰਹਿੰਦੀ ਹਾਂ।
0: ਨਾਨਕਿਆਂ ਦੇ ਰਹਿੰਦੇ? ਨਾਨੀ ਜੀ ਦੇ ਕੋਲ ਤਾਂ ਜਾਂਦੇ ਹੋਵੋਗੇ।
1: ਹਾਂਜੀ ਹਾਂਜੀ।
0: ਹਾਂ ਤੇ ਉਹ ਵੀ ਆਪਣੀ ਨਾਨੀ ਜੀ ਦੀ ਗੋਦੀ ਜਾ ਕੇ ਸੌ ਜਾਂਦਾ ਬੇਟਾ?
1: ਓ ਠੀਕ ਆ ਸਰ ਜੀ।
0: ਹਾਂ ਪਤਾ ਲੱਗ ਗਿਆ। ਥੈਂਕ ਯੂ ਬੇਟਾ ਜੀ, ਥੈਂਕ ਯੂ। ਥੈਂਕ ਯੂ ਬੇਟਾ।
1: ਏਦੀ ਤੁਸੀਂ ਸਾਰਿਆਂ ਨੂੰ ਸੁਣਦੇ ਰਹਿੰਦੇ, ਬਹੁਤ ਵਧੀਆ ਲੱਗਦਾ ਆ, ਬਹੁਤ ਜ਼ਿਆਦਾ ਵਧੀਆ। ਮੇਰੇ ਨਾਲ ਨੂੰ ਬਹੁਤ ਖੁਸ਼ ਹੁੰਦੇ ਆ ਤੁਹਾਡੀਆਂ ਗੱਲਾਂ ਸੁਣ ਕੇ।
0: ਥੈਂਕ ਯੂ ਥੈਂਕ ਯੂ। ਕਿਹੜੀ ਕਲਾਸ ਪੜ੍ਹਦੇ ਬੇਟਾ?
1: ਸਰ ਮੈਂ ਪਲੱਸ ਟੂ ਕਰ ਲਈ ਆ।
0: ਪਲੱਸ ਟੂ ਕਰ ਲਈ ਹੈ, ਹੁਣ ਗ੍ਰੈਜੂਏਸ਼ਨ ਕਰਨੀ ਹੈ?
1: ਹਾਂਜੀ
0: ਗ੍ਰੈਜੂਏਸ਼ਨ ਕਰਨੀ, ਹੁਣ
1: ਨਰਸਿੰਗ ਕਰਨੀ ਹੈ ਸਰ ਜੀ।
0: ਨਰਸਿੰਗ ਕਰਨੀ ਹੈ? ਆਵਾਜ਼ ਤੁਹਾਡੀ 6ਵੀਂ ਦੀ ਕਲਾਸ ਦੇ ਬੱਚੇ ਵਾਲੀ ਲੱਗਣ ਦੀ ਹੈ, ਤੋਤੀ ਪ੍ਰਧਾਨ ਨੂੰ
1: ਛੋਟਾ ਲੱਗਦਾ ਸਾਰਿਆਂ ਨੂੰ ਤਾਂ ਕਰਕੇ।
0: ਥੈਂਕ ਯੂ ਕਾਲ ਕਰਨ ਦੇ ਲਈ।
1: ਥੈਂਕ ਯੂ।
0: ਔਰ ਜੇਕਰ ਤੁਸੀਂ ਚਾਹੁੰਦੇ ਹੋ ਮੇਰੇ ਨਾਲ ਜਾਣੀ ਤੋਤੀ ਪ੍ਰਧਾਨ ਦੇ ਨਾਲ ਤੁਹਾਡੀ ਗੱਲ ਹੋਵੇ, ਪਰ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਅੱਜ ਦਾ ਪ੍ਰੋਗਰਾਮ ਤੋਤੀ ਪ੍ਰਧਾਨ ਨੇ ਤੁਹਾਡੇ ਨਾਲ ਇੰਜੋਇਮੈਂਟ ਦੇ ਨਾਲ ਕੀਤਾ, ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਭਾਵੇਂ ਤੁਹਾਡੇ ਸਵਾਲ ਜਿੰਨੇ ਵੀ ਮੈਂ ਪੁੱਛੇ ਗਲਤ ਸੀ ਉਹਨਾਂ ਦੇ ਜਵਾਬ। ਔਰ ਆ ਜਾ ਬਈ, ਆ ਜਾ ਹੁਣ ਤੇਰੀ ਗੱਲਬਾਤ ਕਰਾਉਂਦੇ ਹਾਂ ਇੱਧਰ। ਚੰਗਾ ਬਈ ਮੈਂ ਚੱਲਾਂ ਜੀ। ਆਹ ਹਰੀਸ਼ ਆ ਗਿਆ ਜੀ ਹੁਣ। ਉਹ ਸ਼ੁਕਰ ਹੈ ਜੀ, ਸ਼ੁਕਰ ਸ਼ੁਕਰ ਹੈ ਮਹਾਰਾਜ, ਇਹ ਤੋਤੀ ਪ੍ਰਧਾਨ ਜੀ ਗਏ ਨੇ ਇੱਥੋਂ। ਪਰ ਜੋ ਵੀ ਹੈ ਮੈਨੂੰ ਲੱਗਦਾ ਕਿ ਤੁਹਾਨੂੰ ਮਜ਼ਾ ਆਇਆ ਹੋਏਗਾ ਅੱਜ ਤੋਤੀ ਪ੍ਰਧਾਨ ਜੀ ਆਪਣੇ ਅਲੱਗ ਅੰਦਾਜ਼ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ, ਸਵਾਲ ਪੁੱਛ ਰਹੇ ਜੀ। ਪਰ ਇਸ ਪ੍ਰੋਗਰਾਮ ਨੂੰ ਇੱਥੇ ਹੀ ਮੈਨੂੰ ਹੁਣ ਖਤਮ ਕਰਨਾ ਪੈਣਾ, ਟੈਨਸ਼ਨ ਨਹੀਂ ਲੈਣੀ। ਹਰੀਸ਼ ਇਸ ਵੇਲੇ ਨਾਲ ਹੈ ਤੁਹਾਡੇ, ਔਰ ਤੋਤੀ ਪ੍ਰਧਾਨ ਜੀ ਜਾ ਚੁੱਕੇ ਨੇ, ਔਰ ਇਸ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ ਔਰ ਵੱਧਦੇ ਹਾਂ ਆਪਣੇ ਅਗਲੇ ਪੜਾਅ ਵੱਲ।

ਹੈਲੋ ਹਾਏ ਨਮਸਕਾਰ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਕਰ ਰਿਹਾ ਜੀ ਆਪਣੇ ਸਾਰੇ ਸਰੋਤਿਆਂ ਦਾ ਲਿਸਨਰਸ ਦਾ ਔਰ ਜੋ ਇਸ ਵੇਲੇ ਮੇਰੀ ਆਵਾਜ਼ ਨੂੰ ਆਪਣੇ ਤੱਕ ਮਤਲਬ 107 FM ਰੇਨਬੋ ਦੇ ਜ਼ਰੀਏ ਸੁਣ ਪਾ ਰਹੇ ਨੇ ਸਭ ਦਾ ਇਸਤਕਬਾਲ ਔਰ ਇਸ ਵੇਲੇ ਸਟਾਰਟ ਹੋ ਚੁੱਕਾ ਹੈ ਇਹ ਸਾਡਾ ਅਗਲਾ ਪੜਾਅ ਮੇਰੇ ਦੋਸਤ ਲਿਸਨਰ ਜੋ ਇਸ ਵੇਲੇ ਗੱਡੀਆਂ 'ਤੇ ਸਵਾਰ ਨੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਔਰ ਕੁਝ ਘਰਾਂ ਤੋਂ ਨਿਕਲੇ ਨੇ ਸੈਰ ਦੇ ਮੂਡ ਦੇ ਵਿੱਚ ਕੁਝ ਖਾਣ ਪੀਣ ਦੇ ਮੂਡ ਦੇ ਵਿੱਚ ਔਰ ਗੱਡੀਆਂ ਦੇ ਵਿੱਚ 107 FM ਰੇਨਬੋ ਟਿਊਨ ਇਨ ਕੀਤਾ ਹੋਇਆ ਸਭ ਨੂੰ ਇਸਤਕਬਾਲ ਔਰ ਦੋਸਤੋ ਟਿਊਨ ਇਨ ਕਰਕੇ ਰੱਖਿਓ FM ਰੇਨਬੋ ਔਰ ਸੇਫਟੀ ਦੇ ਨਾਲ ਡਰਾਈਵ ਕਰਦੇ ਹੱਸਦੇ ਮੁਸਕਰਾਉਂਦੇ ਵੱਧਦੇ ਜਾਓ ਅੱਗੇ ਔਰ ਅਸੀਂ ਵੀ ਇਹ ਡਰਾਈਵ ਜਿਹੜੀ ਸਾਡੀ ਇਸ ਵੇਲੇ ਚੱਲ ਰਹੀ ਹੈ ਜੋ 11 ਵਜੇ ਤੱਕ ਹਰੀਸ਼ ਇਸੇ ਤਰ੍ਹਾਂ ਡਰਾਈਵ ਕਰਦਾ ਰਹੇਗਾ ਇਹ ਐਂਟਰਟੇਨਮੈਂਟ ਦੀ ਗੱਡੀ ਚੱਲਦੀ ਰਹੇਗੀ ਔਰ ਇਹ ਗੱਡੀ ਆ ਪਹੁੰਚੀਏ ਅਗਲੇ ਪੜਾਅ 'ਤੇ ਜਿਹੜਾ ਤੁਹਾਡਾ ਫੇਵਰੇਟ ਹੈ ਮੈਨੂੰ ਪਤਾ ਔਰ ਦਿਲ ਤੋਂ ਦਿਲ ਤੱਕ ਪਹੁੰਚਦਾ ਇਹ ਕਿਉਂਕਿ ਇਹਦਾ ਨਾਮ ਹੀ ਹੈ ਮਹਾਰਾਜ ਦਿਲ ਚਾਹਤਾ ਹੈ ਦਿਲ ਚਾਹਤਾ ਹੈ ਔਰ ਇਹ ਗਾਣੇ ਮੈਂ ਇਸ ਲਈ ਗਾ ਰਿਹਾ ਕਿਉਂਕਿ ਤੁਹਾਨੂੰ ਗਾਣੇ ਸੁਣਾਉਣੇ ਆ ਨਾ ਹੁਣ ਮੈਂ ਆਪਣੀ ਆਵਾਜ਼ ਦੇ ਵਿੱਚ ਨਹੀਂ ਮਹਾਰਾਜ ਫਿਰ ਤਾਂ ਤੁਸੀਂ ਕਿੱਥੋਂ ਮੈਨੂੰ ਮੈਸੇਜ ਕਰਨੇ ਆ 9855-10-10-27 ਸਾਡਾ ਵਟਸਐਪ ਨੰਬਰ ਹੈ ਇਸ ਵਟਸਐਪ ਨੰਬਰ 'ਤੇ ਤੁਹਾਡੇ ਵਟਸਐਪ ਮੈਸੇਜਿਸ ਆਉਂਦੇ ਨੇ ਔਰ ਤੁਸੀਂ ਆਪਣੀ ਫਰਮਾਇਸ਼ ਦੇ ਗਾਣੇ ਪਲੇ ਕਰਵਾਉਂਦੇ ਹੋ ਲਿਖ ਕੇ ਭੇਜਦੇ ਹੋ ਅੱਜ ਵੀ ਬਹੁਤ ਸਾਰੇ ਮੈਸੇਜਿਸ ਮੇਰੇ ਤੱਕ ਪਹੁੰਚੇ ਨੇ ਔਰ ਇੱਕ ਇੱਕ ਕਰਕੇ ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਹੋਣਗੀਆਂ ਔਰ ਉਮੀਦ ਹੈ ਕਿ ਸਾਰਿਆਂ ਦੇ ਮੈਸੇਜ ਪੜ੍ਹੇ ਜਾਣ ਔਰ ਕੋਈ ਵੀ ਮਤਲਬ ਨਾਰਾਜ਼ ਨਾ ਹੋਵੇ ਔਰ ਹਜੋ ਫਿਲਹਾਲ ਇਹ ਪਹਿਲਾ ਟਰੈਕ ਪਲੇ ਕਰ ਰਿਹਾ ਔਰ ਇਸ ਤੋਂ ਬਾਅਦ ਸਟਾਰਟ ਹੋਏਗਾ ਸਫ਼ਰ ਜੀ ਸਾਡਾ ਤੁਹਾਡੀਆਂ ਫਰਮਾਇਸ਼ਾਂ ਵਾਲਾ

ਖੁਦਾ ਗਵਾ 107 FM ਰੇਨਬੋ ਤੇ ਇਸ ਵੇਲੇ ਤੁਸੀਂ ਹਰੀਸ਼ ਦੇ ਨਾਲ ਜੁੜੇ ਹੋਏ ਹੋ ਔਰ ਤੁਹਾਡੇ ਫੇਵਰਟ ਟਰੈਕਸ ਪਲੇ ਕਰਨ ਦੀ ਵਾਰੀ ਆ ਗਈ ਹੈ। ਮੈਸੇਜ ਪੜ੍ਹਦੇ ਹਾਂ ਜੀ ਅੱਜ ਦਾ ਪਹਿਲਾ। ਹਰੀਸ਼ ਜੀ ਵੈਲਕਮ, ਨਮਸਕਾਰ। ਨਮਸਕਾਰ ਜੀ, ਫਿਲਮ ਧਨਵਾਨ 1981 ਦੀ ਆਵਾਜ਼ ਸੁਰੇਸ਼ ਵਾਡਕਰ, ਲਤਾ ਮੰਗੇਸ਼ਕਰ ਜੀ, ਇਹ ਆਖੇ ਦੇਖ ਕਰ ਹਮ ਸਾਰੀ ਦੁਨੀਆ ਭੁੱਲ ਜਾਤੇ ਹੈ। ਮੈਸੇਜ ਆਇਆ ਜੀ ਮੋਤਾਲਾ ਮਹਾਰਾਸ਼ਟਰ ਤੋਂ, ਵਿਜੇ ਸੁਰਲਕਰ, ਰਤਨ ਮਾਲਾ ਸੁਰਲਕਰ ਔਰ ਆਰਤੀ ਗੌਰੀ ਕੁਮਕੁਮ ਸੁਰਲਕਰ, ਇਹ ਮੈਸੇਜ ਮੇਰੇ ਤੱਕ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮਚ। ਔਰ ਅਗਲਾ ਮੈਸੇਜ ਪੜ੍ਹਦੇ ਹਾਂ ਜੀ। ਹਰੀਸ਼ ਭਾਈ ਸਰ ਪ੍ਰੇਮ ਨਮਸਕਾਰ, ਹਾਰਦਿਕ ਅਭਿਨੰਦਨ, ਦਿਲ ਚਾਹਤਾ ਹੈ ਗਾਇਕ ਮੁਹੰਮਦ ਅਜ਼ੀਜ਼ ਜੈਨਤੀ ਕੀ ਐਫ ਐਮ ਰੇਨਬੋ ਜਲੰਧਰ ਪਰਿਵਾਰ ਕੋ ਹਾਰਦਿਕ ਸ਼ੁਭਕਾਮਨਾਏ। ਆਪਕੇ ਆ ਜਾਣੇ ਸੇ ਗਾਣਾ ਸੁਣਨਾ ਚਾਹੁੰਦੇ ਨੇ ਖੁਦਗਰਜ਼ ਫਿਲਮ ਦਾ, ਮੁਹੰਮਦ ਅਜ਼ੀਜ਼ ਔਰ ਸਾਧਨਾ ਸਰਗਮ ਜੀ ਦੀ ਆਵਾਜ਼ ਚ। ਗਾਓ ਨਾਈ ਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ, ਵੇਦ ਮਿੱਡਾ ਹਲਕਾ ਮਿੱਡਾ, ਤਹਿ ਦਿਲ ਸੇ ਧੰਨਵਾਦ, ਥੈਂਕ ਯੂ ਸੋ ਮਚ। ਔਰ ਇਹ ਗਾਣਾ ਮੈਂ ਪਹਿਲਾਂ ਪਲੇ ਕਰ ਚੁੱਕਾ ਕਿਉਂਕਿ ਪਹਿਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਇਹ ਗਾਣੇ ਪਲੇ ਹੋਏ। ਔਰ ਫਿਲਹਾਲ ਅਸੀਂ ਗਾਣਾ ਪਲੇ ਕਰਦੇ ਹਾਂ ਜੀ ਇਹ ਧਨਵਾਨ ਫਿਲਮ ਦਾ, ਆਜੋ ਫਿਰ ਇਹ ਆਖੇ ਦੇਖ ਕਰ ਹਮ।

107 FM Rainbow ਤੇ ਇਸ ਵੇਲੇ ਹਰੀਸ਼ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਔਰ ਤੁਹਾਡੇ ਫੇਵਰਟ ਟਰੈਕਸ ਮੈਂ ਪਲੇ ਕਰ ਰਿਹਾ ਸੀ ਔਰ ਆਜੋ ਇੱਕ ਹੋਰ ਫਰਮਾਇਸ਼ ਪੂਰੀ ਕਰਦੇ ਹਾਂ ਪ੍ਰੇਮ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਤੁਹਾਡੇ ਫੇਵਰਿਟ ਟਰੈਕਸ ਮੈਂ ਪਲੇ ਕਰ ਰਿਹਾ ਜੀ ਇਸ ਵੇਲੇ ਮੈਸੇਜ ਪੜ੍ਹਦੇ ਹਾਂ ਹਰੀਸ਼ ਜੀ ਸਤਿ ਸ਼੍ਰੀ ਅਕਾਲ ਜੀ ਵੀ ਆਰ ਜਸਵੀਰ ਸਿੰਘ ਦੋਰਾਹਾ ਐਂਡ ਮਿੰਟੂ ਚੰਦੇਰ ਕੋਟਲੀ ਥਾਨ ਸਿੰਘ ਪਲੀਜ਼ ਪਲੇ ਦਿਸ ਸੌਂਗ ਸਾਤ ਅਜੂਬੇ ਇਸ ਦੁਨੀਆ ਮੇਂ ਆਠਵੀਂ ਆਪਣੀ ਜੋੜੀ ਮੁਹੰਮਦ ਰਫੀ ਸਾਹਿਬ ਮੁਕੇਸ਼ ਜੀ ਦੀ ਆਵਾਜ਼ 'ਚ ਫਿਲਮ ਧਰਮਵੀਰ ਦਾ ਗਾਣਾ ਹਰੀਸ਼ ਜੀ ਪਲੀਜ਼ ਇਹ ਗੀਤ ਸੁਣਾ ਦੇਣਾ ਮਿਹਰਬਾਨੀ ਜ਼ਰੂਰ ਸੁਣਾਵਾਂਗੇ ਜੀ ਗਾਣਾ ਇਹ ਔਰ ਹੋਰ ਮੈਸੇਜ ਮੇਰੇ ਤੱਕ ਪਹੁੰਚ ਰਹੇ ਨੇ ਜੀ ਆਦਰਣੀਏ ਪ੍ਰਸਾਰਕ ਜੀ ਨਮਸਕਾਰ ਆਦਰਣੀ ਪ੍ਰਸਾਰਕ ਜੀ ਹਮਾਰੀ ਆਪ ਕੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕਰੀਏ ਹੋ ਗਈ ਹੈ ਜੀ ਤੁਹਾਡੀ ਆਪਕਾ ਤਹਿਲ ਦਿਲ ਸੇ ਸ਼ੁਕਰੀਆ ਤਾਜ ਮੁਹੰਮਦ ਅੰਸਾਰੀ ਗੁਲਾਬ ਸਾਹਿਬ ਰਾਹੀ ਮਹਿਰਾਜ ਜਹਾਂ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਥੈਂਕ ਯੂ ਸੋ ਮੱਚ ਅਗਲਾ ਮੈਸੇਜ ਪੜ੍ਹਦੇ ਹਾਂ ਜੀ ਕੋਈ ਵੀ ਗੀਤ ਕਦੇ ਸੁਣਾ ਦਿਓ ਵਿਪਨ ਆਨੰਦ ਪ੍ਰਵੀਨ ਆਨੰਦ ਰਾਹੁਲ ਆਨੰਦ

ਸ਼ਿਖਾਨੰਦ ਨੇੜੇ ਘਾ ਮੰਡੀ ਚੌਂਕ ਜਲੰਧਰ। ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਹੈ ਜੀ ਸੀਤਲਾ ਮਾਤਾ ਮੰਦਿਰ ਵਾਲੀ ਗਲੀ ਆਰੀਆ ਨਗਰ ਗਲੀ ਨੰਬਰ 2 ਬਠਿੰਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦਵਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਸਮੂਹ ਬਰਾੜ ਪਰਿਵਾਰ, ਕੋਈ ਵੀ ਫਰਮਾਇਸ਼ 'ਚ ਕਹਿੰਦੇ ਮੈਸੇਜ ਸ਼ਾਮਿਲ ਕਰੋ ਜੀ। ਥੈਂਕ ਯੂ ਸੋ ਮੱਚ ਮੇਰੇ ਤੱਕ ਇਹ ਮੈਸੇਜਿਸ ਪਹੁੰਚਾਉਣ ਦੇ ਲਈ, ਤੁਹਾਡਾ ਸ਼ੁਕਰੀਆ ਜੀ। ਔਰ ਫਰਮਾਇਸ਼ਾਂ ਹੋਰ ਵੀ ਮੇਰੇ ਤੱਕ ਠਾਹ ਠਾਹ ਕਰਦੀਆਂ ਪਹੁੰਚ ਰਹੀਆਂ ਨੇ, ਥੈਂਕ ਯੂ ਸੋ ਮੱਚ। ਪਰ ਫਿਲਹਾਲ ਸਾਥ ਅਜੂਬੇ ਵਾਲਾ ਗਾਣਾ ਸੁਣਦੇ ਹਾਂ ਜੀ, ਪਹਿਲਾਂ ਆ ਜਾਓ।

107 FM ਰੇਨਬੋ ਦੇ ਹਰੀਸ਼ ਨਾਲ ਤੁਹਾਡੇ ਔਰ ਇਸ ਵੇਲੇ ਤੁਸੀਂ ਦਿਲ ਚਾਹਤਾ ਹੈ ਪ੍ਰੋਗਰਾਮ ਸੁਣ ਰਹੇ ਹੋ ਹਰੀਸ਼ ਨਾਲ ਤੁਹਾਡੇ ਔਰ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਮੈਂ ਮੈਸੇਜ ਪੜ੍ਹਦੇ ਹਾਂ ਗੁੱਡ ਈਵਨਿੰਗ ਹਰੀਸ਼ ਵੀਰ ਜੀ ਕਿਵੇਂ ਹੋ ਜੀ ਸੋਨੂ ਰਵੀ ਰਾਜ ਗੁਲਸ਼ਨ ਲੱਕੀ ਜਲੰਧਰ ਸਿਟੀ ਮੂਵੀ ਸੜਕ ਦਾ ਗਾਣਾ ਸੁਣਨਾ ਚਾਹੁੰਦੇ ਨੇ ਜਬ ਜਬ ਪਿਆਰ ਪੇ ਪਹਿਰਾ ਲਗਾ ਹੈ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਹੋਏਗੀ ਜੀ ਪਹਿਰਾ ਕਿਉਂ ਲਾਉਣਾ ਮਹਾਰਾਜ ਆਪਾਂ ਪਹਿਰਾ ਨਹੀਂ ਲੱਗਣ ਦੇਣਾ ਆਪਾਂ 107 FM ਰੇਨਬੋ ਅਤੇ ਹਰੀਸ਼ ਦੇ ਨਾਲ ਤੁਸੀਂ ਬਣੇ ਹੋਏ ਹੋ ਔਰ ਆਪਣੇ ਫੇਵਰੇਟ ਟਰੈਕਸ ਸੁਣ ਰਹੇ ਹੋ ਅਤੇ ਛੇਤੀ ਛੇਤੀ ਸਾਰਿਆਂ ਦੀ ਵਾਰੀ ਮੈਂ ਕਹਿੰਦਾ ਕਿ ਅੱਜ ਆ ਹੀ ਜਾਵੇ ਠਾਹ ਠਾਹ ਕਰਦੇ ਮੈਸੇਜ ਸਾਰੇ ਹੀ ਪੜ੍ਹਦੇ ਨੇ ਅੱਜ ਔਰ ਫਿਲਹਾਲ ਸੜਕ ਫਿਲਮ ਦਾ ਗਾਣਾ ਸੁਣਦੇ ਹਾਂ ਔਰ ਉਸ ਤੋਂ ਬਾਅਦ ਮੈਸੇਜਿਸ ਪੜ੍ਹਦੇ ਹਾਂ ਜੀ

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਤੁਹਾਡੇ ਫੇਵਰਟ ਟ੍ਰੈਕਸ ਸੁਣਾਏ ਜਾ ਰਹੇ ਨੇ। ਮੈਸੇਜ ਪੜ੍ਹਦੇ ਹਾਂ ਜੀ। ਸਵਰਨ ਸਿੰਘ ਪਿੰਡ ਡੋਲੇਵਾਲ ਡਿਸਟ੍ਰਿਕਟ ਮੋਗਾ ਤੋਂ, ਸੌਂਗ ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ ਮੂਵੀ 1942 ਆ ਲਵ ਸਟੋਰੀ ਗਾਣਾ ਸੁਣਨਾ ਚਾਹੁੰਦੇ ਨੇ। ਅਗਲਾ ਮੈਸੇਜ ਪੜ੍ਹਦੇ ਹਾਂ ਜੀ। ਹਰੀਸ਼ ਭਾਈ ਨਮਸਕਾਰ, ਆਪਕੀ ਆਵਾਜ਼ ਸੇ ਪਤਾ ਲੱਗ ਜਾਤਾ ਹੈ ਕਿ ਆਪ ਪੂਰੀ ਐਨਰਜੀ ਕੇ ਸਾਥ ਆਤੇ ਹੋ, ਆਈ ਲਾਈਕ ਇਟ। ਤਰੱਕੀ ਕਰੋ ਭਾਈ ਆਪ, ਆਜ ਆਪਕੋ ਮੇਰੀ ਫਰਮਾਇਸ਼ ਪੂਰੀ ਕਰਨੀ ਹੋਗੀ। ਆਈ ਹੋਪ ਕਿ ਸਭੀ ਲਿਸਨਰਸ ਕੋ ਬਹੁਤ ਪਸੰਦ ਆਏਗਾ ਔਰ ਆਪਕੋ ਵੀ ਇਹ ਗਾਣਾ ਔਰ ਇਹ ਮੈਸੇਜ ਮੇਰੇ ਤੱਕ ਕਿੱਥੋਂ ਆਇਆ ਜੀ। ਪਲੀਜ਼ ਪਲੇ ਦਿਸ ਸੌਂਗ, ਕਹਿੰਦੇ ਨੇ ਪਰੀਕਸ਼ਿਤ, ਰੇਹਾਨ, ਏਕਤਾ, ਗੁੱਡੂ, ਅਨੀਤਾ, ਵਿਕਾਸ, ਕਸ਼ਯਪ, ਬੌਬੀ, ਰਾਜਪੂਤ, ਕਸਤੂਰਬਾ ਨਗਰ, ਜਲੰਧਰ, ਕੈਂਟ, FM ਰੇਨਬੋ, ਦਿਲ ਸੇ ਦਿਲ ਤੱਕ। ਥੈਂਕ ਯੂ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ, ਔਰ ਤੁਹਾਡਾ ਮੈਸੇਜ ਸ਼ਾਮਿਲ ਹੋ ਗਿਆ ਜੀ। ਥੈਂਕ ਯੂ। ਨਮਸਕਾਰ ਜੀ, ਇਹ ਮੈਸੇਜ ਆਇਆ ਜੀ ਮੈਨੂੰ ਕਿਸ਼ੋਰ ਰਾਜਸਥਾਨ, ਵਿਕਰਮ ਕੜਵਾਸਰਾ, ਸਚਿਨ ਕੜਵਾਸਰਾ, ਸਤੀਸ਼ ਕੜਵਾਸਰਾ, ਯੋਗੇਸ਼ ਕੜਵਾਸਰਾ ਔਰ ਯੁਧਵ ਕੜਵਾਸਰਾ ਮੇਰੇ ਤੱਕ ਮੈਸੇਜ ਪਹੁੰਚਾ ਰਹੇ ਨੇ। ਥੈਂਕ ਯੂ। ਔਰ ਫਿਲਹਾਲ ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ ਗਾਣਾ ਆਪਾਂ ਪਲੇ ਕਰਦੇ ਹਾਂ।

107 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਤੁਹਾਡਾ ਫੇਵਰਟ ਵਾਲਾ ਔਰ ਮੈਸੇਜ ਪੜ੍ਹਦੇ ਜੀ ਅਗਲਾ ਦਿਲ ਚਾਹਤਾ ਹੈ ਕਾਰਜਕ੍ਰਮ ਪੇਸ਼ਕਰਤਾ ਕੋ ਸਾਦਰ ਨਮਸਕਾਰ ਫਿਲਮ ਬੀਵੀ ਹੋ ਤੋ ਐਸੀ ਦਾ ਗਾਣਾ ਸੁਣਨਾ ਚਾਹੁੰਦੇ ਨੇ ਸਾਦੁਲ ਸ਼ਹਿਰ ਰਾਜਸਥਾਨ ਸੇ ਰਾਮ ਕੁਮਾਰ ਰਿਵਾੜ ਚੰਦਰਕਲਾ ਰਿਵਾੜ ਥੈਂਕ ਯੂ ਸੋ ਮੱਚ ਮੇਰੇ ਤੱਕ ਮੈਸੇਜ ਆਪਣਾ ਪਹੁੰਚਾਉਣ ਦੇ ਲਈ ਜੀ ਔਰ ਇੱਕ ਹੋਰ ਮੈਸੇਜ ਜਿਹੜਾ ਹੈ ਉਹ ਮੇਰੇ ਤੱਕ ਪਹੁੰਚਿਆ ਜੀ ਹਰੀਸ਼ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਵੀ ਪੀ ਓ ਕੋਟਲੀ ਥਾਨ ਸਿੰਘ ਜਲੰਧਰ ਮਿੰਟੂ ਚੰਦੇਲ ਜੀ ਸਿੰਗਰ ਗੁਰਦਾਸ ਮਾਨ ਸਾਹਿਬ ਰਾਤੋ ਕੋ ਉੱਠ ਉੱਠ ਕਰ ਜਿਨ ਕੇ ਲੀ ਰੋਤੇ ਹੈ ਉਹ ਆਪਣੀ ਮੁਹੱਬਤ ਆਪਣੇ ਮਹਿਲੋਂ ਮੇ ਆਰਾਮ ਸੇ ਸੋਤੇ ਹੈ ਔਰ ਇਹ ਗਾਣਾ ਮੈਂ ਫਿਲਹਾਲ ਨਹੀਂ ਸੁਣਾ ਸਕਦਾ ਕਿਉਂਕਿ ਇਹ ਐਲਬਮ ਦਾ ਟਰੈਕ ਹੈ ਪੰਜਾਬੀ ਫਿਲਮਾਂ ਦੇ ਗਾਣੇ ਔਰ ਬਾਲੀਵੁੱਡ ਗਾਣੇ ਤਾਂ ਤੁਸੀਂ ਸੁਣ ਹੀ ਸਕਦੇ ਹੋ ਫਿਲਮੀ ਗਾਣੇ ਜਿਹੜੇ ਨੇ ਉਹਦੀ ਫਰਮਾਇਸ਼ ਕਰੋ ਤਾਂ ਜ਼ਰੂਰ ਫਰਮਾਇਸ਼ ਪੂਰੀ ਹੋਏਗੀ ਅਤੇ ਚਲੋ ਫਿਲਹਾਲ ਅਸੀਂ ਬੀਵੀ ਹੋ ਤੋ ਐਸੀ ਫਿਲਮ ਦਾ ਗਾਣਾ ਜਿਹੜਾ ਉਹ ਪਲੇ ਕਰਦੇ ਹਾਂ ਜੀ ਆ ਜਾਓ ਸੁਣਦੇ ਹਾਂ

107 FM Rainbow ਤੇ ਹਰੀਸ਼ ਨਾਲ ਤੁਹਾਡੇ ਔਰ ਤੁਹਾਡੇ ਫੇਵਰਿਟ ਟ੍ਰੈਕਸ ਪਲੇ ਹੋ ਰਹੇ ਨੇ ਜੀ। ਅਗਲਾ ਮੈਸੇਜ ਪੜ੍ਹਦੇ ਹਾਂ, ਗਾਣੇ ਕੇ ਬੋਲ, ਜਬ ਚਲੀ ਠੰਡੀ ਹਵਾ ਜਬ ਉੱਠੀ ਕਾਲੀ ਘਟਾ, ਫਿਲਮ ਦੋ ਬਦਨ, ਆਵਾਜ਼ ਆਸ਼ਾ ਭੋਸਲੇ, ਮਿਰਜ਼ਾਪੁਰ ਕੁਰੂਕਸ਼ੇਤਰ ਸੇ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰਿਯੰਕਾ ਆਂਚਲ ਕੁੰਜ, ਪਰਵ ਪ੍ਰਵੀਨ ਧੀਮਾਨ, ਚਿਰਾਗ ਰਿਜ਼ਲਟ ਧੀਮਾਨ, ਰਾਜੇਸ਼ ਧੀਮਾਨ, ਪ੍ਰੋਗਰਾਮ ਦਿਲ ਚਾਹਤਾ ਹੈ ਮੈਂ, ਆਪਕੋ ਪਿਆਰ ਭਰੀ ਨਮਸਕਾਰ। ਨਮਸਕਾਰ ਜੀ, ਆਪਕੀ ਮਿੱਠੀ ਆਵਾਜ਼ ਸੇ ਆਨੰਦ ਲੇਂਗੇ, ਧੰਨਵਾਦ, ਥੈਂਕ ਯੂ ਸੋ ਮੱਚ, ਥੈਂਕ ਯੂ ਜੀ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਜੀ। ਅਗਲਾ ਮੈਸੇਜ ਜੀ, ਆਪਕੋ ਮੇਰਾ ਨਮਸਕਾਰ ਜੀ, ਨਮਸਕਾਰ, ਜ਼ਿਲ੍ਹਾ ਮੁਰਾਦਾਬਾਦ, ਗ੍ਰਾਮ ਦੁਲਹਾਪੁਰ, ਉੱਤਰ ਪ੍ਰਦੇਸ਼ ਸੇ, ਮੁਕੇਸ਼ ਕਸ਼ਿਪ, ਸੋਨੂ ਸੁਰੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ ਮੇਰੇ ਤੱਕ ਮੈਸੇਜ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਹੈ ਜੀ, ਹਾਏ ਸਤਿ ਸ਼੍ਰੀ ਅਕਾਲ ਸਰ, ਪੰਜਾਬੀ ਗਾਣਾ ਗੁਰਦਾਸ ਮਾਨ ਜੀ ਦਾ ਰੋਟੀ ਸੁਣਾ ਦਿਓ ਜੀ, ਐਲਬਮ ਦਾ ਟਰੈਕ ਨਹੀਂ ਸੁਣਾ ਸਕਦੇ, ਫਿਲਮੀ ਗਾਣਾ ਪੰਜਾਬੀ ਕੋਈ ਵੀ ਤੁਸੀਂ ਮੈਨੂੰ ਕਹੋਗੇ ਤਾਂ ਉਹ ਗਾਣਾ ਜ਼ਰੂਰ ਪਲੇ ਹੋਏਗਾ ਜੀ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਜੀ, ਨਮਸਕਾਰ ਜੀ, ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ ਮੇਰੇ ਤੱਕ ਮੈਸੇਜ ਪਹੁੰਚਾ ਰਹੇ ਨੇ ਜੀ, ਥੈਂਕ ਯੂ ਸੋ ਮੱਚ ਮੈਸੇਜ ਕਰਨ ਦੇ ਲਈ ਤੁਹਾਡਾ। ਅਗਲਾ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ ਤੋਂ, ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਯੰਕਾ ਮੰਨਤ, ਗੁਰਕੀਰਤ ਰਾਹੁਲ, ਗੁਰਸ਼ਬਦ ਸਿੰਘ ਰਾਹੁਲ ਮੇਰੇ ਤੱਕ ਗਾਣਾ ਪਹੁੰਚਾ ਰਹੇ ਨੇ, ਔਰ ਫਿਲਹਾਲ ਇਸ ਸਭ ਦੀ ਫਰਮਾਇਸ਼ 'ਤੇ ਜਬ ਚਲੀ ਠੰਡੀ ਹਵਾ ਪਲੇ ਕਰਦੇ ਹਾਂ ਜੀ।

107 FM Rainbow ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਸ਼ੋਅ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਔਰ ਮੈਸੇਜ ਪੜ੍ਹਦੇ ਹਾਂ ਪਿੰਡ ਢਾਣੀ ਨੱਥਾ ਸਿੰਘ ਜਲਾਲਾਬਾਦ ਪੱਛਮੀ ਰੇਸ਼ਮ ਸਿੰਘ ਸਵਾਨਾ ਸੰਦੀਪ ਸਿੰਘ ਰਮਨਦੀਪ ਸਿੰਘ ਸੋਮਾ ਸੰਜਨਾ ਕਿਰਨਾ ਨਿਸ਼ਾ ਸਵਨਾ ਗੁਰਦਾਸ ਮਾਨ ਦਾ ਕਹਿੰਦੇ ਨੇ ਕੋਈ ਵੀ ਗਾਣਾ ਸੁਣਾ ਦਿਓ ਥੈਂਕ ਯੂ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ ਪਹਾੜਗੰਜ ਮੁਲਤਾਨੀ ਡਾਂਡਾ ਤੋਂ ਅਨੀਤਾ ਅਨਿਲ ਮੋਹਨ ਊਸ਼ਾ ਮੋਹਨ ਟਿੱਲੂ ਨਾਇਕ ਮਧੂ ਨਾਇਕ ਕਹਿੰਦੇ ਨੇ ਕੋਈ ਵੀ ਗਾਣਾ ਸੁਣਾ ਦਿਓ ਜੀ ਅਗਲਾ ਮੈਸੇਜ ਹੈ ਜੀ ਨਮਸਕਾਰ ਜੀ ਨਮਸਕਾਰ ਗਾਂਵ ਲੋਹਗੜ੍ਹ ਠਾਕੁਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਤੋਂ ਸਵਰਨ ਸਿੰਘ ਗਿੱਲ ਦਲਜੀਤ ਸਿੰਘ ਰਾਜਦੀਪ ਸਿੰਘ ਗੁਰਨੂਰ ਸਿੰਘ ਸ਼ੁਭਦੀਪ ਸਿੰਘ ਗੁਰਲਾਲ ਸਿੰਘ ਅਵਿਰਾਜ ਸਿੰਘ ਕਹਿੰਦੇ ਨੇ ਅਸੀਂ ਵੀ ਇਸ ਲਾਈਨ 'ਚ ਹਾਂ ਜੀ ਤੁਹਾਡਾ ਮੈਸੇਜ ਪੜ੍ਹਿਆ ਗਿਆ ਜੀ ਥੈਂਕ ਯੂ ਸੋ ਮੱਚ ਔਰ ਗੁਰਦਾਸ ਮਾਨ ਜੀ ਦਾ ਗਾਣੇ ਦੀ ਫਰਮਾਇਸ਼ ਕੀਤੀ ਹੈ ਅਤੇ ਉਹਨਾਂ ਦਾ ਲੌਂਗ ਦਾ ਲਿਸ਼ਕਾਰਾ ਫਿਲਮ ਦਾ ਇਹ ਟਰੈਕ ਫੇਮਸ ਵਾਲਾ ਪਲੇ ਹੈ ਜੀ

107 FM Rainbow ਤੇ ਤੁਹਾਡੇ ਫੇਵਰਟ ਟ੍ਰੈਕਸ ਪਲੇ ਕੀਤੇ ਜਾ ਰਹੇ ਨੇ ਜੀ। ਅਗਲਾ ਮੈਸੇਜ ਪੜ੍ਹਦੇ ਹਾਂ। ਸਤਿ ਸ੍ਰੀ ਅਕਾਲ ਜੀ, ਸਾਰੇ ਪੰਜਾਬੀਆਂ ਨੂੰ ਗਾਣਾ ਸੁਣਨਾ ਚਾਹੁੰਦੇ ਨੇ ਫਿਲਮ ਮਿਸਟਰ ਐਕਸ ਦਾ, ਮਿਸਟਰ ਐਕਸ ਇਨ ਮੁੰਬਈ ਦਾ ਗੀਤ ਸੁਣਾ ਦਿਓ। ਕਹਿੰਦੇ ਨੇ ਮੇਰੇ ਮਹਿਬੂਬ ਕਿਆਮਤ ਹੋ ਗਈ, ਕਾਲਾ ਕੰਬੋਜ, ਰਜਨੀ ਬਾਲਾ ਕੰਬੋਜ, ਸੀਰਤ ਕੰਬੋਜ, ਜਪਜੀ ਕੰਬੋਜ, ਗੁਰਫਤਿਹ ਸਿੰਘ ਕੰਬੋਜ, ਪਿੰਡ ਮੋਣ ਕੇਟ ਹਿਠਾੜ ਫਿਰੋਜ਼ਪੁਰ ਤੋਂ ਇਹ ਮੈਸੇਜ ਮੇਰੇ ਤੱਕ ਪਹੁੰਚਿਆ ਜੀ। ਥੈਂਕ ਯੂ ਸੋ ਮੱਚ। ਔਰ ਹਰੀਸ਼ ਜੀ, ਅਗਲਾ ਮੈਸੇਜ ਜੀ। ਹਰੀਸ਼ ਜੀ ਨਮਸਕਾਰ, ਪਲੀਜ਼ ਪਲੇ ਸੌਂਗ। ਮੈਸੇਜ ਆਇਆ ਜੀ ਮੇਰੇ ਤੱਕ ਪੱਪੂ ਚੋਪੜਾ, ਕਵਿਤਾ ਚੋਪੜਾ, ਸਿਲਵਰ ਕੁੰਜ, ਲੁਧਿਆਣਾ ਤੋਂ। ਥੈਂਕ ਯੂ ਮੈਸੇਜ ਮੇਰੇ ਤੱਕ ਭੇਜਣ ਦੇ ਲਈ ਜੀ। ਤੁਹਾਡਾ ਗੀਤ ਅਗਲਾ ਮੈਸੇਜ ਜੀ, ਗੀਤ ਕੋਈ ਵੀ। ਸੁਰਿੰਦਰ ਕੁਮਾਰ ਸੋਭਤੀ, ਨੀਤੂ ਸੋਭਤੀ, ਨੇਹਾ ਸੋਭਤੀ, ਸਾਹਿਲ ਸੋਭਤੀ, ਰਿਤਿਕ ਸੋਭਤੀ, ਰਾਹੁਲ ਸੋਭਤੀ, ਮੇਘਾ ਆਨੰਦ, ਸਾਰਾ ਸੋਭਤੀ ਪਰਿਵਾਰ ਸ਼ਾਹਕੋਟ ਜ਼ਿਲ੍ਹਾ ਜਲੰਧਰ ਤੋਂ। ਥੈਂਕ ਯੂ ਜੀ, ਸੋਭਤੀ ਪਰਿਵਾਰ ਦਾ ਮੈਸੇਜ ਮੇਰੇ ਤੱਕ ਭੇਜਿਆ ਜੀ। ਅਗਲਾ ਮੈਸੇਜ ਮੇਰੇ ਤੱਕ ਭੇਜਿਆ ਜੀ। ਇਹ ਕਹਿੰਦੇ ਨੇ ਜੀ, ਹਰੀਸ਼ ਜੀ ਅਸੀਂ ਮੈਸੇਜ ਪਹਿਲਾਂ ਦਾ ਭੇਜਿਆ ਜੀ। ਹਾਂਜੀ ਬਿਲਕੁਲ ਜੀ, ਬਿਲਕੁਲ।

1017 FM ਰੇਨਬੋ ਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਹੋ ਰਹੀਆਂ ਨੇ ਜੀ ਔਰ ਕੋਸ਼ਿਸ਼ ਆ ਕਿ ਮੈਸੇਜਿਸ ਪੜ੍ਹੇ ਜਾਣ ਜੀ ਨਮਸਤੇ ਨਮਨ ਪ੍ਰਣਾਮ ਦਿਲ ਚਾਹਤਾ ਹੈ ਫਿਲਮ ਗੋਪੀ ਕਿਸ਼ਨ ਛਤਰੀ ਨਾ ਖੋਲ ਬਰਸਾਤ ਮੈਂ ਗਾਣਾ ਸੁਣਨਾ ਚਾਹੁੰਦੇ ਨੇ ਜ਼ਰੂਰ ਸੁਣਾਵਾਂਗੇ ਜੀ ਔਰ ਆਰੋ ਫਿਰ ਪਹਿਲਾਂ ਗਾਣਾ ਸੁਣਾਉਂਦੇ ਹਾਂ ਜੀ ਛਤਰੀ ਨਾ ਖੋਲ

ਨਾ ਜੀ ਨਾ, ਠੰਡ ਲੱਗ ਸਕਦੀ ਹੈ ਜੀ, ਔਰ ਅੱਜ ਕੱਲ੍ਹ ਮੌਸਮ ਵੀ ਥੋੜ੍ਹਾ ਜਿਹਾ ਬਦਲਾਅ ਲੈ ਰਿਹਾ, ਔਰ ਇਸ ਕਰਕੇ ਜਿੰਨਾ ਆਪਣਾ ਬਚਾਅ ਕੀਤਾ ਜਾਏ ਉਨਾ ਹੀ ਬਿਹਤਰ ਹੈ। ਤੁਹਾਡੇ ਮੈਸੇਜਿਸ ਪੜ੍ਹ ਰਹੇ ਹਾਂ ਜੀ। ਗਾਓਂ ਖਰੀਆ ਜ਼ਿਲ੍ਹਾ ਸਿਰਸਾ ਹਰਿਆਣਾ ਸੇ ਪ੍ਰਤਾਪ ਜਿਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ, ਕੋਈ ਵੀ ਗੀਤ ਕਹਿੰਦੇ ਨੇ ਸੁਣਾ ਦਿਓ। ਥੈਂਕ ਯੂ ਸੋ ਮਚ ਜੀ। ਔਰ ਅਗਲਾ ਮੈਸੇਜ ਹੈ ਜੀ ਅਦਰਣੀ ਮੇਜ਼ਬਾਨ ਜੀ, ਨਮਸਕਾਰ ਜੀ, ਕੋਈ ਵੀ ਗੀਤ ਸੁਣਾ ਦੇ। ਥੈਂਕਸ ਆਦਰਸ਼ ਨਗਰ ਮਲੋਟ ਪੰਜਾਬ ਸੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ, ਨਿਵਾਨ ਸ਼ਰਮਾ ਕਹਿੰਦੇ ਨੇ ਪਲੀਜ਼ ਤੁਹਾਡਾ ਮੈਸੇਜ ਸ਼ਾਮਿਲ ਹੋ ਗਿਆ ਜੀ, ਥੈਂਕ ਯੂ ਸੋ ਮਚ। ਆਦਰਣੀ ਪ੍ਰਸਾਰਕ ਜੀ ਸਰ ਪ੍ਰੇਮ ਨਮਸਕਾਰ, ਕਿਸੇ ਵੀ ਗੀਤ ਮੈਂ ਸ਼ਾਮਿਲ ਕਰੇ, ਹਿੰਦੁਸਤਾਨ ਰੇਡੀਓ ਮਿੱਤਰ, ਬੰਨੇ ਬਜ਼ੁਰਗ, ਪਲੇਰਾ, ਟੀਕਮਗੜ੍ਹ, ਮੱਧ ਪ੍ਰਦੇਸ਼ ਤੋਂ, ਬਰਜੇਂਦਰ ਵਿਸ਼ਵਕਰਮਾ, ਤਾਰਾ ਦੇਵੀ ਵਿਸ਼ਵਕਰਮਾ, ਸੋਨਾਲੀ ਵਿਸ਼ਵਕਰਮਾ, ਸੋਨਮ ਵਿਸ਼ਵਕਰਮਾ, ਆਸ਼ੀਸ਼ ਵਿਸ਼ਵਕਰਮਾ, ਥੈਂਕ ਯੂ ਸੋ ਮਚ।

ਤੁਸੀਂ ਸੁਣ ਰਹੇ ਸੀ ਸ਼ਾਮੇ ਗਜ਼ਲ ਸਾਡਾ ਪ੍ਰੋਗਰਾਮ ਔਰ ਹੁਣ ਤੁਸੀਂ 107 FM ਰੇਨਬੋ ਤੇ ICC ਵੁਮਨਸ T20 ਵਰਲਡ ਕੱਪ ਟੂਰਨਾਮੈਂਟ ਤੇ ਦੂਜੇ ਸੈਮੀਫਾਈਨਲ ਮੈਚ ਦਾ ਪ੍ਰਸਾਰਣ ਜੋ ਹੋ ਰਿਹਾ ਹੈ ਇੰਗਲੈਂਡ ਵਰਸਿਸ ਦੱਖਣੀ ਅਫਰੀਕਾ ਦੇ ਦਰਮਿਆਨ ਉਸ ਦਾ ਪ੍ਰਸਾਰਣ 102.7 FM ਰੇਨਬੋ ਦੇ ਉੱਤੇ ਤੇ ਸਾਡਾ ਪ੍ਰੋਗਰਾਮ ਸ਼ਾਮੇ ਗਜ਼ਲ ਇੱਥੇ ਖਤਮ ਹੁੰਦਾ ਔਰ AIR ਨਿਊਜ਼ ਔਨ AIR ਪੰਜਾਬੀ ਐਪ 'ਤੇ ਤੁਸੀਂ ਸਾਡਾ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ ਸੁਣੋਗੇ ਇਸ ਤੋਂ ਬਾਅਦ।

ਇਹ ਆਕਾਸ਼ਵਾਣੀ ਦੀ ਐਪ ਨਿਊਜ਼ ਔਨ AIR ਹੈ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮਸ ਇੱਥੇ ਖਤਮ ਹੁੰਦੇ ਨੇ, ਪਰ 102.FM ਰੇਨਬੋ 'ਤੇ ਤੁਸੀਂ ICC ਵੁਮੈਨਸ T20 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਦਾ ਪ੍ਰਸਾਰਣ ਦੇਖ ਸਕਦੇ ਹੋ, ਸੁਣ ਸਕਦੇ ਹੋ। ਔਰ ਜੋ ਇੰਗਲੈਂਡ ਅਤੇ ਸਾਊਥ ਅਫਰੀਕਾ ਦੇ ਦਰਮਿਆਨ ਖੇਡਿਆ ਜਾ ਰਿਹਾ, ਹੁਣ ਦਿਓ ਇਜਾਜ਼ਤ। ਨਮਸਕਾਰ, ਸ਼ੁਭ ਰਾਤਰੀ, ਜੈ ਹਿੰਦ।